ਕਿਰਮਾ ਸਤਿਗੁਰ ਸ਼ਰਨ ਆਈ ਕਰ ਦਇਆ ਨਾਮ ਪ੍ਰਗਾਸ਼ ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪ੍ਰਗਾਸ਼ ਗੁਰਮਤ ਨਾਮ ਮੇਰਾ ਪ੍ਰਾਣ ਸਖਾਈ ਹਰ ਕੀਰਤ ਹਮਰੀ ਰਹਿ ਰਾਸ ਰਹਾਉ ਹਰ ਜਨ ਕੇ ਵਡ ਭਾਗ ਵਡੇਰੇ ਜਿਨ ਹਰ ਹਰ ਸ਼ਰਧਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾ ਸੈ ਮਿਲ ਸੰਗਤ ਗੁਣ ਪ੍ਰਗਾਸ਼ ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗਹੀਣ ਜੰਪਾਸ ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ ਧ੍ਰਿਗ ਜੀਵੇ ਧ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿੰਨ ਤੁਰ ਮਸਤਕ ਲਿਖਿਆ ਲਿਖਾਸ ਤਨ ਤਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ਼ ਰਾਹ ਗੁਜਰੀ ਮਹਲਾ ਪੰਜਵਾਂ ਕਾਹੇ ਰੇ ਮਨ ਚਿਤ ਮੈਂ ਉਤਮ ਜਾਇਆ ਹਰ ਹਰ ਜੀਉ ਪਰਿਆ ਸੈਲ ਪੱਥਰ ਮੈਂ ਜੰਤਿ ਉਪਾਏ ਤਾ ਕਰਜ਼ ਕਾ ਕੇ ਕਰਤਰਿਆ

జపేంబే అంతా. తేరే అనేక తేరే అనేక పడంబో సమర్థ శాస్త్ర జీ కర కరే అఖట కర్మ కరంతా సే భగత పలే జన నానక జీ జో పావే మేరే హర భగవంతా. ਤੂੰ ਆਦ ਪੁਰਖ ਪਰੰਪਰ ਕਰਤਾ ਜੀ ਤੁਧ ਜੇ ਵਡਿਆਵਰ ਨਾ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਹਚਲ ਕਰਤਾ ਸੋਈ ਤੁਧ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰੈ ਸੋ ਹੋਈ ਤੁਧ ਆਪੇ ਸ੍ਰਿਸ਼ਟ ਸਭ ਉਪਾਈ ਜੀ ਤੁਧ ਆਪੇ ਸਿਰਜ ਸਭ ਗੋਈ ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਬਸੇ ਕਾ ਜਾਣ ਹੋਈ ਆਸਾ ਮਹੱਲਾ ਚੌਥਾ ਤੂੰ ਕਰਤਾ ਸਿਆਰ ਮੈਂਡਾ ਸਾਈ ਜੋ ਤੋਂ ਪਾਵੇ ਸੋਈ ਥੀ ਸੀ ਜੋ ਤੂੰ ਦੇ ਸੋਈ ਹੂੰ ਪਾਈ ਰਾਓ ਸਭ ਤੇਰੀ ਤੂੰ ਸਭ ਨੀ ਤਾਇਆ ਜਿਸ ਨੂੰ ਕਿਰਪਾ ਕਰੈ ਤਨ ਨਾ ਮਰਤਨ ਪਾਇਆ ਗੁਰਮੁਖ ਲਾਧਾ ਮਨਮੁਖ ਗਵਾਇਆ ਤੁਝੇ ਆਪ ਵਿਛੋੜਿਆ ਆ ਮਿਲਾਇਆ

ਜਿਸਨਾ ਤੂੰ ਜਾਣੈ ਸੋਈ ਜਿਨ ਜਾਣੈ ਹਰਿ ਗੁਣ ਸਦ ਹੀ ਆਖ ਵਖਾਣੈ ਜਿਨ ਹਰਿ ਸਿਵਿਆ ਤਿਨ ਸੁਖ ਪਾਇਆ ਸਹਿਜੇ ਹੀ ਹਰਿ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਧ ਬਿਨ ਦੂਜਾ ਵਰ ਨ ਕੋਏ ਤੂੰ ਕਰ ਕਰ ਵੇਖੈ ਜਾਣੈ ਸੋਏ ਜਿਨਾਂ ਨ ਗੁਰਮੁਖ ਪ੍ਰਗਟ ਹੋਏ ਆਸਾ ਮਹਲਾ ਪਹਿਲਾ ਤਿਤ ਸਰਵਰੜੇ ਪਈਲੇ ਨਿਵਾਸਾ ਪਾਣੀ ਪਾਵਕ ਤਨੇ ਕੀਆ ਪੰਕਜ ਮੋਹ ਪੱਗ ਨੀ ਚੱਲੇ ਹਮ ਦੇਖਾ ਤੈਂ ਡੂਬੀ ਅਲੇ ਮਨ ਇਕ ਨਾ ਚਿਤਸ ਮੂੜ ਮਨਾ ਹਰ ਬਿਸਰਤ ਤੇਰੇ ਗੁਣ ਗੜਿਆ ਰਹਾ ਓ ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਖ ਦਾ ਜਨਮ ਪਿਆ ਪ੍ਰਾਣਵਤ ਨਾਨਕ ਤਿਨ ਕੀ ਸ਼ਰਣਾ ਜਿੰਤੂ ਨਾਹੀਂ ਵਿਸਰਿਆ ਆਸਾ ਮਹਲਾ ਪੰਜਵਾਂ ਭਈ ਪ੍ਰਾਪਤ ਮਾਨੁਖ ਦੁਹਰੀਆ ਗੋਬਿੰਦ ਮਿਲਣ ਕੀ ਏ ਤੇਰੀ ਬਰੀਆ ਵਰ ਕਾਜ ਤੇਰੇ ਕਿਤੇ ਨਕਾਮ ਮਿਲ ਸਾਧ ਸੰਗਤ ਭੱਜ ਕੇਵਲ ਨਾਮ ਸਰੰਜਾਮ ਲਾਗ ਪਵਜਲ ਤਰਨ ਕੈ ਜਨਮ ਬ੍ਰਿਥਾ ਜਾਤ ਰੰਗ ਮਾਇਆ ਕਹਿ ਰਹਾਉ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧ ਨਾ ਜਾਣਿਆ ਹਰਿ ਰਾਇਆ ਕਉ ਨਾਨਕ ਕਮ ਨੀਚ ਕਰਮਾ ਸ਼ਰਨ ਪਰੇ ਕੀ ਰਾਖੋ ਸ਼ਰਮਾ ਕਬੇ ਉਬਾਚ ਬੇਨਤੀ ਚਾਉ ਪਈ ਹਮਰੀ ਕਰੋ ਹਾਥ ਦੇ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਵ ਚਰਨ ਮਨ ਰੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਵੈ ਤੁਮ ਕਾਵੋ ਆਪ ਹਾਨ ਦੇ ਮੋਇ ਬਚਾਵੋ ਸੁਖੀ ਵਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੋਰ ਅੱਛਾ ਨਿਜ ਕਰਦੇ ਕਰਿਐ ਸਭੈ ਰਣ ਕੋ ਵਾਸ ਸਿੰਘਰੇ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਤੁਮੈ ਛਾੜ ਕੋਈ ਅਵਰ ਨਾ ਤਿਆਉਂ ਜੋ ਬਰ ਚਾਹੂੰ ਸੋ ਤੁਮ ਤੇ ਪਾਉਂ ਸੇਵਕ ਸਿੱਖ ਹਮਾਰੇ ਤਾਰੀਐ ਚੁਨ ਚੁਨ ਛਤਰੁ ਹਮਾਰੇ ਮਾਰੀਐ ਆਪ ਹਾਨ ਦੇ ਮੁਝੇ ਉਭਰਿਐ ਮਰਨ ਕਾਲ ਕਾ ਤ੍ਰਾਸ ਨਿਵਰਿਐ ਹੂਜੋ ਸਦਾ ਹਮਾਰੇ ਪੱਛਾ ਸ੍ਰੀ ਅਸਤੋ ਜੋ ਕਰਿਓ ਰੱਛਾ ਰਾਖ ਲਿਓ ਮੋਇ ਰਾਖਣ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਪੁਰੀ ਚਤੁਰਦਸ਼ ਕੰਤਾ ਕਾਲ ਪਏ ਬ੍ਰਹਮਾ ਬਵਤਰਾ ਕਾਲ ਪਏ ਸ਼ਿਵਜੂ ਅਵਤਰਾ ਕਾਲ ਪਾਏ ਕਰ ਭਿਸ਼ਨ ਪ੍ਰਕਾਸ਼ਾ ਸਕਲ ਕਾਲ ਕਾਖਿਆ ਤਮਾਸ਼ਾ ਜਵਨ ਕਾਲ ਜੋਗੀ ਸ਼ਿਵ ਕੀਓ ਬੇਦ ਰਾਜ ਬ੍ਰਹਮਾ ਜੂਥੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਏ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਤੈਨ ਜਸ਼ਨ ਉਪਜਾਇਓ ਆਦ ਅੰਤ ਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸ ਹੀ ਕੋ ਹਮਾਰੀ ਸਕਲ ਪ੍ਰਜਾ ਜਿਨੇ ਆਪ ਸਵਾਰੀ ਸਿਵ ਕਨ ਕੋ ਸ਼ਿਵ ਗੁਣ ਸੁਖ ਦਿਓ ਸ਼ਤਰੁਣ ਕੋ ਪਲ ਮੋਹ ਬਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਚੀਟੀ ਤੇ ਕੁੰਚਰੇ ਅਸਤੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏ ਕੇ ਕੀ ਪੀਰ ਪਛਾਣੈ ਕੱਟ ਕੱਟ ਕੇ ਪਟ ਪਟ ਕੀ ਜਾਣੈ ਜਬ ਕਰਖ ਕਰਾ ਕਰਤਾਰਾ ਪ੍ਰਜਾ ਧਰ ਤਬ ਦੇ ਅਪਾਰਾ ਜਬ ਆ ਕਰਖ ਕਰਤ ਹੋ ਕਬ ਹੂੰ ਤੁਮ ਮੈਂ ਮਿਲਤ ਦੇ ਤਰ ਸਭ ਹੂੰ ਜੇਤੇ ਬਦਨ ਸ੍ਰਿਟ ਸਭ ਤਾਰੇ ਆਪੇ ਆਪਣੀ ਬੂਝ ਉਚਾਰ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਂਤ ਭੇਦ ਭੇਦ ਅਰਿਆਲਮ ਨਿਰੰਕਾਰ ਨਿਰਭਕਾਰ ਨਿਰਲੰਬ ਆਦਿ ਨੀਲ ਅਨਾਦਿ ਸੰਭ ਤਾਕਾ ਮੋੜ ਉਚਾਰਤ ਭੇਦਾ ਜਾਕੋ ਭੇਵ ਨ ਪਾਵਤ ਭੇਦਾ ਤਾਕੋ ਕਿਰਪਾ ਨਿਨ ਮਾਨਤ ਮਹਾ ਮੂੜ ਕਛ ਭੇਦ ਨਾ ਜਾਣਤ ਮਹਾਦੇਵ ਕਉ ਕਹਿਤ ਸਦਾ ਸ਼ਿਵ ਨਿਰੰਕਾਰ ਕਾ ਚੀਨਤ ਨ ਪੇਵ
आप अपने बुद्ध है जति बरणत पिन पिन ते तेती तुमरा लखा न जाए पसारा कह बेत सजा प्रथम संसार एक कै रूपे अनूप स्वरूपा रंक पयो राव की भूपा अंडज जे रज से तज की नहीं उत्पुज खान बहोर रच दीनी कहूं फूल राजा हुए बैठा कहूं समट पयो शंकर कैठा सगरे सृट दिखाए चंपव आज जुगा स्वरूप से अंपव अब रक्षा मेरी तुम करो सिखियो मारे सिख संग रो दुष्ट जिते उठवा तुत पाता सकल मलेश करो रणकाता जे अस तुझ तब शरणी परे तिनके दुष्ट दुख हैं मरे पुरख जवन पग परे तिहारे तिनके तुम संकट सब टारे जो काल को एक बार ते आए हैं ताके काल निकट नहीं आए हैं रक्षा होए ताए सब काला दुष्ट अरिष्ट रहे तत्काला कृपा दृष्ट तन जाय ने हरि हो ताके ताप तनक मोह हरि हो रिद्ध सिद्ध कर मोसब होए दुष्ट शास सके न कोई एक बार जिन्त मैं संभारा काल फांस ते ताहि उबारा चिर नर नाम तिहारो कहा दारिद दुष्ट दुख ते रहा खड़के तो मैं शरण तिहारी आप हां दे ले उबारी सर्ब ठोर मोह सहाय दुष्ट दुख ते लो बचाई सवैया पाए गए जब ते तुमरे तब ते को आंख तरे नहीं आने हो राम रहीम पुराण कुराण अनेक कहे मत एक न मान्यो सिमरत शास्त्र वेद सब है बोभेद कहे हम एक ना जानेयो श्री असपान कृपा तुमरी कर मैं ना कहो सब तोय बखानेयो दोहरा सगल द्वार को छाड़ कै गयो तुहारु द्वार बाहें गहे की लाजवास गोविंद दास तुहार राम कली महला तीजा आनंद एक ओहंकार सत गुर प्रसाद आनंद पया मेरी माए सतगुरु में पाया सतगुर ता पाया सहज सेती मन वजियां वाधाइयां राग रतन परवार परियां शब्द गावणे आईयां शब्दोतां गावो हरि केरा मन जनी वसाया कहे नानक आनंद होआ सतगुरु मैं पाया

ਕਾਰਜ ਸਭ ਸਵਾਰਨਾ ਸਭਨਾ ਗੱਲਾਂ ਸਮਰੱਥ ਸੁਆਮੀ ਸੁਖ ਮਨੋ ਵਿਸਾਰੇ ਕਹੇ ਨਾਨਕ ਮਨ ਮੇਰੇ ਸਧਾਰੋ ਹਰਨਾਲੇ ਸਾਚੇ ਸਾਹਿਬਾ ਕਿਆ ਨਾਹੀਂ ਕਰ ਤੇਰੇ ਘਰ ਤਾਂ ਤੇਰੇ ਸਭ ਕਿਛ ਹੈ ਜਿਸ ਦੇ ਸੋ ਪਾਵੇ ਸਦਾ ਸਿਵਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨਕੇ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰੇ ਸਾਚਾ ਨਾਮ ਮੇਰਾ ਆਧਾਰੂ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨਿਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ।

ਆਇਆ ਦਾਰੂ। ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੇ, ਘਰ ਸੁਭਾਗੇ ਸ਼ਬਦ ਵਾਜੇ, ਕਲਾ ਜਿਤ ਕਰ ਤਾਰੀਆ। ਪੰਚ ਦੂਤ ਤੁਧ ਵਸ ਕੀਤੇ, ਕਾਲ ਘੰਟਕ ਮਾਰਿਆ। ਤੁਰ ਕਰਮ ਪਾਇਆ ਤੁਧ ਜਿਨ ਕਉ, ਸੇ ਨਾਮ ਹਰ ਕਹਿ ਲਾਗੇ, ਕਹਿ ਨਾਨਕ ਤਾਂ ਸੁਖ ਹੋਆ, ਤਿਤ ਘਰ ਅਨ ਹਦ ਵਾਜੇ। ਆਨੰਦ ਸੁਨੋਵਟ ਪਾਗੀਓ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ। ਦੁਖ ਰੋਗ ਸੰਤਾਪਿ ਉਤਰੇ, ਸੁਣੀ ਸੱਚੀ ਬਾਣੀ, ਸੰਤ ਸਾਜਨ ਪਏ ਸਰਸੇ, ਪੂਰੇ ਗੁਰ ਤੇ ਜਾਣੀ। ਸੁਣਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਮੁੰਦਾਵਣੀ ਮਹੱਲਾ ਪੰਜਵਾਂ। ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੂ, ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਬਸੇ ਆਧਾਰੂ। ਜੇ ਕੋ ਖਾਵੇ ਜੇ ਕੋ ਪੁੰਚੈ, ਤਿਸ ਕਾ ਹੋਇਓ ਧਾਰੂ, ਇਹ ਵਸਤ ਤਜੀ ਨੈ ਜਾਈ, ਨਿਤ ਨਿਤ ਰਾਖੁਰ ਤਾਰੂ। ਤਮ ਸੰਸਾਰ ਚਰਨ ਲਗ ਤਰੀਜੈ, ਸਭ ਨਾਨਕ ਬ੍ਰਹਮ ਪਸਾਰੂ। ਸਲੋਕ ਮਹੱਲਾ ਪੰਜਵਾਂ।

ਤਰਸ ਪਿਆ ਮਹਿ ਰਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾਂ ਤਨ ਮਨ ਥੀ ਵੈ ਹਰਿਆ। ਤਰਸ ਪਿਆ ਮਹਿ ਰਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾਂ ਤਨ ਮਨ ਥੀ ਵੈ ਹਰਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਮਾਲਕ ਤੁਮਰੀ ਕਿਰਪਾ ਮੈਂ ਕੋਈ ਨਾ ਜਾਣੇ ਤੁਮਰਾ ਉੱਚੇ ਤੇ ਉੱਚਾ

ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਵਤੀ ਜੀ ਸਹਾਇ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ। ਅਰਜਨ ਹਰਿ ਗੋਬਿੰਦ ਨਾਉ ਸਿਮਰੋ ਸ੍ਰੀ ਹਰਿ ਰਾਇ, ਸ੍ਰੀ ਹਰਿ ਕ੍ਰਿਸ਼ਨ ਧਿਆਈਏ ਜਿਸ ਡਿੱਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰੈ ਕਰਨਾਉ ਨਿ ਦਾਵੇ ਧਾਏ, ਸਭ ਥਾਈ ਹੋਏ ਸਹਾਇ। ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਾ ਧਿਆਨ ਧਰਕੇ ਬੋਲੋ ਜੀ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜੱਪੀਆਂ ਤੱਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ। ਦੇਗ ਚਲਾਈ ਤੇਗ ਵਾਹੀ, ਦੇਖ ਕੇ ਅੰਡਿਠ ਕੀਤਾ ਤਿੰਨਾਂ ਪਿਆਰਿਆਂ, ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ, ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ, ਤਿੰਨਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤੇ ਆਵੇ, ਚੇਤੇ ਆਵਨ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ। ਦੇਗ ਤੇਗ ਫਤਿਹ ਬਿਰਧ ਕੀ ਪੈਜ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਇ, ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਚੌਂਕੀਆਂ, ਝੰਡੇ ਬੁੰਗੇ, ਜੁਗੋ ਜੋਗੇ ਅਟਲ, ਧਰਮ ਕਾ ਜੈਕਾਰ, ਖਾਲਸਾ ਜੀ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਾਧਾ ਰਾਖਾ ਆਪ, ਵਾਹਿਗੁਰੂ ਹੇ ਅਕਾਲ ਪੁਰਖ, ਆਪਣੇ ਪੰਥ ਦੇ ਸਦਾ ਸਹਾਈ ਦਾ ਤਰ ਜੀਓ। ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ, ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲੇ ਦਰਸ਼ਨ ਦੀ ਧਾਰ ਤੇ ਸੇਵਾ ਸੰਭਾਲ ਦਾ ਦਾਨ, ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਸੱਚੇ ਪਿਤਾ ਵਾਹਿਗੁਰੂ ਆਪ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਪਾਸ ਅਰਦਾਸ ਬੇਨਤੀ ਚੋਦੜੀ ਪ੍ਰਾਰਥਨਾ ਹੈ। ਪਾਤਸ਼ਾਹ ਜੀ ਆਪ ਜੀ ਦੇ ਹਜ਼ੂਰ ਸੰਧਿਆ ਸਮੇਂ ਨੂੰ ਮੁੱਖ ਰੱਖਦਿਆਂ ਦੀਵਾਨ ਸਜਾਏ ਗਏ, ਸਜੇ ਹੋਏ ਦੀਵਾਨਾ ਅੰਦਰ ਪਾਤਸ਼ਾਹ ਜੀ ਸੋਧਾ ਰਹਿਰਾਸ ਸਾਹਿਬ ਜੀ ਦੀ ਪਾਵਨ ਬਾਣੀ ਦੇ ਜਾਪ ਕੀਤੇ ਗਏ, ਸਮੁੱਚੀ ਸੇਵਾ ਨਿਭਾਉਂਦਿਆਂ ਆਪ ਜੀ ਦੇ ਬੱਚਿਆਂ ਪਾਸੋਂ ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਅਗਾਂਹ ਤੋਂ ਸਮੱਤ ਬਖਸ਼ਿਸ਼ ਕਰਨੀ, ਸਮੂਹ ਸੰਗਤ ਦੀ ਅਰਦਾਸ ਬੇਨਤੀ ਪ੍ਰਵਾਨ ਕਰਨੀ, ਕਦਮ ਕਦਮ ਲੇਖੇ ਵਿੱਚ ਲਾਉਣਾ, ਆਪ ਜੀ ਦੀਆਂ ਬਖਸ਼ੀਆਂ ਦਾਤਾਂ ਦੇ ਵਿੱਚੋਂ ਤਿਲ ਫੁੱਲ ਭੇਟਾਵਾਂ ਦਰ ਤੇ ਪ੍ਰਵਾਨ ਕਰਨੀਆਂ, ਦਰੋਂ ਘਰੋਂ ਗੁਰਸਿੱਖੀ ਜੀਵਨ, ਨਾਮ ਦਾਨ ਦੀ ਦਾਤ, ਅੰਮ੍ਰਿਤ ਵੇਲੇ ਦਾ ਜਾਗਣਾ, ਨਿਤਨੇਮ ਦੀ ਦਾਤ ਬਖਸ਼ਿਸ਼ ਕਰਨੀ, ਮਨੋਕਾਮਨਾਵਾਂ ਸ਼ੁਭ ਭਾਵਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ, ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਾ ਕੇ ਸਤ ਸੰਤੋਖ ਦਇਆ ਧਰਮ ਧੀਰਜ ਦੀਆਂ ਦਾਤਾਂ ਬਾਣੀ ਬਾਣੇ ਨਾਲ ਗੁਰੂ ਦਰ ਦੇ ਨਾਲ ਪ੍ਰੇਮ ਪਿਆਰ ਬਖਸ਼ਿਸ਼ ਕਰਨਾ ਪਾਤਸ਼ਾਹ ਜੀਓ। ਇਹਨਾਂ ਸਮਿਆਂ ਨੂੰ ਮੁੱਖ ਰੱਖਦਿਆਂ ਆਪ ਜੀ ਦੇ ਹਜ਼ੂਰ ਸਮੂਹ ਸਾਧ ਸੰਗਤ ਜੀ ਵੱਲੋਂ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰਨੀ, ਕਿਰਪਾ ਕਰੋ ਪਾਵਨ ਹੁਕਮ ਦੀ ਦਾਤ ਬਖਸ਼ ਕੇ ਸਮੂਹ ਸੰਗਤ ਨੂੰ ਨਿਹਾਲ ਕਰੋ, ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ ਕਰਨੀ, ਸਰਬਾਦੇ ਕਾਰਜ ਰਾਸ ਕਰਨੇ ਸਹੀ ਪਿਆਰੇ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤੇ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਭਈ ਅਕਾਲ ਕੀ ਤਬਹਿ ਚਲਾਇਓ, ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ।

मुख मस्तक काम क्रोध बेख जारों।

एक समाना एक एक अनेक मिल गया।

ਜੁਗੋ ਜੁਗ ਟਲ ਚਵਰ ਛਤਰ ਤਖਤ ਦੇ ਮਾਲਕ ਹਾਜ਼ਰਾ ਹਜ਼ੂਰ ਜ਼ਾਰਾ ਜ਼ਹੂਰ ਸ਼ਬਦ ਗੁਰੂ ਬਾਣੀ ਕੇ ਬੋਹਿਥ ਅੰਮ੍ਰਿਤ ਕੇ ਦਾਤੇ ਦਸਾਂ ਪਾਤਸ਼ਾਹੀਆਂ ਦੀ ਜੋਤ ਸਹਿਬ ਸੱਚੇ ਪਾਤਸ਼ਾਹ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਤਿੰਨਾਂ ਦੀ ਪਾਵਨ ਪਵਿੱਤਰ ਤੇ ਮੁਕੱਦਸ ਹਜ਼ੂਰੀ ਵਿੱਚ ਸ਼ਾਮਾਂ ਵੇਲੇ ਦੇ ਸੱਜੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਸਨਮਾਨਯੋਗ ਸਤਿਕਾਰਯੋਗ ਸਤਸੰਗੀ ਜਨੋ, ਸਤਿਗੁਰਾਂ ਨੇ ਬੜੀ ਅਪਾਰ ਬਖਸ਼ਿਸ਼ ਕੀਤੀ ਹੈ। ਗੁਰਦੇਵ ਦੀ ਪਾਵਨ ਹਜ਼ੂਰੀ ਵਿੱਚ ਜੁੜ ਬੈਠ ਕੇ ਸਤਿਗੁਰਾਂ ਦੀ ਅੰਮ੍ਰਿਤਮਈ ਬਾਣੀ ਦੇ ਕੀਰਤਨ ਮੇਰੇ ਤੋਂ ਪਹਿਲਾਂ ਗੁਰੂ ਕਰਕੇ ਰਾਗੀ ਸਿੰਘ ਤਿੰਨਾਂ ਦੇ ਪਾਸੋਂ ਸਰਵਣ ਕਰ ਰਹੇ ਸੀ। ਤੋ ਆਓ ਸਾਧ ਸੰਗਤ, ਸਮਾਂ ਹੈ ਲੜੀਵਾਰ ਚੱਲ ਰਹੇ ਭਗਤ ਕਬੀਰ ਸਾਹਿਬ ਜੀ ਦੇ ਪਾਵਨ ਸਲੋਕਾਂ ਦੀ ਵਿਚਾਰ ਦਾ। ਵਿਚਾਰਾਂ ਨੂੰ ਆਰੰਭਣ ਤੋਂ ਪਹਿਲਾਂ ਜਿੰਨੇ ਸਰੀਰ ਆਪ ਸਤਿਗੁਰਾਂ ਦੇ ਹਜ਼ੂਰ ਬੈਠੇ ਹੋ ਜਾਂ ਘਰਾਂ ਵਿੱਚ ਮੀਡੀਆ ਦੇ ਮਾਧਿਅਮ ਰਾਹੀਂ ਸਰਵਣ ਕਰ ਰਹੇ ਹੋ, ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋ ਸਲੋਕਾਂ ਦਾ ਪਾਠ ਮੈਂ ਆਪ ਜੀ ਦੇ ਨਾਲ ਸਾਂਝਾ ਕੀਤਾ ਹੈ। ਇਹ ਦੋਵੇਂ ਸਲੋਕ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 1374 ਦੇ ਉੱਤੇ ਸੁਭਾਇਮਾਨ ਨੇ। ਸਲੋਕਾਂ ਦੇ ਨੰਬਰ ਹਨ 190 ਅਤੇ 191। ਤੋ ਗੁਰਦੇਵ ਮਹਾਰਾਜ ਨੇ ਇਹਨਾਂ ਪਾਵਨ ਸਲੋਕਾਂ ਵਿੱਚ ਸਾਨੂੰ ਕੀ ਉਪਦੇਸ਼ ਦਿੱਤੇ ਨੇ, ਆਪਾਂ ਪਿਛਲੇ ਸਮੇਂ ਤੋਂ ਸਮਝਦੇ ਆ ਰਹੇ ਹਾਂ। ਤੋ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਸਾਡੇ ਉੱਤੇ ਇੱਕ ਬੜਾ ਵੱਡਾ ਪਰਉਪਕਾਰ ਕੀਤਾ ਹੈ ਵੀ ਇਹਦੇ ਵਿੱਚ ਗੁਰੂ ਸਾਹਿਬ ਨੇ ਜਿੱਥੇ ਆਪਣੀ ਬਾਣੀ ਉੱਥੇ ਆਪਣੇ ਵੇਲੇ ਆਪਣੇ ਵਕਤ ਵਿੱਚ ਜਾਂ ਉਸ ਤੋਂ ਪਹਿਲਾਂ ਜਿਨ੍ਹਾਂ ਮਹਾਂਪੁਰਖਾਂ ਦੇ ਨਾਲ ਉਹਨਾਂ ਦੀ ਇੱਕ ਸੁਰ ਸੀ, ਉਹਨਾਂ ਦੇ ਬਚਨਾਂ ਨੂੰ ਵੀ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਜਿਹੜੀ ਹੈ ਉਹ ਥਾਂ ਦਿੱਤੀ ਹੈ। ਇਹ ਆਪਣੇ ਆਪ ਵਿੱਚ ਬੜੀ ਵਿਲੱਖਣ ਗੱਲ ਹੈ। ਤੋ ਕਬੀਰ ਸਾਹਿਬ ਜਿਨ੍ਹਾਂ ਨੇ ਆਪਣੀ ਬਾਣੀ ਵਿੱਚ ਅਵਤਾਰਵਾਦ ਦਾ ਬੜਾ ਖੰਡਨ ਕੀਤਾ ਹੈ, ਕਿਉਂਕਿ ਅੱਜ ਵੱਡੇ ਵੱਡੇ ਦੁਨੀਆਂ ਦੇ ਮਜ਼ਹਬ ਇਸ ਚੀਜ਼ ਉੱਤੇ ਟਿਕੇ ਹੋਏ ਨੇ, ਇਸ ਥਿਊਰੀ ਉੱਤੇ ਕੰਮ ਕਰ ਰਹੇ ਨੇ ਵੀ ਉਹ ਪਰਮੇਸ਼ਰ ਰੱਬ ਕਿਸੇ ਅਵਤਾਰ ਨੂੰ ਕਿਸੇ ਪੈਗੰਬਰ ਨੂੰ ਧਰਤੀ ਉੱਤੇ ਭੇਜਦਾ ਹੈ ਤੇ ਉਹ ਧਰਤੀ ਉੱਤੇ ਆ ਕੇ ਕੋਈ ਕੌਤਕ ਵਰਤਾਉਂਦਾ ਹੈ। ਪਰ ਸਤਿਗੁਰੂ ਮਹਾਰਾਜ ਦੀ ਬਾਣੀ ਦੇ ਵਿੱਚ ਇਸ ਥਿਊਰੀ ਨੂੰ ਰੱਦ ਕੀਤਾ ਗਿਆ ਹੈ। ਇੱਦਾਂ ਕਹਿ ਲਓ ਵੀ ਜਿਹੜੀ ਉਹਨਾਂ ਦੀ ਬੁਨਿਆਦ ਹੈ, ਜਿਹੜੀਆਂ ਨੀਹਾਂ ਨੇ, ਉਹ ਸਤਿਗੁਰੂ ਨੇ ਜਾਂ ਭਗਤ ਸਾਹਿਬਾਨ ਨੇ ਹਿਲਾ ਕੇ ਰੱਖ ਦਿੱਤੀਆਂ। ਤੋ ਉਹਨਾਂ ਨੇ ਆਖਿਆ ਹੈ ਵੀ ਕੋਈ ਐਸਾ ਬੰਦਾ ਪੈਗੰਬਰ ਧਰਤੀ ਦੇ ਉੱਤੇ ਕੋਈ ਵਿਸ਼ੇਸ਼ ਨਹੀਂ ਉਤਰਦਾ ਤੇ ਨਾ ਹੀ ਕੋਈ ਕੌਤਕ ਕਰਦਾ ਹੈ, ਨਾ ਹੀ ਕੋਈ ਭਗਵਾਨ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਇੱਕੋ ਅਕਾਲ ਪੁਰਖ ਵਾਹਿਗੁਰੂ ਦੀ ਗੱਲ ਜਿਹੜੀ ਹੈ ਉਹ ਵਾਰ ਵਾਰ ਕੀਤੀ ਹੈ ਕਿ ਉਹਦੇ ਤੋਂ ਬਿਨਾਂ ਹੋਰ ਕੋਈ ਸਮਰੱਥ ਤਾਕਤਵਰ ਜਿਹੜਾ ਹੈ ਉਹ ਨਹੀਂ ਹੈ। ਤੋ ਇੱਦਾਂ ਦੇ ਕਿਸੇ ਭਰਮ ਵਿੱਚ ਆਪਣੇ ਜੀਵਨ ਨੂੰ ਜਿਉਣਾ ਤੇ ਕਿੰਨੀ ਐਸੀ ਲੁਕਾਈ ਹੈ ਜਿਹੜੀ ਕਿਸੇ ਵੇਲੇ ਆਪ ਜਿਹੜੀ ਹੈ ਆਪਣੇ ਆਪ ਜ਼ੁਲਮ ਦੇ ਖਿਲਾਫ ਆਵਾਜ਼ ਬੁਲੰਦ ਨਹੀਂ ਕਰਦੀ ਬਲਕਿ ਉਡੀਕਦੀ ਰਹਿੰਦੀ ਹੈ ਵੀ ਕੋਈ ਪੈਗੰਬਰ ਧਰਤੀ ਦੇ ਉੱਤੇ ਆਵੇ, ਕੋਈ ਫਲਾਨਾ ਜਿਹੜਾ ਭਗਵਾਨ ਹੈ ਉਹ ਧਰਤੀ ਉੱਤੇ ਆਵੇ ਤੇ ਆਣ ਕੇ ਉਹ ਆਪਣੇ ਕੌਤਕ ਵਰਤਾਵੇ। ਤੋ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਜਿਹੜੇ ਮਿੱਥੇ ਗਏ ਭਗਵਾਨ ਸੀ, ਜਿਨ੍ਹਾਂ ਨੂੰ ਸੰਸਾਰ ਨੇ ਕੋਈ ਮਾਨਤਾ ਦਿੱਤੀ ਹੈ, ਚਾਹੇ ਉਹ ਕ੍ਰਿਸ਼ਨ ਸੀ, ਚਾਹੇ ਰਾਮ ਸੀ, ਚਾਹੇ ਦੇਵੀ ਦੇਵਤੇ ਸੀ, ਤੁਸੀਂ ਅੱਜ ਵੀ ਇਹਨਾਂ ਚੀਜ਼ਾਂ ਨੂੰ ਵੇਖ ਸਕਦੇ ਹੋ ਵੀ ਕਿੱਦਾਂ, ਖਾਸ ਕਰਕੇ ਜਿਹੜੇ ਹਿੰਦੂ ਵੀਰ ਨੇ ਉਹ ਇਹਨਾਂ ਗੱਲਾਂ ਵਿੱਚ ਉਲਝੇ ਹੁੰਦੇ ਨੇ
ਇਹ ਅਸੀਂ ਕਿਸੇ ਦੇਵੀ ਦੀ ਇਬਾਦਤ ਕਰਨੀ ਹੈ, ਕਿਸੇ ਭਗਵਾਨ ਨੂੰ, ਕਿਸੇ ਰੱਬ ਨੂੰ, ਕਿਸੇ ਕ੍ਰਿਸ਼ਨ ਨੂੰ ਚੇਤੇ ਕਰਨਾ ਹੈ, ਤੇ ਉਹਨੇ ਫਿਰ ਜਿਹੜੀਆਂ ਅਸੀਂ ਉਹਦੀਆਂ ਸਾਖੀਆਂ ਜਾਂ ਕਹਾਣੀਆਂ ਸੁਣੀਆਂ ਨੇ, ਸ਼ਾਇਦ ਉਹਦੇ ਅਕੋਰਡਿੰਗ ਅੱਜ ਵੀ ਕੋਈ ਰਿਐਕਟ ਜਿਹੜਾ ਹੈ ਉਹ ਹੋ ਜਾਵੇ। ਤਾਂ ਬੜੀ ਐਸੀ ਲੁਕਾਈ ਹੈ ਜਿਹੜੀ ਪੱਥਰਾਂ ਦੀ ਪੂਜਾ ਵਿੱਚ ਪੈ ਗਈ, ਬੜੀ ਐਸੀ ਲੁਕਾਈ ਹੈ ਜਿਹੜੀ ਉਹਨਾਂ ਸਾਖੀਆਂ ਨੂੰ ਸਹੀ ਮੰਨ ਕੇ ਤੇ ਕਿਸੇ ਬੰਦੇ ਦੇ ਇੱਦਾਂ ਸਮਝਣ ਲੱਗ ਪਈ ਵੀ ਉਹਦੇ ਸਪੁਰਦ ਰੱਬ ਨੇ ਕੋਈ ਖਾਸ ਸ਼ਕਤੀਆਂ ਕੀਤੀਆਂ ਹੋਈਆਂ ਨੇ। ਤਾਂ ਜਿਹਨਾਂ ਨੂੰ ਆਪਾਂ ਕਹਿ ਸਕਦੇ ਹਾਂ ਨਾ ਵੀ ਜਿਵੇਂ ਕੋਈ ਰੱਬ ਨੇ ਕੁਝ ਬੰਦੇ ਧਰਤੀ ਉੱਤੇ ਇਸ ਕਰਕੇ ਭੇਜੇ ਨੇ ਵੀ ਉਹਨਾਂ ਨੇ ਕੋਈ ਖਾਸ ਕਰਾਮਾਤਾਂ, ਖਾਸ ਸ਼ਕਤੀਆਂ ਜਿਹੜੀਆਂ ਨੇ ਉਹ ਦੁਨੀਆਂ ਨੂੰ ਵਿਖਾਉਣੀਆਂ ਨੇ। ਤੁਸੀਂ ਵੇਖੋ ਜਿੰਨੀ ਮਹਾਂਭਾਰਤ ਹੈ, ਰਮਾਇਣ ਹੈ, ਜਦੋਂ ਉਹਨੂੰ ਟੀਵੀ ਦੇ ਵਿੱਚ ਫਿਲਮਾਇਆ ਜਾਂਦਾ ਹੈ ਤੇ ਉਹ ਇੱਕ ਮਨੋਰੰਜਨ ਦਾ ਸਾਧਨ ਤੇ ਹੋ ਸਕਦੀਆਂ ਨੇ ਵੀ ਤੁਸੀਂ ਤੀਰ, ਇੱਕ ਤੀਰ ਵਿੱਚੋਂ 10-10 ਤੀਰ ਨਿਕਲਦੇ ਵੇਖ ਲਓ, ਉਂਗਲ ਵਿੱਚੋਂ ਨਿਕਲੇ ਹੋਏ ਇੱਕ ਕ੍ਰਿਸ਼ਨ ਦੇ ਚੱਕਰ ਨਾਲ ਲੱਖਾਂ ਲੋਕਾਂ ਨੂੰ ਮਰਦਿਆਂ ਵੇਖ ਲਓ, ਪਰ ਰਿਐਲਿਟੀ ਦੇ ਵਿੱਚ ਐਸਾ ਕੁਝ ਨਹੀਂ ਹੁੰਦਾ। ਅਸਲੀਅਤ ਵਿੱਚ ਜਿਹੜਾ ਹੈ ਉਹ ਐਸਾ ਕੁਝ ਵੀ ਨਹੀਂ ਵਾਪਰਦਾ। ਤੋ ਸਾਡੇ ਵਿੱਚ ਇੱਕ ਥੋੜ੍ਹਾ ਜਿਹਾ ਫਰਕ ਇਹ ਪੈਂਦਾ ਹੈ ਵੀ ਅਸੀਂ ਵੀ ਅੱਜ ਜਿਹੜਾ ਹੈ ਉਸੇ ਖਾਰੇ ਸਮੁੰਦਰ ਵਿੱਚ ਜਾ ਕੇ ਡਿੱਗ ਰਹੇ ਹਾਂ। ਜੇ ਉਹਨਾਂ ਨੇ ਭਗਵਾਨਾਂ ਦੇ ਜਾਂ ਪੈਗੰਬਰਾਂ ਦੇ ਨਾਲ ਇੱਦਾਂ ਦੀਆਂ ਕਹਾਣੀਆਂ ਸਾਖੀਆਂ ਜੋੜੀਆਂ ਤੇ ਅਸੀਂ ਆਪਣੇ ਜਿਹੜੇ ਜਿਹਨਾਂ ਨੂੰ ਅਸੀਂ ਮੰਨਣ ਵਾਲੇ ਸੀ ਅਸੀਂ ਉਹਨਾਂ ਦੇ ਨਾਲ ਜੋੜ ਲਈਆਂ, ਤੇ ਹੁਣ ਤੇ ਖਾਸ ਕਰਕੇ ਜਿਹੜਾ ਹੈ ਉਹ ਸ਼ਹੀਦਾਂ ਦੇ ਨਾਲ ਬੜੀਆਂ ਜੋੜੀਆਂ ਜਾਂਦੀਆਂ ਹੋਣਾ। ਕੱਲ ਦੀਆਂ ਗੱਲਾਂ ਹੀ ਨੇ ਨਾ, ਬਾਬਾ ਦੀਪ ਸਿੰਘ ਨੂੰ ਜਿੰਨਾ ਪ੍ਰਮੋਟ ਕੀਤਾ ਗਿਆ, ਮੈਂ ਨਹੀਂ ਕਹਿੰਦਾ ਵੀ ਉਹ ਸ਼ਹੀਦ ਨਹੀਂ ਹਨ, ਉਹਨਾਂ ਨੇ ਕੌਮ ਦੀ ਖਾਤਰ ਇੱਦਾਂ ਕਹਿ ਲਓ ਵੀ ਦਰਬਾਰ ਸਾਹਿਬ ਦੀ ਅਜ਼ਮਤ ਦੀ ਖਾਤਰ ਆਪਣਾ ਸੀਸ ਦੇ ਦਿੱਤਾ। ਤਾਂ ਉਸ ਵੇ ਦੇ ਵਿੱਚ ਉਹਨਾਂ ਦੀ ਰਿਸਪੈਕਟ ਹੈ, ਮਾਣ ਹੈ, ਇਕੱਲਾ ਬਾਬਾ ਦੀਪ ਸਿੰਘ ਹੀ ਕਿਉਂ, ਬਾਬਾ ਬੰਦਾ ਸਿੰਘ ਬਹਾਦਰ ਜਿਹਦੇ ਪੁੱਤਰ ਦਾ ਕਲੇਜਾ ਕੱਢਿਆ ਗਿਆ, ਜਿਹਦੇ ਬੰਦ ਬੰਦ ਕੱਟੇ ਗਏ, ਭਾਈ ਮਨੀ ਸਿੰਘ ਜਿਹਨਾਂ ਨੂੰ ਬੰਦ ਬੰਦ ਕੱਟ ਕੇ ਸ਼ਹੀਦ ਕੀਤਾ ਗਿਆ, ਭਾਈ ਤਾਰੂ ਸਿੰਘ ਜਿਹਨਾਂ ਦਾ ਖੋਪਰ ਲਾਇਆ ਗਿਆ, ਕਿੰਨੇ ਨੇ, ਬੇਅੰਤ ਨਾਂ ਨੇ ਐਸੇ, ਕੋਈ ਇੱਕ ਸ਼ਹੀਦ ਦਾ ਨਾਂ ਥੋੜ੍ਹਾ। ਇਹ ਤੇ ਬੜੀ ਲੰਮੀ ਚੌੜੀ ਲਿਸਟ ਜਿਹੜੀ ਹੈ ਉਹ ਸਾਡੇ ਵਿੱਚ ਹੈਗੀ ਹੈ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਤੋਂ ਸ਼ੁਰੂ ਕਰ ਲਓ ਵੀ ਤੱਤੀਆਂ ਤਵੀਆਂ ਦੇ ਉੱਤੇ ਉਹ ਬੈਠੇ ਨੇ, ਸਾਹਿਬਜ਼ਾਦੇ ਜਿਹੜੇ ਨੇ ਉਹ ਨੀਆਂ ਦੇ ਵਿੱਚ ਖਲੋਤੇ ਨੇ, ਉਹ ਵੀ ਸ਼ਹੀਦ ਹੀ ਨੇ। ਉਹਨਾਂ ਨੇ ਸੂਬੇਦਾਰ ਵਜ਼ੀਰ ਖਾਨ ਦੀ ਅੱਖ ਦੇ ਵਿੱਚ ਅੱਖ ਪਾ ਕੇ ਜਿਹੜਾ ਹੈ ਉਹਦੇ ਨਾਲ ਗੱਲਬਾਤ ਕੀਤੀ, ਇਹ ਕੋਈ ਕਰਾਮਾਤ ਥੋੜ੍ਹਾ ਵਿਖਾਈ ਉਹਨਾਂ ਨੇ, ਕੋਈ ਇਹੋ ਜਿਹਾ ਕੌਤਕ, ਕੋਈ ਨਾਟਕ ਚਿਟਕ ਥੋੜ੍ਹਾ ਰਚਿਆ ਉਹਨਾਂ ਨੇ। ਫਿਰ ਬਾਬਾ ਦੀਪ ਸਿੰਘ ਤੋਂ ਪਹਿਲਾਂ ਕਿੰਨੇ ਹੋਰ ਸ਼ਹੀਦ ਆ ਜਾਂਦੇ ਨੇ, ਤੁਸੀਂ ਪੜ੍ਹ ਲਓ ਗੁਰੂ ਕਲਗੀਧਰ ਮਹਾਰਾਜ ਦੇ ਵੇਲੇ, ਉਸ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ, ਉਹ ਸਿੱਖ ਹੈ, ਬਾਬਾ ਬੰਦਾ ਸਿੰਘ ਬਹਾਦਰ ਤੋਂ ਬਾਅਦ ਵੇਖ ਲਓ ਭਾਈ ਤਾਰਾ ਸਿੰਘ ਡਾਲਵਾਂ, ਭਾਈ ਤਾਰੂ ਸਿੰਘ, ਭਾਈ ਮਨੀ ਸਿੰਘ। ਤੋ ਐਸੀ ਬੇਅੰਤ ਸ਼ਹੀਦਾਂ ਦੀ ਉਹ ਫਹਿਰਿਸ਼ਤ ਹੈ ਜਿਨ੍ਹਾਂ ਨੇ ਗੁਰੂ ਘਰ ਲਈ ਜਾਂ ਲੋਕਾਂ ਨੂੰ ਜਿਹੜਾ ਹੈ ਉਹ ਜ਼ੁਲਮ ਦੇ ਖਿਲਾਫ ਲੜਦੇ ਆ ਆਪਣੀ ਸ਼ਹਾਦਤ ਜਿਹੜੀ ਆ ਉਹ ਦਿੱਤੀ ਹੈ। ਤੋ ਅਸੀਂ ਕੀ ਕੀਤਾ, ਅਸੀਂ ਜਿਹੜੀਆਂ ਕਰਾਮਾਤੀ ਜਾਂ ਜਿਹੜੇ ਕੌਤਕ ਕਿਸੇ ਨੇ ਰਾਮ ਨਾਲ ਜੁੜੇ, ਕਿਸੇ ਨੇ ਕ੍ਰਿਸ਼ਨ ਨਾਲ ਜੁੜੇ, ਉਹ ਸਾਰੇ ਦੇ ਸਾਰੇ ਜਿਹੜੇ ਸੀ ਉਹ ਕਿਸੇ ਸ਼ਹੀਦ ਦੇ ਨਾਲ ਜੋੜ ਕੇ ਉਹਨੂੰ ਇੱਦਾਂ ਜਿਹੜਾ ਹੈ ਪੂਜਣਾ ਸ਼ੁਰੂ ਕਰ ਦਿੱਤਾ। ਤੋ ਘੱਟ ਅਸੀਂ ਵੀ ਨਹੀਂ ਕੀਤੀ। ਤੇ ਜੇ ਅਸੀਂ ਗੁਰਮਤ ਜਾਂ ਗੁਰਬਾਣੀ ਦੀ ਵਿਚਾਰ ਨੂੰ ਜੀਵਨ ਵਿੱਚ ਕਮਾਇਆ ਹੁੰਦਾ, ਗੱਲ ਨੂੰ ਸਮਝਿਆ ਹੁੰਦਾ, ਤੇ ਫਿਰ ਅਸੀਂ ਉਲਝਦੇ ਨਾ। ਤੁਸੀਂ ਵੇਖ ਲਓ ਅੱਜ ਲੋਕ ਜਿਹੜੀ ਨੇ ਉਹਨੇ ਤੇ ਗੁਰੂ ਗ੍ਰੰਥ ਸਾਹਿਬ ਨੂੰ ਨਮਸਕਾਰ ਕਰਨ ਵਾਲੇ ਨਹੀਂ ਹਨ ਜਿੰਨਾ ਬਾਬਾ ਦੀਪ ਸਿੰਘ ਦੀ ਫੋਟੋ ਰੱਖ ਕੇ ਮੱਥਾ ਟੇਕਣ ਵਾਲੇ ਨੇ। ਵੇਖ ਲਓ ਬਰਾਬਰ ਤੇ ਗੁਰੂ ਬਣਾ ਦਿੱਤਾ, ਜੇ ਨਹੀਂ ਬਣਾਇਆ ਤੇ ਤੁਸੀਂ ਦੱਸ ਦਿਓ ਵੀ ਜਿਹੜਾ ਰੁਤਬਾ ਸਿੱਖ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਹੈ ਉਹ ਦੁਨੀਆਂ ਦੇ ਹੋਰ ਕਿਸੇ ਵੀ ਵਿਅਕਤੀ ਲਈ ਨਹੀਂ ਹੈਗਾ। ਜਿੰਨੇ ਸ਼ਹੀਦ ਸਿੰਘ ਨੇ ਸਾਰੇ ਸਾਡੇ ਲਈ ਬੜੇ ਰਿਸਪੈਕਟਫੁਲ ਨੇ, ਬੜਾ ਉਹਨਾਂ ਦਾ ਸਤਿਕਾਰ ਹੈ, ਆਦਰ ਹੈ, ਪਰ ਅਸੀਂ ਸਭ ਤੋਂ ਪਹਿਲਾਂ ਜੇ ਅਰਦਾਸ ਵੀ ਕਰਦੇ ਹਾਂ ਤੇ ਆਪਣੇ ਗੁਰੂਆਂ ਨੂੰ ਧਿਆਉਂਦੇ ਹਾਂ, ਗੁਰੂਆਂ ਦੀਆਂ ਕਰਨੀਆਂ ਨੂੰ, ਉਹਨਾਂ ਦੀ ਅਜ਼ਮਤ ਨੂੰ ਚੇਤੇ ਕੀਤਾ ਜਾਂਦਾ ਹੈ। ਤਾਂ ਖੈਰ ਮੈਂ ਜਿਹੜੀ ਬੇਨਤੀ ਤੁਹਾਡੇ ਨਾਲ ਕਰਨੀ ਹੈ, ਕਿਉਂਕਿ ਜਿਹੜਾ ਅੱਜ ਦੇ ਸਲੋਕ ਨੇ ਨਾ ਕਬੀਰ ਸਾਹਿਬ ਦੇ, ਇਹ ਵੈਸੇ ਤੇ ਗੱਲ ਰਾਮ ਦੀ ਕਰ ਰਹੇ ਨੇ, ਪਰ ਇਹ ਮਤ ਸਮਝੋ ਵੀ ਇਹਨਾਂ ਨੇ ਗੱਲ ਇਕੱਲੀ ਰਾਮ ਦੀ ਕੀਤੀ ਹੈ। ਜੇ ਕਬੀਰ ਸਾਹਿਬ ਰਾਮ ਦੀ ਗੱਲ ਕਰਦੇ ਨੇ ਤੇ ਜੇ ਉਹ ਸਾਰੀਆਂ ਗੱਲਾਂ ਅਸੀਂ ਆਪਣੇ ਸਿੱਖੀ ਵਿੱਚ ਕਿਸੇ ਨਾਲ ਜੋੜ ਕੇ ਮੰਨ ਰਹੇ ਹਾਂ ਤੇ ਗੱਲ ਸਾਡੀ ਵੀ ਬਿਲਕੁਲ ਬਰਾਬਰ ਹੈ।
ਤੋਂ ਪਹਿਲਾ ਭੁਲੇਖਾ ਸਾਡੀ ਸੁਰਤ ਵਿੱਚ ਕਦੀ ਨਹੀਂ ਰਹਿਣਾ ਚਾਹੀਦਾ ਵੀ ਦੁਨੀਆਂ ਵਿੱਚ ਜਿਹੜਾ ਵੀ ਬੰਦਾ ਆਇਆ ਹੈ ਉਹਦੇ ਵਿੱਚ ਕੋਈ ਖਾਸ ਕਰਾਮਾਤ ਹੈ, ਕੋਈ ਕਿਸੇ ਵਿੱਚ ਖਾਸ ਕਰਾਮਾਤ ਨਹੀਂ ਹੈਗੀ। ਹਾਂ, ਜਿਹਨੂੰ ਗੁਰੂ ਦੇ ਸ਼ਬਦ ਦੀ ਸਮਝ ਲੱਗ ਜਾਂਦੀ ਹੈ, ਜਿਹਨੇ ਗੁਰੂ ਦੇ ਗਿਆਨ ਨੂੰ ਆਪਣੀ ਜੀਵਨ ਵਿੱਚ ਇੰਪਲੀਮੈਂਟ ਕਰਕੇ ਮਨੁੱਖਤਾ ਦੇ ਭਲੇ ਲਈ ਲਾ ਦਿੱਤਾ, ਅਸੀਂ ਉਸ ਹਰ ਮਨੁੱਖ ਦਾ, ਉਸ ਹਰ ਆਪਣੇ ਗੁਰੂ ਦਾ, ਸ਼ਹੀਦ ਦਾ ਸਤਿਕਾਰ ਤੇ ਸਨਮਾਨ ਕਰਦੇ ਹਾਂ। ਪਰ ਰੱਬ ਨੇ ਦੁਨੀਆਂ ਉੱਤੇ ਕਿਸੇ ਵਿਸ਼ੇਸ਼ ਤਾਕਤਾਂ ਦੇ ਮਾਲਕ ਕਿਸੇ ਮਨੁੱਖ ਨੂੰ ਨਹੀਂ ਭੇਜਿਆ, ਇਹ ਸਪਸ਼ਟ ਗੁਰਬਾਣੀ ਦਾ ਸਿਧਾਂਤ ਹੈ। ਕਹਿਣ ਵਾਲੇ, ਕਥਨ ਵਾਲੇ ਜਿੰਨੀਆਂ ਮਰਜ਼ੀ ਸਾਖੀਆਂ ਕੋਈ ਜੋੜ ਲੈਣ, ਹੁਣ ਬਚਨ ਤੁਸੀਂ ਪੜ੍ਹਨਾ ਹੈ, ਆਸਾ ਕਿ ਵਾਰ ਵਿੱਚੋਂ ਇੱਕ ਬੋਲ ਤੁਸੀਂ ਪੜ੍ਹ ਦਿਓ, ਮੈਂ ਸਪਸ਼ਟ ਕਰਾਂ ਥੋੜ੍ਹੀ ਜਿਹੀ ਬੇਨਤੀ ਨੂੰ। ਹੁਣ ਕਬੀਰ ਸਾਹਿਬ ਨੇ ਇੱਥੇ ਵਾਕ ਰੱਖਿਆ, ਕਬੀਰ ਰਾਮ ਕਹਿਣ ਮੈਂ ਭੇਦ ਹੈ, ਆਖਿਆ ਰਾਮ ਕਹਿਣ ਵਿੱਚ ਵੀ ਨਾ ਇੱਕ ਭੇਦ ਵਾਲੀ ਗੱਲ ਹੈ। ਭੇਦ ਵਾਲੀ ਗੱਲ ਕਿਹੜੀ ਹੁੰਦੀ? ਇੱਕ ਫਰਕ ਜਿਹਨੂੰ ਆਪਾਂ ਕਹਿੰਦੇ, ਜਿਵੇਂ ਦੋ ਚੀਜ਼ਾਂ ਹੋਣ, ਕੋਈ ਦੁਕਾਨਦਾਰ ਦੋ ਚੀਜ਼ਾਂ ਰੱਖ ਕੇ ਬੈਠਾ ਤੇ ਇੱਕ ਦੀ ਉਹ ਕੋਸਟ ਬਹੁਤ ਹਾਈ ਦੱਸ ਰਿਹਾ ਤੇ ਇੱਕ ਦੀ ਬਹੁਤ ਲੋਅ ਦੱਸ ਰਿਹਾ, ਜਿਹੜਾ ਸਾਹਮਣੇ ਕਸਟਮਰ ਖਲੋਤਾ ਹੈ ਉਹ ਕਹਿੰਦਾ ਵੇਖਣ ਨੂੰ ਤੇ ਇੱਕੋ ਜਿਹੀਆਂ ਲੱਗਦੀਆਂ ਨੇ, ਫਰਕ ਕੀ ਹੈ? ਫਿਰ ਦੁਕਾਨਦਾਰ ਅੱਗੋਂ ਅਲੈਬੋਰੇਟ ਕਰੇ, ਉਸ ਗੱਲ ਨੂੰ ਐਕਸਪਲੇਨ ਕਰੇ ਵੀ ਨਹੀਂ, ਬੜਾ ਵੱਡਾ ਫਰਕ ਹੈ, ਬਹੁਤ ਅੰਤਰ ਹੈ। ਤੋ ਕਬੀਰ ਸਾਹਿਬ ਕਹਿੰਦੇ ਨੇ ਕਬੀਰ ਰਾਮ ਕਹਿਣ ਮੈਂ ਭੇਦ ਹੈ, ਜੇ ਕੋਈ ਆਪਣੀ ਜ਼ੁਬਾਨ ਤੋਂ ਰਾਮ ਵੀ ਕਹਿੰਦਾ ਹੈ ਤੇ ਉਹਦੇ ਵਿੱਚ ਵੀ ਇੱਕ ਫਰਕ ਹੈ। ਹੁਣ ਰਾਮ ਦੋ ਹੋਏ ਨੇ, ਇੱਕ ਰਾਮ ਹੈ ਜਿਹੜਾ ਦਸ਼ਰਥ ਦਾ ਪੁੱਤਰ ਹੈ, ਜਿਹਦੇ ਬਾਰੇ ਸਾਖੀ ਪ੍ਰਚਲਿਤ ਹੈ ਵੀ ਉਹਦੀ ਪਤਨੀ ਜਿਹੜੀ ਸੀਤਾ ਸੀ ਉਹਨੂੰ ਰਾਵਣ ਜਿਹੜਾ ਸੀ ਉਹ ਡੋਰੂ ਵਜਾ ਕੇ ਧੋਖੇ ਨਾਲ ਛਲ ਕੇ ਜਿਹੜਾ ਉਹ ਲੈ ਗਿਆ, ਤੇ ਉਹ ਰਾਮ ਜਿਹੜਾ ਸੀ ਉਹ ਅਯੁੱਧਿਆ ਦੇ ਦਾ ਵਸਨੀਕ ਸੀ ਤੇ ਉਹ ਫਿਰ ਗਿਆ ਸ਼੍ਰੀ ਲੰਕਾ ਅਜੋਕੇ ਸਮੇਂ ਦੇ ਵਿੱਚ ਜਿਹਨੂੰ ਕਹਿੰਦੇ ਨੇ, ਉੱਥੇ ਰਾਵਣ ਦੀ ਲੰਕਾ ਸੀ, ਉਹਨੂੰ ਉਹਨੇ ਅੱਗ ਲਾ ਦਿੱਤੀ ਤੇ ਫਿਰ ਉਹ ਆਪਣੀ ਪਤਨੀ ਨੂੰ ਵਾਪਸ ਲੈ ਆਇਆ। ਇੱਕ ਤੇ ਉਹ ਰਾਮ ਹੈ। ਹੁਣ ਤੁਸੀਂ ਵੇਖੋਗੇ ਵੀ ਹਿੰਦੁਸਤਾਨ ਦੇ ਵਿੱਚ ਜਿੰਨੇ ਜੈ ਸ਼੍ਰੀ ਰਾਮ ਦੇ ਨਾਰੇ ਮਾਰੇ ਜਾ ਰਹੇ ਨੇ ਸਾਰੇ ਉਸ ਰਾਮ ਦੇ ਨੇ। ਵੈਸੇ ਪਹਿਲਾਂ ਹੁੰਦਾ ਸੀ ਸੀਆ ਰਾਮ, ਦੋਵਾਂ ਨੂੰ ਇਕੱਠੇ ਹੀ ਪੜਿਆ ਜਾਂਦਾ ਸੀ, ਇੱਕ ਸੀਤਾ ਤੇ ਰਾਮ। ਹੁਣ ਰਾਮ ਜਿਹੜਾ ਹੈ ਉਹ ਪੋਲੀਟੀਕਲ ਨਾੜਾ ਬਣ ਚੁੱਕਾ, ਇਹਨਾਂ ਦੋਵਾਂ ਦੇ ਨਾਂ ਇਕੱਠੇ ਲੈ ਜਾਂਦੇ ਸੀ, ਸੀਆ ਰਾਮ, ਸੀਆ ਮਤਲਬ ਸੀਤਾ, ਰਾਮ ਉਹਦੇ ਘਰ ਵਾਲਾ ਹੋ ਗਿਆ। ਪਰ ਜਦੋਂ ਜੈ ਸ਼੍ਰੀ ਰਾਮ ਦਾ ਨਾਰਾ ਵੱਜਦਾ ਹੋਏ ਉਹ ਪੋਲੀਟੀਕਲ ਨਾਰਾ ਬਣ ਗਿਆ। ਅੱਜ ਦੂਜੀ ਗੱਲ, ਰਾਧਾ ਤੇ ਕ੍ਰਿਸ਼ਨ ਇਹਨਾਂ ਦਾ ਨਾਂ ਇਕੱਠਾ ਲਿਆ ਜਾਂਦਾ ਸੀ, ਅੱਜ ਇਕੱਲਾ ਕੋਈ ਤੇ ਰਾਧਾ ਕਹਿ ਰਿਹਾ ਤੇ ਕੋਈ ਇਕੱਲਾ ਕ੍ਰਿਸ਼ਨ ਕਹਿ ਰਿਹਾ, ਇਹ ਦੋਵੇਂ ਇਕੱਠੇ ਸੀ, ਰਾਧਾ ਤੇ ਕ੍ਰਿਸ਼ਨ। ਹੁਣ ਕ੍ਰਿਸ਼ਨ ਨੂੰ ਵੀ ਲੋਕਾਂ ਨੇ ਭਗਵਾਨ ਮੰਨਿਆ ਤੇ ਰਾਮ ਨੂੰ ਵੀ ਲੋਕਾਂ ਨੇ ਕੀ ਕਹਿ ਦਿੱਤਾ ਵੀ ਇਹ ਅਵਤਾਰ ਹੈ, ਰੱਬ ਹੈ। ਮਹਾਰਾਜ ਨੇ ਆਖਿਆ ਨਹੀਂ, ਬੜਾ ਸਪਸ਼ਟ ਸ਼ਬਦ ਹੈ ਗੁਰੂ ਅਰਜਨ ਸਾਹਿਬ ਦਾ ਇੱਕ, ਉਹਨਾਂ ਨੇ ਆਖਿਆ ਜਿੰਨਾਂ ਲੋਕਾਂ ਨੇ ਇਹ ਵਿਚਾਰ ਦਿੱਤੀ ਹੈ ਨਾ ਵੀ ਰੱਬ ਵੀ ਧਰਤੀ ਦੇ ਉੱਤਰ ਕੇ ਆਉਂਦਾ ਤੇ ਉਹ ਵੀ ਬੰਦਿਆਂ ਵਰਗਾ ਹੁੰਦਾ, ਉਹ ਮੂੰਹ ਸੜ ਜਾਵੇ। ਹੁਣ ਇਹ ਸ਼ਬਦ ਕਿਹਦਾ? ਇਹ ਗੁਰੂ ਅਰਜਨ ਸਾਹਿਬ ਦਾ। ਮਤਲਬ ਕਿ ਜਿਹੜਾ ਵੀ ਬੰਦਾ ਦੁਨੀਆਂ ਤੇ ਇਹ ਗੱਲ ਕਹਿੰਦਾ ਹੈ ਨਾ ਵੀ ਜਿਹੜਾ ਰੱਬ ਹੈ ਉਹ ਐਜ਼ ਆ ਹਿਊਮਨ ਬੀਇੰਗ ਟ੍ਰੀਟ ਕਰਦਾ ਹੈ ਲੋਕਾਂ ਦੇ ਨਾਲ, ਬੰਦਿਆਂ ਵਰਗਾ ਹੈ ਰੱਬ, ਉਹ ਮੂੰਹ ਸੜ ਜਾਵੇ, ਕਿਉਂਕਿ ਰੱਬ ਕਦੀ ਵੀ ਜੂਨਾਂ ਦੇ ਵਿੱਚ ਨਹੀਂ ਆਉਂਦਾ। ਬਚਨ ਪੜ੍ਹਦਿਆਂ ਗੁਰੂ ਅਰਜਨ ਸਾਹਿਬ ਦਾ ਤਾਂ ਕਿ ਗੱਲ ਸਪਸ਼ਟ ਹੋ ਜਾਵੇ, ਉਹਨਾਂ ਆਖਿਆ ਸੋ ਮੁੱਖ ਜਲੋ, ਸੋ ਮੁੱਖ ਜਲੋ, ਉਹ ਮੂੰਹ ਸੜ ਜਾਵੇ ਜਿੱਤ ਕਹਿ, ਜਿਹੜਾ ਕਹਿੰਦਾ ਹੈ ਠਾਕੁਰ, ਠਾਕੁਰ ਮਤਲਬ ਰੱਬ, ਪਰਮੇਸ਼ਰ, ਸਵਾਮੀ, ਜੋਨੀ, ਜਿਹੜਾ ਜੂਨਾਂ ਦੇ ਵਿੱਚ ਆ ਗਿਆ, ਜਿਹੜਾ ਜੂਨਾਂ ਵਿੱਚ ਆ ਗਿਆ, ਜਿਹੜਾ ਜੂਨ ਵਿੱਚ ਆ ਗਿਆ ਉਹ ਰੱਬ ਨਹੀਂ ਹੋ ਸਕਦਾ। ਹੁਣ ਆਪਾਂ ਸਾਰੇ ਕਿਹਦੇ ਵਿੱਚ ਆਏ ਹਾਂ? ਜੂਨ 'ਚ ਹੀ ਆ ਨਾ। ਕਿੰਨੀਆਂ ਜੂਨਾਂ ਨੇ ਧਰਤੀ ਉੱਤੇ? ਅਣਗਿਣਤ ਨੇ। ਵੈਸੇ 84 ਲੱਖ ਜੂਨਾਂ ਦਾ ਤੇ ਸਿਧਾਂਤ ਚੱਲਦਾ ਹੀ ਹੈ ਕਿ 84 ਲੱਖ ਜੂਨਾਂ ਹੁੰਦੀਆਂ ਨੇ। ਤੋ ਅਸੀਂ ਮਨੁੱਖਾ ਜੂਨ ਵਿੱਚ ਆ, ਤੇ ਜੇ ਕੋਈ ਇਹ ਸਮਝਦਾ ਹੈ ਵੀ ਰੱਬ ਵੀ ਇੱਦਾਂ ਜੂਨਾਂ ਵਿੱਚ ਆਉਂਦਾ ਹੈ ਤੇ ਗੁਰੂ ਅਰਜਨ ਸਾਹਿਬ ਕਹਿੰਦੇ ਉਹ ਮੂੰਹ ਹੀ ਸੜ ਜਾਵੇ। ਹੁਣ ਕ੍ਰਿਸ਼ਨ ਦੇ ਨਾਲ ਬਹੁਤ ਸਾਰਾ ਐਸਾ ਕੁਝ ਜੋੜਿਆ ਜਾਂਦਾ ਹੈ, ਉਹਨੂੰ ਜਦੋਂ ਨਾ ਜਨਮਾਸ਼ਟਮੀ ਆਉਂਦੀ ਹੈ ਨਾ
ਉਦੋਂ ਸਾਡੇ ਜਿਹੜੇ ਹਿੰਦੂ ਵੀਰ ਨੇ ਉਹ ਕੀ ਕਰਦੇ ਨੇ ਵੀ ਉਹ ਕ੍ਰਿਸ਼ਨ ਦੀ ਇੱਕ ਮੂਰਤੀ ਨੂੰ ਪੰਘੂੜੇ ਦੇ ਵਿੱਚ ਰੱਖਦੇ ਨੇ, ਪੰਘੂੜੇ ਵਿੱਚ ਰੱਖ ਕੇ ਫਿਰ ਉਹਨੂੰ ਲੋਰੀਆਂ ਵੀ ਦਿੰਦੇ ਨੇ, ਇੱਦਾਂ ਜਿਵੇਂ ਬੱਚੇ ਨੂੰ ਲੋਰੀ ਦਿੱਤੀ ਜਾਂਦੀ ਹੈ ਉੱਦਾਂ ਉਹ ਲੋਰੀਆਂ ਦਿੰਦੇ ਨੇ। ਤਾਂ ਮਹਾਰਾਜ ਗੁਰੂ ਅਰਜਨ ਸਾਹਿਬ ਨੇ ਪੂਰੇ ਦਾ ਪੂਰਾ ਬਚਨੇ ਦੇ ਉੱਤੇ ਰਚਿਆ, ਇੱਕ ਪੂਰੇ ਦਾ ਪੂਰਾ ਇੱਕ ਸ਼ਬਦ ਹੈ। ਹੁਣ ਇਹਨਾਂ ਸ਼ਬਦਾਂ ਤੱਕ ਅਸੀਂ ਬਹੁਤੀ ਵਾਰ ਪਹੁੰਚਦੇ ਨਹੀਂ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਕ 1136 ਦੇ ਉੱਤੇ ਇਹ ਬੋਲ ਦਰਜ ਹੈ, ਤੁਸੀਂ ਆਪ ਪੜ੍ਹ ਕੇ ਵੇਖ ਲਿਓ। ਅੱਜ ਕੱਲ੍ਹ ਤੁਹਾਡੇ ਫੋਨਾਂ ਵਿੱਚ ਵੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈਗੀ ਹੈ, ਸਾਰਿਆਂ ਦੇ ਕੋਲ ਐਂਡਰਾਇਡ ਦੇ ਵਿੱਚ ਐਪ ਨੇ, ਬਾਣੀ ਘਰਾਂ ਦੇ ਵਿੱਚ ਚੱਲਦੀ ਹੈ। ਹੁਣ ਮਹਾਰਾਜ ਨੇ ਉੱਥੇ ਆਖਿਆ ਕੀ ਆਖਿਆ, ਸਗਲੀ ਥੀਤ ਪਾਸ ਡਰ ਰਾਖੀ। ਥੀਤ ਦਾ ਮਤਲਬ ਹੁੰਦਾ ਜੀ ਡੇਟ, ਤਰੀਕ, ਸਾਰੀਆਂ ਤਰੀਕਾਂ ਨੂੰ ਪਾਸੇ ਕਰਕੇ ਨਾ, ਅਸ਼ਟਮ ਥੀਤ ਗੋਬਿੰਦ ਜਨਮਾਸੀ। ਜਿਹੜੀ ਅੱਠਵੀਂ ਥਿੱਤ ਆਈ, ਅੱਠਵੀਂ ਥੀਤ ਅਸ਼ਟਮ ਨੂੰ ਕਹਿੰਦੇ ਨੇ। ਅਸ਼ਟਮ ਥੀਤ ਕਿਹੜੀ ਹੁੰਦੀ ਹੈ, ਜਿਵੇਂ ਪਹਿਲੀ, ਦੂਜੀ, ਤੀਜੀ, ਚੌਥੀ, ਪੰਜਵੀਂ, ਛੇਵੀਂ, ਸੱਤਵੀਂ ਤੇ ਅੱਠਵੀਂ, ਤਾਂ ਹੀ ਜਨਮਾਸ਼ਟਮੀ ਕਹਿੰਦੇ ਨੇ ਨਾ। ਅਸ਼ਟਮੀ ਦਾ ਮਤਲਬ ਅੱਠਵਾਂ ਦਿਨ ਹੁੰਦਾ। ਆਖਿਰ ਸਾਰੀਆਂ ਤਰੀਕਾਂ ਪਾਸੇ ਕਰਕੇ ਪਤਾ ਨਹੀਂ ਕਿੰਨੇ ਕਹਿ ਦਿੱਤਾ ਵੀ ਅੱਠਵੀਂ ਤਰੀਕ ਵਾਲੇ ਦਿਨ ਰੱਬ ਜੰਮਿਆ। ਹਾਂ, ਤੁਸੀਂ ਕਹੋ ਵੀ ਇੱਕ ਬੱਚੇ ਨੇ ਜਨਮ ਲਿਆ ਤੇ ਠੀਕ ਹੈ, ਜਿੱਦਾਂ ਦੁਨੀਆਂ ਉੱਤੇ ਬਾਕੀ ਬੱਚਿਆਂ ਨੇ ਜਨਮ ਲਿਆ ਉੱਦਾਂ ਹੀ ਕ੍ਰਿਸ਼ਨ ਨੇ ਵੀ ਜਨਮ ਲਿਆ। ਪਰ ਤੁਸੀਂ ਜਦੋਂ ਇਹ ਕਹਿੰਦੇ ਹੋ ਵੀ ਰੱਬ ਨੇ ਜਨਮ ਲਿਆ ਹੈ ਤੇ ਇਹ ਕੋਈ ਗੱਲ ਵਾਜਬ ਨਹੀਂ ਹੈ। ਰੱਬ ਨਹੀਂ ਜਨਮਦਾ, ਰੱਬ ਜਨਮ ਨਹੀਂ ਲੈਂਦਾ। ਜੇ ਰੱਬ ਨੇ ਉਸ ਦਿਨ ਜਨਮ ਲਿਆ ਸੀ ਤੇ ਉਸ ਤੋਂ ਪਹਿਲਾਂ ਦੁਨੀਆਂ ਉੱਤੇ ਰੱਬ ਕੌਣ ਸੀ? ਸਿੱਧਾ ਸਵਾਲ ਇਹ ਹੈ। ਜੇ ਰੱਬ ਅਸ਼ਟਮੀ ਵਾਲੇ ਦਿਨ ਜੰਮਿਆ ਸੀ ਤੇ 7, 6, 5, 4, 3, 2, 1 ਇਹਨਾਂ ਤਰੀਕਾਂ ਵਿੱਚ ਦੁਨੀਆਂ ਵਿੱਚ ਰੱਬ ਕੋਈ ਐਗਜ਼ਿਸਟ ਨਹੀਂ ਸੀ ਕਰਦਾ, ਰੱਬ ਤੇ ਉਦੋਂ ਵੀ ਹੈਗਾ ਸੀ, ਪਰਮੇਸ਼ਰ ਨੇ ਜਨਮ ਨਹੀਂ ਲਿਆ। ਦਸ਼ਰਥ ਦੇ ਘਰ ਇੱਕ ਪੁੱਤਰ ਨੇ ਜਨਮ ਲਿਆ ਜਿਹਦਾ ਨਾਂ ਸੀ ਰਾਮ। ਇੱਦਾਂ ਹੀ ਯਾਦਵਾਂ ਦੀ ਕੁੱਲ ਦੇ ਵਿੱਚ ਇੱਕ ਬੱਚੇ ਨੇ ਜਨਮ ਲਿਆ ਜਿਹਦਾ ਨਾਂ ਸੀ ਕ੍ਰਿਸ਼ਨ। ਰੱਬ ਨਹੀਂ ਜਨਮਿਆ। ਸਗਲੀ ਥੀਤ ਪਾਸ ਡਾਰ ਰਾਖੀ, ਅਸ਼ਟਮ ਥੀਤ ਗੋਬਿੰਦ ਜਨਮਾਸੀ। ਅਗਲਾ ਬਚਨ ਹੈ, ਭਰਮੇ ਭੂਲੇ ਨਰ ਕਰਤ ਕਚਰਾਇਨ। ਕਚਰਾਇਨ ਦਾ ਮਤਲਬ ਹੁੰਦਾ ਹੈ ਉਹ ਗੱਲਾਂ ਜਿਹੜੀਆਂ ਬੇਸਲੈਸ ਹੋਣ। ਆਖਿਆ ਭਰਮ ਵਿੱਚ ਫਸੇ ਹੋਏ ਲੋਕ ਕਿਹੜੀਆਂ ਗੱਲਾਂ ਕਰਦੇ ਨੇ? ਬੇਸਲੈਸ, ਕੱਚੀਆਂ ਗੱਲਾਂ। ਅੱਛਾ, ਫਿਰ ਸਾਰੇ ਮਜ਼ਹਬਾਂ ਵਾਲੇ ਕਰਦੇ ਨੇ, ਮੈਂ ਸਿੱਖਾਂ ਨੂੰ ਵੀ ਵਿੱਚ ਰੱਖਾਂਗਾ। ਸਿੱਖ ਇਹ ਨਾ ਸਮਝੋ ਵੀ ਸਿੱਖਾਂ ਦੀ ਗੱਲ ਨਹੀਂ ਹੋ ਰਹੀ। ਜੇ ਸਿੱਖ ਵੀ ਇਸ ਥੋਟ ਪ੍ਰੋਸੈਸ ਨਾਲ ਜੀ ਰਹੇ ਨੇ ਤੇ ਚੇਤਾ ਰੱਖੋ ਇਹ ਗੱਲ ਸਿੱਖਾਂ ਦੀ ਵੀ ਹੈ, ਈਸਾਈ ਵੀ ਇਹਦੇ ਨਾਲ ਜੀਂਦੇ ਨੇ। ਉਹ ਕਹਿੰਦੇ ਨੇ ਇੱਕ ਰੱਬ ਨੇ ਆਖਿਆ ਵੀ ਈਸਾ ਮਸੀਹ ਮੇਰਾ ਪੁੱਤਰ ਹੈ ਤੇ ਉਹਨੂੰ ਮੈਂ ਕੀ ਕਰਨ ਲੱਗਾ, ਲੋਕਾਂ ਦੇ ਪਾਪ ਕੱਟਣ ਲਈ ਧਰਤੀ ਦੇ ਉੱਤੇ ਭੇਜਣ ਲੱਗਾ। ਕੋਈ ਰੱਬ ਦਾ ਵਿਸ਼ੇਸ਼ ਪੁੱਤਰ ਨਹੀਂ ਹੈ। ਫਿਰ ਈਸਾ ਜਿੱਥੇ ਜੰਮਿਆ ਹੈ ਉਹਦਾ ਤੇ ਹਿੰਦੁਸਤਾਨ ਦੇ ਨਾਲ ਸੰਬੰਧ ਹੀ ਕੋਈ ਨਹੀਂ। ਜਿੱਥੇ ਰਾਮ ਦਾ ਜਨਮ ਹੋਇਆ ਹੈ ਉਹਦਾ ਕੈਨੇਡਾ ਨਾਲ, ਅਮੈਰੀਕਾ ਦੇ ਨਾਲ, ਉਹਦਾ ਯੂਰਪ ਦੇ ਨਾਲ, ਉਹਦਾ ਦੁਬਈ ਨਾਲ, ਉਹਦਾ ਚਾਈਨਾ ਨਾਲ ਸੰਬੰਧ ਹੀ ਕੋਈ ਨਹੀਂ। ਉਹਨਾਂ ਦਾ ਇੱਕ ਏਰੀਆ ਹੈ, ਇੱਕ ਖਾਸ ਏਰੀਆ, ਉਸ ਏਰੀਏ ਵਿੱਚ ਉਹਨਾਂ ਦਾ ਜਨਮ ਹੋਇਆ ਤੇ ਉਸੇ ਏਰੀਏ ਦੇ ਵਿੱਚ ਉਹਨਾਂ ਦੀ ਮ੍ਰਿਤਿਊ ਹੋ ਗਈ, ਮੌਤ ਹੋ ਗਈ, ਖਤਮ ਹੋ ਗਏ। ਹੁਣ ਯਾਦਵਾਂ ਦੀ ਕੁੱਲ ਦਾ ਨਾਸ਼ ਹੋਇਆ, ਕਦੀ ਰੱਬ ਵੀ ਨਾਸ਼ ਹੁੰਦਾ? ਮਹਾਰਾਜ ਨੇ ਆਖਿਆ ਉਹ ਤੇ ਅਵਿਨਾਸ਼ੀ ਹੈ, ਉਹਦਾ ਤੇ ਨਾਸ਼ ਹੀ ਕਦੀ ਨਹੀਂ ਹੁੰਦਾ। ਰਾਮ ਦਾ ਨਾਸ਼ ਹੋ ਗਿਆ, ਰਾਮ ਖਤਮ ਹੋ ਗਿਆ, ਰਾਮ ਗਇਓ, ਰਾਵਣ ਗਇਓ, ਜਾਂ ਕੋ ਬਹੁ ਪਰਿਵਾਰ, ਕਹੋ ਨਾਨਕ ਥਿਰ ਕਸ਼ ਨਹੀਂ ਸੁਪਨੇ ਜਿਉਂ ਸੰਸਾਰ। ਆਖਿਆ ਰਾਮ ਵੀ ਚਲੇ ਗਿਆ, ਰਾਵਣ ਵੀ ਗਿਆ, ਜੇ ਰਾਵਣ ਮਰਿਆ ਤੇ ਰਾਮ ਵੀ ਮਰ ਗਿਆ। ਬਿਲਕੁਲ ਓਦਾਂ ਜਿਵੇਂ ਆਪਾਂ ਸੰਸਾਰ ਤੇ ਆਏ ਹਾਂ ਤੇ ਇੱਕ ਦਿਨ ਆਪਾਂ ਵੀ ਇੱਥੋਂ ਚਲੇ ਜਾਣਾ। ਗੁਰੂ ਨਾਨਕ ਸੰਸਾਰ ਤੇ ਆਇਆ ਤੇ ਚਲੇ ਗਏ, ਰੱਬ ਥੋੜਾ ਸੀ ਉਹ। ਹੁਣ ਸਾਡੇ ਸਿੱਖਾਂ ਨੂੰ ਇਤਰਾਜ਼ ਹੋ ਜਾਣਾ ਇਸ ਗੱਲ ਤੇ ਵੀ ਇਹ ਕਹਿੰਦਾ ਗੁਰੂ ਨਾਨਕ ਰੱਬ ਨਹੀਂ ਸੀ। ਨਹੀਂ, ਮੇਰੀ ਗੱਲ ਨੂੰ ਫੋਲੋ ਕਰਿਓ, ਸਮਝਿਓ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਤੋਂ ਪਹਿਲਾਂ ਵੀ ਸੰਸਾਰ ਉੱਤੇ ਰੱਬ ਮੌਜੂਦ ਸੀ। ਸਰੀਰ ਕਰਕੇ ਗੁਰੂ ਨਾਨਕ ਸਾਹਿਬ 1469 ਵਿੱਚ ਪ੍ਰਕਾਸ਼ ਹੁੰਦੇ ਨੇ, ਜਨਮ ਲੈਂਦੇ ਨੇ ਤੇ 1539 ਦੇ ਵਿੱਚ ਉਹ ਜੋਤੀ ਜੋਤ
ਸਮਾ ਜਾਂਦੇ ਨੇ, ਉਹਨਾਂ ਦਾ ਜਿਹੜਾ ਪੰਜ ਭੂਤਕ ਸਰੀਰ ਸੀ ਉਹ ਪੰਜਾਂ ਤੱਤਾਂ ਦੇ ਵਿੱਚ ਮਿਲ ਜਾਂਦਾ। ਪਰ ਗੁਰੂ ਨਾਨਕ ਸਾਹਿਬ ਨੇ ਜਿਹੜੀ ਆਈਡੋਲੋਜੀ ਦਿੱਤੀ ਉਹਦੇ ਵਿੱਚ ਕੋਈ ਨਫ਼ਰਤ ਨਹੀਂ, ਕੋਈ ਵਿਤਕਰਾ ਨਹੀਂ, ਕੋਈ ਡਿਸਕ੍ਰਿਮੀਨੇਸ਼ਨ ਨਹੀਂ। ਉਹ ਸੱਚੀ ਰੱਬ ਸਨ ਇਸ ਆਈਡੋਲੋਜੀ ਦੇ ਸਿਰ ਉੱਤੇ, ਨਾ ਕਿ ਸਰੀਰ ਕਰਕੇ, ਬਾਡੀ ਕਰਕੇ ਨਹੀਂ। ਬਾਡੀ ਤਾਂ ਸਾਡੇ ਕੋਲ ਅੱਜ ਨਹੀਂ ਹੈ। ਉਹ ਜਿਹੜੀ ਵਿਚਾਰ ਦਿੰਦੇ ਨੇ ਜਦੋਂ ਉਹ ਕਹਿੰਦੇ ਨੇ ਵੀ ਭਾਈ ਅਵਲ ਅੱਲਾ, ਚਾਹੇ ਉਹ ਭਗਤ ਕਬੀਰ ਸਾਹਿਬ ਨੇ ਚਾਹੇ ਗੁਰੂ ਨਾਨਕ ਸਾਹਿਬ ਨੇ, ਉਸ ਆਈਡੋਲੋਜੀ ਦੇ ਸਿਰ ਉੱਤੇ ਉਹ ਰੱਬ ਹੀ ਰੂਪ ਨੇ, ਪਰ ਸਰੀਰ ਕਰਕੇ ਉਹਨਾਂ ਦਾ ਜਨਮ ਨਨਕਾਣਾ ਸਾਹਿਬ ਦੇ ਵਿੱਚ ਹੋਇਆ, ਮਹਿਤਾ ਕਲਿਆਣ ਦਾਸ ਦੇ ਘਰ ਹੋਇਆ, ਤੇ ਸਰੀਰ ਕਰਕੇ ਹੀ ਕਰਤਾਰਪੁਰ ਦੀ ਧਰਤੀ ਦੇ ਉੱਤੇ ਗੁਰੂ ਨਾਨਕ ਸਾਹਿਬ ਜੋਤੀ ਜੋਤ ਸਮਾ ਗਏ। ਜਿਵੇਂ ਸਾਡਾ ਪੰਜਾਂ ਤੱਤਾਂ ਦਾ ਸਰੀਰ ਮਿੱਟੀ ਵਿੱਚ ਮਿਲ ਗਿਆ, ਇਸੇ ਤਰੀਕੇ ਨਾਲ ਹੀ ਗੁਰੂ ਨਾਨਕ ਸਾਹਿਬ ਵੀ ਸੰਸਾਰ ਤੋਂ ਚਲੇ ਗਏ। ਪਰ ਉਹਨਾਂ ਨੇ ਜਿਹੜੇ ਕਰਮ ਕਮਾਏ ਉਹ ਇੰਨੇ ਮਹਾਨ ਹਨ ਵੀ ਅਸੀਂ ਉਹਨਾਂ ਨੂੰ ਕਹਿੰਦੇ ਹਾਂ ਵੀ ਗੁਰੂ ਨਾਨਕ ਕੀ ਦਾ ਰੂਪ ਹੈ, ਰੱਬ ਦਾ ਰੂਪ ਹੈ। ਜਿਵੇਂ ਰੱਬ ਮਹਾਨ ਹੈ ਉਦਾਂ ਹੀ ਗੁਰੂ ਨਾਨਕ ਵੀ ਕੀ ਹੈ, ਮਹਾਨ ਹੈ। ਤੋ ਬਾਬੇ ਨੇ ਬਖਸ਼ਿਸ਼ ਕੀਤੀ ਗੁਰੂ ਅਰਜਨ ਸਾਹਿਬ ਨੇ, ਉਹਨਾਂ ਕਿਹਾ ਭਰਮੇ ਭੂਲੇ ਨਰ ਕਰਤ ਕਚਰਾਇਨ। ਭਰਮ ਵਿੱਚ ਫਸੇ ਹੋਏ ਬੰਦੇ ਕੱਚੀਆਂ ਗੱਲਾਂ ਕਰਦੇ ਨੇ, ਉਹ ਇਹ ਨਹੀਂ ਸਮਝਦੇ ਵੀ ਜਨਮ ਮਰਨ ਤੇ ਰਹਿਤ ਨਾਰਾਇਣ, ਜਿਹੜਾ ਨਾਰਾਇਣ ਪਰਮੇਸ਼ਰ ਹੈ ਉਹ ਨਾ ਜੰਮਦਾ ਹੈ ਤੇ ਨਾ ਮਰਦਾ ਹੈ, ਕਿਉਂਕਿ ਜਿਹੜਾ ਜੰਮ ਗਿਆ ਉਹ ਮਰੇਗਾ ਵੀ, ਡੈਫੀਨੇਟ ਹੈ। ਇੱਦਾਂ ਕਿਵੇਂ ਹੋ ਸਕਦਾ ਵੀ ਕੋਈ ਜੰਮੇ ਤੇ ਮਰੇ ਨਾ? ਮਰੇਗਾ ਉਹ ਨਹੀਂ ਜਿਹੜਾ ਜੰਮੇਗਾ ਨਹੀਂ, ਜਿਹੜਾ ਜੰਮ ਪਿਆ ਉਹਨੇ ਇੱਕ ਦਿਨ ਮਰ ਜਾਣਾ ਹੈ। ਉਹਦੀ ਬਾਡੀ ਉੱਤੇ ਵੀ ਹੁਣ ਗੁਰੂ ਨਾਨਕ ਸਾਹਿਬ ਨੂੰ ਹੀ ਤੁਸੀਂ ਵੇਖ ਲਓ, ਉਹ ਬਚਪਨ ਵਿੱਚ ਵੀ ਸਨ, ਉਹਨਾਂ ਉੱਤੇ ਜਵਾਨੀ ਵੀ ਆਈ ਤੇ ਉਹਨਾਂ ਉੱਤੇ ਬੁਢੇਪਾ ਵੀ ਆਇਆ, ਬਾਡੀ ਦੇ ਉੱਤੇ ਸਾਰਾ ਕੁਝ ਉਦਾਂ ਹੀ ਆਇਆ। ਬਾਲ ਜਵਾਨੀ ਅਰ ਬਿਰਧ ਫੁਨ ਤੀਨ ਅਵਸਥਾ ਜਾਨ। ਤੋ ਮਹਾਰਾਜ ਨੇ ਆਖਿਆ ਭਰਮ ਭੂਲੇ ਨਰ ਕਰਤ ਕਚਰਾਇਣ, ਜਨਮ ਮਰਨ ਤੇ ਰਹਿਤ ਨਾਰਾਇਣ। ਹੁਣ ਕੀ ਕੀਤਾ ਉਹਨਾਂ ਨੇ, ਆਖਿਆ ਕ੍ਰਿਸ਼ਨ ਨੂੰ ਇੱਕ ਪਾਸੇ ਭਗਵਾਨ ਕਿਹਾ, ਇੱਕ ਪਾਸੇ ਰੱਬ ਕਿਹਾ, ਤੇ ਦੂਜਾ ਕੀ ਕਰਦੇ ਨੇ ਜਦੋਂ ਉਹਨੂੰ ਪੰਘੂੜੇ ਚ ਪਾਉਂਦੇ ਨੇ ਨਾ ਜਨਮਾਸ਼ਟਮੀ ਵਾਲੇ ਦਿਨ, ਉਦੋਂ ਉਹਨੂੰ ਨਾ ਪੰਜੀਰੀ ਖਵਾਉਂਦੇ ਨੇ, ਜਿਵੇਂ ਚੋਰੀ ਚੋਰੀ ਕਰ ਪੰਜੀਰ ਖਵਾਇਓ ਚੋਰ, ਉਹ ਜਨਮ ਨਾ ਮਰੈ ਰੇ ਸਾਕਤ ਢੋਰ। ਆਖਿਆ ਚੇਤਾ ਕਰ ਹੇ ਸਾਕਤ ਬੰਦਿਆ, ਜਿਹੜਾ ਰੱਬ ਹੈ ਉਹ ਜੰਮਦਾ ਤੇ ਮਰਦਾ ਨਹੀਂ ਹੈ। ਸਗਲ ਅਪਰਾਧ ਦੇ ਲਰੋਨੀ, ਸੋ ਮੁਖ ਜਲੋਂ ਜਿੱਤ ਕਹਿ ਠਾਕੁਰ ਜੋਨੀ। ਆਖਿਆ ਸਾਰੇ ਅਪਰਾਧ ਕੁਮਾਰੇ ਤੂੰ ਰੱਬ ਨੂੰ ਲੋਰੀਆਂ ਦੇ ਰਿਹਾ, ਇਹ ਸਮਝਦਾ ਵੀ ਇਹ ਰੱਬ ਹੈ ਜਿਹਨੂੰ ਲੋਰੀਆਂ ਦਿੱਤੀਆਂ ਜਾ ਰਹੀਆਂ। ਸੋ ਮੁਖ ਜਲੋ, ਉਹ ਮੂੰਹ ਸੜ ਜਾਵੇ, ਜਿੱਤ ਕਹਿ ਠਾਕੁਰ ਜੋਨੀ, ਜਿਹੜਾ ਕਹਿੰਦਾ ਵੀ ਠਾਕੁਰ ਰੱਬ ਜੂਨਾਂ ਵਿੱਚ ਆਉਂਦਾ ਹੈ, ਤੂੰ ਰੱਬ ਜੂਨਾਂ ਵਿੱਚ ਨਹੀਂ ਆਉਂਦਾ। ਬਹੁਤ ਸਾਰਾ ਝੂਠ ਵੀ ਬੋਲ ਦਿੱਤਾ ਜਾਂਦਾ ਰੱਬ ਦੇ ਨਾਂ ਉੱਤੇ। ਹੁਣ ਕੋਈ ਕਹਿੰਦਾ ਜੀ ਮੈਨੂੰ ਰੱਬ ਦੇ ਦਰਸ਼ਨ ਹੋ ਗਏ, ਕਿਵੇਂ ਹੋਏ? ਕਿਸੇ ਨੂੰ ਨੀ ਕਿਹਾ ਮੈਨੂੰ ਕੋਈ, ਮਤਲਬ ਬਹੁਤ ਝੂਠ ਬੋਲਦੇ ਨੇ। ਮੈਂ ਇੱਕ ਦੋ ਦਿਨ, ਕਿਉਂਕਿ ਇੱਦਾਂ ਦੇ ਬਹੁਤ ਸਾਰੀਆਂ ਨਾ ਗੱਲਾਂ ਬਾਤਾਂ ਚੱਲਦੀਆਂ ਨੇ, ਪਤਾ ਨੀ ਲੋਕ ਮਾਨਸਿਕ ਰੋਗੀ ਨੇ ਜਾਂ ਇਹਨਾਂ ਦੀ ਕੀ ਸਮੱਸਿਆ ਹੈ, ਤੇ ਮਾਨਸਿਕ ਰੋਗੀਆਂ ਨੂੰ ਫਿਰ ਸਾਡੇ ਲੋਕ ਪੂਜਣ ਵੀ ਲੱਗ ਪੈਂਦੇ ਨੇ, ਸਮਝਦੇ ਨਾ? ਮਾਨਸਿਕ ਤੌਰ ਤੇ ਬੰਦਾ ਜਿਹੜਾ ਰੋਗੀ ਹੋਵੇ ਉਹਨਾਂ ਉਹਦੀ ਪੂਜਾ ਵੀ ਹੋਣ ਲੱਗ ਪੈਂਦੀ। ਤੋ ਬੀਬੀ ਕੋਈ ਬੋਲ ਰਹੀ ਸੀ, ਕਹਿੰਦੀ ਮੈਂ ਗਈ ਕਿਸੇ ਧਾਰਮਿਕ ਸਥਾਨ ਤੇ ਦਰਸ਼ਨ ਕਰਨ ਤੇ ਮੈਨੂੰ ਸਾਹ ਚੜਿਆ ਤੇ ਮੇਰੇ ਕੋਲ ਤੁਰਿਆ ਨਾ ਜਾਵੇ, ਤੇ ਫਿਰ ਗੁਰੂ ਸਾਹਿਬ ਮੈਨੂੰ ਲੈਣ ਆਏ, ਉਹਨਾਂ ਆਖਿਆ ਬੀਬੀ ਆ ਜਾ ਘੋੜੇ ਤੇ ਬਹਿ, ਤੇ ਫਿਰ ਉਹ ਮੈਨੂੰ ਉੱਥੋਂ ਤੱਕ ਲੈ ਕੇ ਗਏ ਤੇ ਮੈਂ ਤੇ ਗੁਰੂ ਸਾਹਿਬ ਦੇ ਦਰਸ਼ਨ ਕਰ ਲਏ। ਹੁਣ ਕਿਵੇਂ ਪਤਾ ਲੱਗਾ ਵੀ ਉਹ ਗੁਰੂ ਹੈ, ਕਿਵੇਂ ਪਤਾ ਲੱਗਾ? ਮਤਲਬ ਕੁਝ ਵੀ। ਤੇ ਮੈਨੂੰ ਯਾਦ ਹੈ ਇੱਥੇ ਨਾ ਜਗਰਾਓਂ ਦੇ ਕੋਲ ਇੱਕ ਪਿੰਡ ਪੈਂਦਾ, ਜਗਰਾਓਂ ਕੋਲ, ਉੱਥੇ ਇੱਕ ਮਾਈ ਨੇ ਇਹਨਾਂ ਦੀ ਲੋਕਾਂ ਨੂੰ ਨਾ ਝੂਠ ਬੋਲ ਦਿੱਤਾ। ਉਹ ਕਹਿੰਦੀ ਵੀ ਮੈਨੂੰ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਹੋਏ ਨੇ, ਏਦਾਂ ਉਹਨੇ ਕਹਿ ਦਿੱਤਾ ਵੀ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਹੋਏ ਨੇ। ਹੁਣ ਤੁਹਾਨੂੰ ਪਤਾ ਕੋਈ ਕਹਿ ਦੇਵੇ ਏਦਾਂ ਤੇ ਸਾਡੇ ਤੇ ਲੋਕ ਉਸੇ ਵੇਲੇ ਉਹਨੂੰ ਪੂਜਣ ਤੁਰ ਪੈਂਦੇ ਨੇ। ਉਹਦਾ ਚੰਗਾ ਡੰਬਰ ਚੱਲ ਪਿਆ। ਉਹਨੂੰ ਜਦੋਂ ਪੁੱਛਿਆ ਵੀ ਤੈਨੂੰ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਕਿਵੇਂ ਹੋਏ ਨੇ, ਕਹਿੰਦੀ ਏਦਾਂ ਮਹਾਰਾਜ ਘੋੜੇ ਤੇ ਆਏ ਸੀ ਤੇ ਮੈਂ ਬੈਠੀ ਸੀ ਤੇ ਮੈਨੂੰ ਉਹਦੇ ਦਰਸ਼ਨ ਹੋਏ। ਹੁਣ ਤੁਸੀਂ ਆਪ ਸਿਆਣੇ ਹੋ, ਉਹ ਪੁੱਛਦੇ ਮਾਈ ਕਿਵੇਂ ਆਏ ਸੀ, ਕਹਿੰਦੀ ਏਦਾਂ ਛੱਤ ਦੇ ਵਿੱਚੋਂ ਦੀ ਏਦਾਂ ਨਿਕਲੇ ਸੀ। ਇਹਦਾ ਮਤਲਬ ਹੈ ਵੀ ਜਿਹੜਾ ਫਿਜ਼ੀਕਲ ਤੌਰ ਤੇ ਤੈਨੂੰ ਦਿਸ ਰਿਹਾ,
ਜੇ ਉਹ ਛੱਤ ਦੇ ਵਿੱਚੋਂ ਦੀ ਆਇਆ ਉੱਪਰੋਂ ਆਇਆ ਹੈ, ਇੱਕ ਚੀਜ਼ ਹੁੰਦੀ ਠੋਸ, ਹਵਾ ਸਾਨੂੰ ਦਿਸਦੀ ਨਹੀਂ। ਦਿਖੇਗੀ ਤੁਹਾਨੂੰ ਕਿਹੜੀ ਚੀਜ਼ ਜਿਹੜੀ ਤੁਹਾਡੇ ਸਾਹਮਣੇ ਠੋਸ ਰੂਪ ਵਿੱਚ ਹੋਵੇਗੀ। ਦੋ ਚੀਜ਼ਾਂ ਹੁੰਦੀਆਂ ਨੇ, ਇੱਕ ਮੋਬਾਈਲ ਦਾ ਸੋਫਟਵੇਅਰ ਹੁੰਦਾ ਤੇ ਇੱਕ ਮੋਬਾਈਲ ਹੁੰਦਾ। ਕੁਝ ਚੀਜ਼ਾਂ ਸਾਨੂੰ ਹਾਰਡਲੀ ਦਿਖਦੀਆਂ ਨੇ, ਕੁਝ ਚੀਜ਼ਾਂ ਸਾਨੂੰ ਦਿਖਦੀਆਂ ਨਹੀਂ ਹਨ। ਕਹਿੰਦੀ ਇੱਦਾਂ ਆਏ ਨੇ ਆਣ ਕੇ ਖਲੋ ਗਏ ਤੇ ਉਹਦੀ ਮਾੜੀ ਕਿਸਮਤ, ਉਹ ਕਹਿ ਇਹ ਬੈਠੀ ਵੀ ਆਹ ਉਹਦੇ ਘੋੜੇ ਦੇ ਪੌੜ ਲੱਗੇ ਹੋਏ ਨੇ ਥੱਲੇ। ਜੇ ਤੇ ਉੱਦਾਂ ਕਹਿੰਦੀ ਤੇ ਫਿਰ ਤੇ ਚਲੋ ਭਾਵੇਂ ਲੋਕ ਮੰਨ ਹੀ ਜਾਂਦੇ। ਉਹਨੇ ਅਗਲੀ ਗੱਲ ਇਹ ਕਹਿ ਦਿੱਤੀ, ਕਿਉਂਕਿ ਪੂਜਾ ਕਰਾਉਣੀ ਸੀ ਲੋਕਾਂ ਦੇ ਕੋਲੋਂ, ਆਂਦੀ ਵੀ ਆਹ ਘੋੜੇ ਦੇ ਪੌੜ, ਪੌੜ ਸਮਝਦੇ ਜਿਹੜੇ ਘੋੜੇ ਦੇ ਪੈਰ ਹੁੰਦੇ ਨੇ ਉਹਨਾਂ ਨੂੰ ਆਪਾਂ ਪੌੜ ਕਹਿੰਦੇ ਨਾ, ਫਿਰ ਉਹ ਪੌੜ ਲੱਗੇ ਹੋਏ ਨੇ ਥੱਲੇ, ਇੱਕ ਦੋ ਤਿੰਨ ਤੇ ਚਾਰ, ਇਹਦਾ ਛਾਪਾ ਲਾ ਲਿਆ ਉਹਨੇ ਥੱਲੇ ਇੱਦਾਂ ਮਿੱਟੀ ਦੇ ਵਿੱਚ। ਕਹਿੰਦੇ ਆਹ ਵੇਖੋ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਹੋਏ ਨੇ, ਆਹ ਵੇਖੋ ਸਬੂਤ ਦੇਣ ਵਾਸਤੇ ਲੋਕਾਂ ਨੂੰ, ਫਿਰ ਕੁਝ ਤੇ ਦੱਸਣਾ, ਕੋਈ ਐਵੀਡੈਂਸ ਤੇ ਰੱਖਣਾ ਸੀ ਨਾ। ਫਿਰ ਉਹ ਕੋਈ ਸਿਆਣੇ ਬੰਦੇ ਸੀ, ਉਹਨਾਂ ਨੇ ਪੁੱਛਿਆ, ਕਹਿੰਦਾ ਮਾਈ ਵੀ ਤੂੰ ਪੌੜ ਤੇ ਵਿਖਾਈ ਜਾਂਦੀ ਤੇ ਆਨੀ ਉੱਤੋਂ ਦੀ ਆਏ, ਫਿਰ ਛੱਤ ਕਿਉਂ ਨਾ ਪਾਟੀ ਤੇਰੀ, ਵੀ ਥੱਲੇ ਪੌੜ ਜੇ ਲੱਗੇ ਨੇ ਤੇ ਫਿਰ ਤੇ ਏਦਾਂ ਘੋੜਾ ਆਇਆ ਹੋਵੇਗਾ ਤੇ ਉਹਨੇ ਉਹਨੇ ਛੱਤ ਵੀ ਤੇ ਤੋੜੀ ਹੋਵੇਗੀ ਨਾ ਉੱਤੇ। ਕਿਉਂਕਿ ਜਿਹੜੀ ਚੀਜ਼ ਏਦਾਂ ਠੋਸ ਹੈ ਜਿਹਦੇ ਆਣ ਕੇ ਇੱਥੇ ਪੈਰ ਛੱਪ ਗਏ ਨੇ, ਉਹਨੇ ਛੱਤ ਵੀ ਤੋੜੀ ਹੋਵੇਗੀ ਵੀ ਤੂੰ ਗੁਰੂ ਹਰਗੋਬਿੰਦ ਸਾਹਿਬ ਨੂੰ ਜ਼ਖਮੀ ਵੀ ਕੀਤਾ ਹੋਣਾ ਆਪਦੇ ਚੱਕਰਾਂ ਦੇ ਵਿੱਚ, ਵੀ ਮੈਨੂੰ ਦਰਸ਼ਨ ਦਿੱਤੇ ਨੇ। ਕਹਿੰਦੇ ਫਿਰ ਮਾਈ ਹੈ ਕਿੱਦਾਂ ਦੇ ਗੁਰੂ ਹਰਗੋਬਿੰਦ ਸਾਹਿਬ? ਕਹਿੰਦੀ ਪੁੱਤ ਉਹ ਜਿੱਦਾਂ ਦੀ ਤਸਵੀਰ ਲੱਗੀ ਹੈ, ਤਸਵੀਰ ਤੇ ਬੰਦਿਆਂ ਨੇ ਬਣਾਈ ਹੈ, ਗੁਰੂ ਹਰਗੋਬਿੰਦ ਸਾਹਿਬ ਤਸਵੀਰ ਬਣਾ ਕੇ ਗਿਆ ਤੁਹਾਡੇ ਕੋਲੋਂ ਵੀ ਮੇਰੀ ਤਸਵੀਰ ਬਣਾਓ। ਸੋ ਇੱਦਾਂ ਦਾ ਬਹੁਤ ਕੁਝ ਜਿਹੜਾ ਹੈ ਨਾ, ਉਹ ਗੁਰੂਆਂ ਦੇ ਨਾਲ ਅਸੀਂ ਕੁਝ ਲੋਕ ਆਪਣੀ ਤਪੱਸਿਆ, ਆਪਣੀ ਪੂਜਾ ਭਗਤੀ, ਆਪਣੀ ਪੂਜਾ ਪ੍ਰਤਿਸ਼ਠਾ ਕਰਾਉਣ ਲਈ ਇੱਦਾਂ ਦੀਆਂ ਸਾਖੀਆਂ ਕਹਾਣੀਆਂ ਜੋੜਦੇ ਰਹਿੰਦੇ ਨੇ। ਉਹਨਾਂ ਦਾ ਬੇਸ ਹੀ ਝੂਠ ਤੇ ਖਲੋਤਾ। ਇੱਥੇ ਵੱਡੇ ਵੱਡੇ ਡੇਰੇ ਨੇ, ਇੱਕ ਡੇਰਾ ਸਿੱਖ ਪੰਥ ਵਿੱਚ ਇਸ ਗੱਲ ਤੇ ਚੱਲਦਾ ਵੀ ਸਾਡੇ ਡੇਰੇ ਦੇ ਮੁਖੀ ਨੂੰ ਗੁਰੂ ਗੋਬਿੰਦ ਸਿੰਘ ਨੇ ਦਰਸ਼ਨ ਦਿੱਤੇ ਨੇ, ਇੱਕ ਡੇਰਾ ਸਿੱਖ ਪੰਥ ਵਿੱਚ ਇਸ ਕਰਕੇ ਚੱਲਦਾ, ਉਹ ਕਹਿੰਦੇ ਨੇ ਸਾਡੇ ਮਹਾਂਪੁਰਖਾਂ ਨੂੰ ਗੁਰੂ ਨਾਨਕ ਸਾਹਿਬ ਨੇ ਦਰਸ਼ਨ ਦਿੱਤੇ ਨੇ ਤੇ ਮਹਾਂਪੁਰਖਾਂ ਨੇ ਗੁਰੂ ਨਾਨਕ ਦੀ ਤਸਵੀਰ ਵੀ ਬਣਵਾਈ ਇੱਦਾਂ ਖਿਲਾਰ ਕੇ। ਉਹਨਾਂ ਦੀਆਂ ਦੁਕਾਨਦਾਰੀਆਂ ਤੇ ਝੂਠ ਹੀ ਇਸ ਚੀਜ਼ ਤੇ ਚੱਲਦਾ। ਤੋ ਮਹਾਰਾਜ ਦੀ ਬਾਣੀ ਨੂੰ ਜੇ ਅਸੀਂ ਸਮਝਾਂਗੇ ਤੇ ਫਿਰ ਇਹ ਗੱਲਾਂ ਸਾਨੂੰ ਪਤਾ ਲੱਗ ਜਾਣੀਆਂ ਵੀ ਜਦੋਂ ਬੰਦਾ ਹੁਣ ਤੱਤਾਂ ਦੇ ਵਿੱਚ ਤੱਤ ਮਿਲ ਗਏ ਫਿਰ ਕਹਾਣੀ ਖਤਮ ਹੋ ਗਈ। ਤੋ ਗੁਰੂ ਕਿਰਪਾ ਕਰੇ, ਬਾਬੇ ਨੇ ਅੱਜ ਵੀ ਜਿਹੜੀ ਗੱਲ ਆਖੀ, ਆਖਿਆ ਤੁਸੀਂ ਰਾਮ ਨੂੰ ਕੀ ਕਹਿੰਦੇ ਹੋ? ਭਗਵਾਨ ਕਹਿੰਦੇ ਹੋ? ਰੱਬ ਕਹਿੰਦੇ ਹੋ? ਨਹੀਂ, ਰੱਬ ਨਹੀਂ ਹੈ। ਹਾਂ, ਵਕਤ ਦੇ ਰਾਜੇ ਹੋਏ ਹੋਣਗੇ, ਜਿਵੇਂ ਅੱਜ ਵੀ ਤੁਸੀਂ ਵੇਖੋ। ਕੱਲ ਨਾ ਜੰਤਰ ਮੰਤਰ ਤੇ ਮੇਰੇ ਖਿਆਲ ਉਹ ਧਰਨਾ ਸੀ ਨੌਜਵਾਨਾਂ ਦਾ ਸ਼ਾਇਦ ਕੋਈ, ਤੇ ਉਸ ਤੋਂ ਪਹਿਲਾਂ ਇੱਕ ਦਿਨ ਖਬਰ ਇੱਦਾਂ ਚੱਲੀ ਵੀ ਜਿਹੜਾ ਮੋਦੀ ਹੈ, ਜਿਹੜਾ ਮੌਜੂਦਾ ਪ੍ਰਾਈਮ ਮਿਨਿਸਟਰ ਹੈ ਇੰਡੀਆ ਦਾ, ਉਹਨੂੰ ਇੱਕ ਬੰਦਾ ਉਹਦੀ ਫੋਟੋ ਫੜ ਕੇ ਖਲੋਤਾ। ਚਲੋ ਇਹ ਅੰਧ ਭਗਤਾਂ ਦੀ ਗੱਲ ਹੁੰਦੀ ਹੈ, ਮੇਰਾ ਕਿਸੇ ਪੋਲੀਟੀਕਲ ਪਾਰਟੀ ਨਾਲ ਕੋਈ ਸੰਬੰਧ ਨਹੀਂ, ਪਰ ਮੈਂ ਵੈਸੇ ਗੱਲ ਕਰ ਰਿਹਾ ਵੀ ਜਿੱਥੋਂ ਲੋਕ ਜਿਹੜੇ ਉਹਨਾਂ ਦੀ ਸੋਚਣੀ ਇੱਦਾਂ ਦੀ, ਉਹ ਕਹਿੰਦੇ ਵੀ ਕ੍ਰਿਸ਼ਨ ਦਾ ਅਵਤਾਰ ਆ ਗਿਆ। ਮੋਦੀ ਨੂੰ ਕੀ ਕਿਹਾ ਜਾ ਰਿਹਾ? ਕੌਣ ਹੈ? ਕ੍ਰਿਸ਼ਨ ਦਾ ਅਵਤਾਰ ਹੈ। ਹੁਣ ਇਹ 'ਚ ਵੀ ਕੋਈ ਮਤਲਬ ਅਤਕਥਨੀ ਨਹੀਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਮੋਦੀ ਸਾਹਿਬ ਦਾ ਵੀ ਇੱਦਾਂ ਮੰਦਿਰ ਬਣ ਜਾਵੇ, ਕੋਈ ਮੋਦੀ ਦੀ ਮੂਰਤੀ ਲਾ ਕੇ ਤੇ ਉਹਦੀ ਵੀ ਪੂਜਾ ਕਰਨ ਲੱਗ ਪਏ ਤੇ 400 ਸਾਲ ਬਾਅਦ ਇੱਕ ਸਾਖੀ ਉਹ 'ਤੇ ਵੀ ਬਣ ਜਾਵੇ ਵੀ ਇੱਦਾਂ ਉੱਤੋਂ ਉਤਰੇ ਸਨ ਮੋਦੀ ਸਾਹਿਬ, ਸਾਖੀ ਜੋੜਨੀ ਹੈ, ਕੋਈ ਕਹਾਣੀ ਇੱਦਾਂ ਬਣ ਜਾਵੇ। ਜਿਵੇਂ ਇੱਥੇ ਇੱਕ ਸਾਡੇ ਵੀ ਇੱਕ ਬਾਬੇ ਹੈਗੇ ਨੇ, ਉਹਨਾਂ ਬਾਰੇ ਕਹਾਣੀ ਹੈ ਵੀ ਬਾਬਾ ਜੀ ਦੀ ਗੱਡੀ 'ਚੋਂ ਤੇਲ ਮੁੱਕ ਗਿਆ, ਉਹਨਾਂ ਨੇ ਪਾਣੀ ਨਾਲ ਪਾ ਕੇ ਤੇ ਫਿਰ ਪਾਣੀ 'ਚ ਚਲਾ ਦਿੱਤੀ, ਇੱਦਾਂ ਕਰਕੇ ਪਾਣੀ ਪਾ ਕੇ ਚਲਾ ਲਈ, ਸਾਖੀ ਹੈ, ਜੋੜ ਲਓ। ਮੇਰੇ ਬਾਰੇ ਮੈਂ ਕਹਿ ਦਿੰਦਾ, ਮੈਂ ਆਪਣੇ ਦਾਦੇ ਬਾਰੇ ਕੋਈ ਨਾ ਕੋਈ ਗੱਲ ਕਹਿ ਦੇਣਾ ਵੀ ਮੇਰਾ ਦਾਦਾ ਉੱਡਦਾ ਹੁੰਦਾ ਸੀ, ਸਾਖੀ ਕਰਨੀ ਹੈ, ਕੋਈ ਵੀ ਕਰ ਲਓ, ਕਿਹੜੀ ਕਿਸੇ ਨੇ ਕੋਈ ਜ਼ਬਾਨ ਫੜ ਲੈਣੀ ਹੈ, ਬੋਲਣ ਦੀ ਆਜ਼ਾਦੀ ਹੈ, ਜੋ ਮਰਜ਼ੀ ਬੋਲੀ ਜਾਓ, ਪਰ ਰਿਐਲਿਟੀ 'ਤੇ ਨਹੀਂ ਨਾ, ਅਸਲੀਅਤ 'ਤੇ ਨਹੀਂ ਹੈ ਨਾ। ਤੋ ਸਾਖੀਆਂ ਬੜੀਆਂ ਘੜੀਆਂ ਜਾਂਦੀਆਂ ਨੇ, ਬਹੁਤ ਕੁਝ ਐਸਾ ਬਣ ਜਾਂਦਾ। ਤੋ ਮੋਦੀ ਨੂੰ ਜੇ ਉਹ ਭਗਵਾਨ ਬਣਾ ਸਕਦੇ ਨੇ, ਤੇ ਹੁਣ ਇੱਕ ਪਾਸੇ ਉਹ ਨੌਜਵਾਨ ਜਿਹੜੇ ਸੀ ਉਹ ਰੋ ਰਹੇ ਸਨ ਵੀ ਭਗਵਾਨ ਨੇ ਸਾਨੂੰ ਕੁੱਟਿਆ, ਡਾਂਗਾ ਫੇਰੀਆਂ, ਚੰਗਾ ਛਤਰਪੋਲਾ ਉੱਥੇ ਦਿੱਲੀ ਦੇ ਵਿੱਚ ਹੋਇਆ, ਉਹ ਵੀ ਹੈਗੀ ਖੇਡ, ਤੇ ਉਹ ਕਹਿਣਗੇ ਵੀ ਨਹੀਂ ਜੀ ਨਹੀਂ, ਪਾਪ ਇੰਨਾ ਵੱਧ ਗਿਆ ਸੀ, ਫਿਰ ਭਗਵਾਨ ਨੇ ਜਿਹੜਾ ਸੀ ਉਹ ਸ਼ਤਰੂਆਂ ਦਾ ਕੀ ਕੀਤਾ, ਸੰਘਾਰ ਕੀਤਾ, ਅੱਜ ਤੋਂ 200 ਸਾਲ ਬਾਅਦ ਉਹ ਵੀ ਸਾਖੀ ਕੋਈ ਜੋੜ ਦੂ। ਤੋ ਇਸ ਕਰਕੇ ਸਾਨੂੰ ਸਮਝਣ ਦੀ ਲੋੜ ਹੈ ਵੀ ਬਾਬੇ ਨੇ ਬਾਣੀ ਦੇ ਵਿੱਚ ਇਹ ਗੱਲ ਬੜੀ ਸਪਸ਼ਟ ਲਿਖੀ ਹੈ, ਉਹਨਾਂ ਆਖਿਆ ਜੁਗਾਂ ਜੁਗਾਂ ਕੇ ਰਾਜੇ ਕੀਏ ਗਾਵੇਂ ਕਰ ਅਵਤਾਰੀ। ਆਪੋ ਆਪਣੇ ਸਮੇਂ ਦੇ ਰਾਜੇ ਹੋਏ ਨੇ, ਪਰ ਇਹਨਾਂ ਨੂੰ ਅਵਤਾਰ ਸਮਝ ਕੇ ਤੇ ਲੋਕ ਗਾਉਣ ਲੱਗ ਪਏ, ਇਹਨਾਂ ਦੀ ਪੂਜਾ ਪ੍ਰਤਿਸ਼ਠਾ ਕਰਨ ਲੱਗ ਪਏ। ਨਹੀਂ ਤਾਂ ਰੱਬ ਇੱਕੋ ਹੀ ਹੈ, ਉਹ ਰਾਮ ਇੱਕੋ ਹੀ ਹੈ। ਉਹ ਰਾਮ ਕੌਣ ਹੈ? ਜਿਹੜਾ ਸਾਰਿਆਂ ਦੇ ਵਿੱਚ ਰਮਿਆ ਹੋਇਆ। ਆਸਾ ਕੀ ਵਾਰ ਦੇ ਬਚਨ ਪੜ੍ਹ ਲਓ, ਨਾਨਕ ਨਿਰਭਉ ਨਿਰੰਕਾਰ ਹੋਰ ਕੇਤੇ ਰਾਮ ਰਵਾਲ। ਗੁਰੂ ਨਾਨਕ ਸਾਹਿਬ ਮਹਾਰਾਜ ਬਖਸ਼ਿਸ਼ ਕਰਦੇ ਨੇ ਵੀ ਹੇ ਨਾਨਕ, ਇੱਕ ਨਿਰੰਕਾਰ ਹੀ ਹੈ ਜਿਹੜਾ ਭੈ ਤੋਂ ਰਹਿਤ ਹੈ,
ਬਾਕੀ ਜਿਹੜੇ ਅਵਤਾਰੀ ਰਾਮ ਨੇ ਇਦਾਂ ਦੇ ਕਈ ਰਾਮ ਹੋਏ ਨੇ ਤੇ ਉਹ ਸਾਰੇ ਕੀ ਨੇ, ਰੱਬ ਦੇ ਸਾਹਮਣੇ ਤੁਸ਼ ਨੇ, ਉਹਨਾਂ ਦੀ ਕੋਈ ਹਸਤੀ ਨਹੀਂ। ਰਵਾਲ ਦਾ ਮਤਲਬ ਕੀ ਹੁੰਦਾ? ਧੂੜ, ਤੁਛ। ਨਾਨਕ ਨਿਰਭਉ ਨਿਰੰਕਾਰ ਹੋਰ ਕੇਤੇ ਰਾਮ ਰਵਾਲ, ਕੇਤੀਆਂ ਕੰਨ ਕਹਾਣੀਆਂ ਕੇਤੇ ਬੇਦ ਵਿਚਾਰ। ਕ੍ਰਿਸ਼ਨ ਦੇ ਨਾਲ ਕਿੰਨੀਆਂ ਕਹਾਣੀਆਂ ਜੁੜੀਆਂ ਨੇ, ਸਤਿਗੁਰੂ ਕਹਿੰਦੇ ਨੇ ਇੱਦਾਂ ਦੀਆਂ ਕਈ ਕਹਾਣੀਆਂ ਜੁੜੀਆਂ ਹੋਈਆਂ ਨੇ, ਕਈ ਤਰ੍ਹਾਂ ਦੀਆਂ ਲੋਕੀ ਵਿਚਾਰਾਂ ਦੇਈ ਫਿਰਦੇ ਨੇ। ਕੇਤੀਆਂ ਕੰਨ ਕਹਾਣੀਆਂ ਕੇਤੇ ਬੇਦ ਵਿਚਾਰ, ਕੇਤੇ ਨੱਚੈ ਮੰਗਤੇ ਗਿੜ ਮੁੜ ਪੂਰੇ ਤਾਲ। ਬੜੇ ਐਸੇ ਨੇ ਜਿਹੜੇ ਮੰਗਤੇ ਬਣ ਕੇ ਨੱਚ ਰਹੇ ਨੇ, ਗਿਆਨ ਤੋਂ ਸੱਖਣੇ, ਰਾਸ ਧਾਰੀਏ ਰਾਸ ਲੀਲਾ ਕੱਢਦੇ ਨੇ, ਉਹ ਵਨ ਸਵਨੇ ਭੇਸ ਬਣਾ ਕੇ ਨੱਚਦੇ ਨੇ, ਮੰਗਤੇ ਹੁੰਦੇ ਨੇ। ਤੋ ਸਤਿਗੁਰੂ ਮਹਾਰਾਜ ਨੇ ਬਖਸ਼ਿਸ਼ ਕੀਤੀ, ਕੇਤੇ ਨੱਚੈ ਮੰਗਤੇ ਗਿੜ ਮੁੜ ਪੂਰੇ ਤਾਲ, ਬਾਜ਼ਾਰੀ ਬਾਜ਼ਾਰ ਮੈਂ ਆਏ ਕੱਢੈ ਬਾਜ਼ਾਰ। ਰਾਸ ਧਾਰੀ ਆਉਂਦੇ ਨੇ, ਰਾਸਾਂ ਪਾਉਂਦੇ ਨੇ ਵਨ ਸੁਣੀਆਂ, ਉਹਨਾਂ ਨੂੰ ਬਾਜ਼ਾਰੀ ਕਹਿੰਦੇ ਨੇ। ਰਾਸ ਧਾਰੀ ਆਏ ਤੇ ਉਹਨਾਂ ਨੇ ਰਾਸਾਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ ਤੇ ਕੀ ਕਰਦੇ ਨੇ ਉਹ, ਗਾਵੇਂ ਰਾਜੇ ਰਾਣੀਆਂ ਬੋਲੇ ਆਲ ਪਤਾਲ। ਤੇ ਫਿਰ ਕਰਦੇ ਕੀ ਨੇ ਵੀ ਵੱਖ ਵੱਖ ਰਾਜਿਆਂ ਦੇ ਰਾਣਿਆਂ ਦੇ ਸਰੂਪ ਬਣਾ ਬਣਾ ਕੇ ਤੇ ਆਲ ਪਤਾਲ ਦੀਆਂ ਗੱਲਾਂ ਮਾਰੀ ਜਾਂਦੇ ਨੇ। ਕੋਈ ਉਹ ਰਾਸਧਾਰੀ ਆ ਕਦੀ ਰਾਮ ਬਣ ਜਾਂਦਾ, ਉਹ ਰਾਸਧਾਰੀ ਆ ਕਦੀ ਕ੍ਰਿਸ਼ਨ ਬਣ ਜਾਂਦਾ, ਉਹ ਰਾਸਧਾਰੀ ਆ ਕਦੀ ਸ਼ਿਵ ਬਣ ਜਾਂਦਾ, ਵਨ ਸਵਨੇ ਰੂਪ ਧਾਰਨ ਕਰਦੇ ਨੇ। ਤੋ ਮਹਾਰਾਜ ਨੇ ਸਾਨੂੰ ਬਾਣੀ ਦੇ ਵਿੱਚ ਇਹ ਸਾਰੀਆਂ ਗੱਲਾਂ ਸਾਧ ਸੰਗਤ ਸਮਝਾਈਆਂ ਨੇ ਵੀ ਰਾਮ ਉਹ ਹੈ ਜਿਹੜਾ ਸਾਰਿਆਂ ਦੇ ਵਿੱਚ ਵਸਿਆ ਹੋਇਆ। ਰਾਮ ਦਸ਼ਰਥ ਦਾ ਪੁੱਤਰ ਨਹੀਂ, ਉਹ ਇੱਕ ਬੰਦਾ ਹੈ, ਇੱਕ ਪਰਸਨੈਲਿਟੀ ਹੈ। ਠੀਕ ਹੈ, ਉਹਦੇ ਕੁਝ ਗੁਣ ਹੋ ਸਕਦੇ ਨੇ ਜਿਹੜੇ ਉਹਨੂੰ ਫੋਲੋਅਰ ਫੋਲੋ ਕਰਦੇ ਨੇ, ਉਹਦੇ ਗੁਣਾਂ ਨੂੰ ਉਹ ਮੰਨ ਸਕਦੇ ਨੇ, ਪਰ ਉਹ ਰੱਬ ਨਹੀਂ ਹੈਗਾ, ਰੱਬ ਨਹੀਂ ਹੈਗਾ। ਤੋ ਕਬੀਰ ਰਾਮ ਕਹਿਣ ਮੈਂ ਭੇਦ ਹੈ, ਬਾਬਾ ਕਬੀਰ ਸਾਹਿਬ ਕਹਿੰਦੇ ਰਾਮ ਕਹਿਣ ਵਿੱਚ ਵੀ ਇੱਕ ਫਰਕ ਹੈ। ਵੀ ਜਦੋਂ ਤੁਸੀਂ ਮੂੰਹ ਤੋਂ ਕਹਿੰਦੇ ਨਾ ਰਾਮ, ਸਵਾਲ ਇਹ ਹੈ ਤੁਸੀਂ ਕਹਿ ਕਿਹਨੂੰ ਰਹੇ ਹੋ, ਵੀ ਦਸ਼ਰਥ ਦੇ ਪੁੱਤਰ ਦਾ ਨਾਂ ਲੈ ਰਹੇ ਹੋ ਕਿ ਜਾਂ ਉਸ ਰਾਮ ਦਾ ਜਿਹੜਾ ਸਾਰਿਆਂ ਦੇ ਵਿੱਚ ਰਮਿਆ ਹੋਇਆ, ਕਿਹਨੂੰ ਕਹਿ ਰਹੇ ਹੋ ਤੁਸੀਂ? ਤਾਂ ਮੈਂ ਏਕ ਵਿਚਾਰ, ਇਹਦੇ ਵਿੱਚ ਇੱਕ ਵਿਚਾਰ ਵਾਲੀ ਗੱਲ ਹੈ, ਸੋਈ ਰਾਮ ਸਭੇ ਕਹੈ, ਇੱਕ ਰਾਮ ਤੇ ਸਾਰਿਆਂ ਦਾ ਹੀ ਹੈ, ਉਹ ਸਾਰਿਆਂ ਚ ਹੀ ਰਮਿਆ। ਸਭੇ ਘੱਟ ਰਾਮ ਬੋਲੇ, ਰਾਮਾ ਬੋਲੇ ਰਾਮ ਬਿਨਾ ਕੋ ਬੋਲੇ ਰੇ। ਜਿਹੜਾ ਸਾਰਿਆਂ ਦੇ ਹਿਰਦੇ ਚ ਬੋਲਦਾ ਉਹ ਰਾਮ ਦਾ ਕੋਈ ਖਾਸ ਇਲਾਕਾ ਨਹੀਂ ਹੈ, ਉਹ ਤੇ ਰਾਮ ਕੋਟ ਬ੍ਰਹਿਮੰਡ ਕੋ ਠਾਕੁਰ ਸਵਾਮੀ, ਕਰੋੜਾਂ ਬ੍ਰਹਿਮੰਡਾਂ ਦਾ ਮਾਲਕ ਹੈ ਉਹ ਰਾਮ। ਉਹ ਰਾਮ ਦਸ਼ਰਥ ਦੇ ਘਰ ਵਿੱਚ ਜਨਮ ਨਹੀਂ ਲੈਂਦਾ, ਬਲਕਿ ਉਸ ਰਾਮ ਨੇ ਕਈ ਦਸ਼ਰਥ ਪੈਦਾ ਕੀਤੇ ਨੇ, ਕਈ ਰਾਮ ਪੈਦਾ ਕੀਤੇ ਨੇ, ਉਹ ਏਡਾ ਵੱਡਾ ਹੈ। ਤੋ ਆਖਿਆ ਸੋਈ ਰਾਮ ਸਭੈ ਕਹੈ, ਸੋਈ ਕੌਤਕਹਾਰ। ਕੌਤਕਹਾਰ ਕਹਿੰਦੇ ਨੇ ਇੱਕ ਰਾਮ ਉਹ ਹੈ ਰਾਸ ਧਾਰੀਏ ਜਿਹਦੀਆਂ ਰਾਸਾਂ ਪਾਉਂਦੇ ਨੇ, ਮਤਲਬ ਕੋਈ ਰਾਮ ਬਣ ਜਾਂਦਾ ਕੋਈ ਸੀਤਾ ਬਣ ਜਾਂਦਾ, ਇੱਕ ਰਾਮ ਉਹ ਵੀ ਹੈਗਾ ਜੀ। ਤੋ ਤੁਸੀਂ ਕਿਹਨੂੰ ਰਾਮ ਕਹਿ ਰਹੇ ਹੋ, ਸਵਾਲ ਇਹ ਵੀ ਹੈ। ਤੁਸੀਂ ਜਦੋਂ ਰੱਬ ਨੂੰ ਚੇਤੇ ਕਰਦੇ ਹੋ, ਤੁਸੀਂ ਉਹਨੂੰ ਕਿੱਦਾਂ ਚੇਤੇ ਕਰਦੇ ਹੋ, ਤੁਸੀਂ ਕਿਹੜੇ ਰੱਬ ਨੂੰ ਮੰਨਦੇ ਹੋ, ਸਵਾਲ ਇਹ ਵੀ ਹੈ। ਵੀ ਤੁਸੀਂ ਇਸ ਰੱਬ ਨੂੰ ਹੀ ਮੰਨਦੇ ਹੋ ਨਾ, ਰੂਪ ਨਾ ਰੇਖ ਨਾ ਰੰਗ ਕੇਸ਼, ਤ੍ਰੇ ਗੁਣ ਤੇ ਪ੍ਰਭ ਭਿੰਨ। ਮੈਂ ਤੇ ਉਸ ਰੱਬ ਨੂੰ ਚੇਤੇ ਕਰਦਾ ਜਿਹਦਾ ਕੋਈ ਰੂਪ ਨਹੀਂ, ਜਿਹਦਾ ਕੋਈ ਰੰਗ ਨਹੀਂ। ਪੜ੍ਹ ਲਓ ਬਚਨ ਹੋਰ, ਚਕਰ ਚਿਹਨ ਅਰ ਬਰਨ, ਜਾਤ ਅਰ ਪਾਤ ਨਹਿਣ ਜੇ। ਜਿਹਦਾ ਕੋਈ ਚੱਕਰ ਨਹੀਂ, ਜਿਹਦਾ ਕੋਈ ਚਿਹਨ ਨਹੀਂ, ਜਿਹਦੀ ਕੋਈ ਨਿਸ਼ਾਨੀ ਨਹੀਂ, ਚੱਕਰ ਚਿਹਨ ਅਰ ਬਰਨ, ਜਿਹਦੀ ਕੋਈ ਵਰਨ ਨਹੀਂ, ਜਿਹਦੀ ਕੋਈ ਜਾਤ ਨਹੀਂ। ਹੁਣ ਜੇ ਤੁਸੀਂ ਰਾਮ ਨੂੰ ਚੇਤੇ ਕਰਦੇ ਹੋ, ਤੇ ਰਾਮ ਜਿਹੜਾ ਹੈ ਉਹ ਦਸ਼ਰਥ ਦਾ ਪੁੱਤਰ ਹੈ, ਉਹਦੀ ਇੱਕ ਜਾਤ ਹੈ, ਇੱਕ ਕਾਸਟ ਨਾਲ ਸੰਬੰਧਿਤ ਹੈ। ਜੇ ਤੁਸੀਂ ਕ੍ਰਿਸ਼ਨ ਨੂੰ ਚੇਤੇ ਕਰਦੇ ਹੋ, ਤੇ ਯਾਦਵਾਂ ਦੀ ਕੁੱਲ ਨਾਲ ਸੰਬੰਧਿਤ ਹੈ। ਤੇ ਮੈਂ ਤੇ ਉਸ ਰਾਮ ਤੇ ਉਸ ਕ੍ਰਿਸ਼ਨ ਦੀ ਗੱਲ ਕਰ ਰਿਹਾ ਜਿਹਦੀ ਨਾ ਕੋਈ ਜਾਤ ਹੈ ਤੇ ਨਾ ਜਿਹਦਾ ਕੋਈ ਵਰਨ ਹੈ। ਚੱਕਰ ਚਿਹਨ ਹਰ ਵਰਨ,
ਜਾਤ ਅਰ ਪਾਤ ਨਹਿਣ ਜੇ ਰੂਪ ਰੇਖ ਅਰ ਰੰਗ ਮੇਰੇ ਰੱਬ ਦਾ ਕੋਈ ਰੰਗ ਹੀ ਨਹੀਂ ਹੈਗਾ ਮੇਰੇ ਰੱਬ ਦਾ ਕੋਈ ਰੰਗ ਤੁਸੀਂ ਕਿਹੜੇ ਰੱਬ ਨੂੰ ਚੇਤੇ ਕਰ ਰਹੇ ਹੋ ਭਾਈ ਕਿਹੜੇ ਰੰਗ ਵਾਲਾ ਕਿਹਨੂੰ ਰੱਬ ਸਮਝ ਰਹੇ ਹੋ ਅੱਛਾ ਗੁਰੂ ਨਾਨਕ ਸਾਹਿਬ ਦਾ ਰੰਗ ਕਿਹੜਾ ਸੀ ਜੇ ਅੱਜ ਆਪਾਂ ਬਾਬੇ ਨਾਨਕ ਨੂੰ ਚੇਤੇ ਕਰਨਾ ਹੋਵੇ ਤੇ ਗੁਰੂ ਨਾਨਕ ਸਾਹਿਬ ਦਾ ਰੰਗ ਕਿਹੜਾ ਸੀ ਗੁਰੂ ਕਲਗੀਧਰ ਦਾ ਰੰਗ ਕਿਹੋ ਜਿਹਾ ਹੁੰਦਾ ਸੀ ਫੋਟੋਆਂ ਵਾਲਿਆਂ ਨੇ ਤੇ ਚਲੋ ਜਿੱਦਾਂ ਦਾ ਬਣਾਇਆ ਉਹਨਾਂ ਬਣਾ ਹੀ ਦਿੱਤਾ ਸਾਨੂੰ ਥੋੜਾ ਪਤਾ ਕਿੱਦਾਂ ਦੇ ਸੀ ਅਸੀਂ ਉਹਨਾਂ ਨੂੰ ਚੇਤਾ ਕਰ ਰਹੇ ਹਾਂ ਉਹਨਾਂ ਦੀ ਬਾਣੀ ਰਾਹੀਂ ਉਹਨਾਂ ਦੀ ਵਿਚਾਰ ਰਾਹੀਂ ਰੰਗ ਤੇ ਸਾਰੇ

ਵਿਵੇਕ, ਵਿਵੇਕ ਬੁੱਧ ਹੋਣੀ ਬੜੀ ਜ਼ਰੂਰੀ ਜੇ ਸਾਧ ਸੰਗਤ, ਜੇ ਵਿਵੇਕ ਬੁੱਧ ਨਹੀਂ ਨਾ ਹੋਵੇਗੀ ਗੁਰੂ ਪਾਸੋਂ ਨਹੀਂ ਪ੍ਰਾਪਤ ਕਰਾਂਗੇ ਤੇ ਅਸੀਂ ਠੱਗੇ ਜਾਵਾਂਗੇ, ਸਾਨੂੰ ਬਹੁਤ ਸਾਰੇ ਲੋਕ ਠੱਗ ਲੈਣਗੇ। ਹੁਣ ਬਾਬਾ ਜੀ ਕੀ ਵਿਵੇਕ ਬੁੱਧ ਵਰਤੀ ਹੈ, ਕਹਿੰਦੇ ਏਦਾਂ ਸਮਝ ਲਓ, ਏਕ ਅਨੇਕੈ ਮਿਲ ਗਿਆ। ਇੱਕ ਉਹ ਰਾਮ ਹੈ ਜਿਹੜਾ ਅਨੇਕਾਂ ਦੇ ਵਿੱਚ ਮਿਲਿਆ ਹੋਇਆ, ਜਿਹੜਾ ਅਨੇਕਾਂ ਚ ਹੈ, ਸਾਰਿਆਂ ਚ ਹੀ ਹੈ ਜਿਹੜਾ। ਤੇ ਆਖਿਆ ਇੱਕ ਉਹ ਹੈ ਜਿਹੜਾ ਇੱਕੋ ਚ ਹੀ ਹੈ, ਉਹ ਕੌਣ ਹੈ? ਦਸ਼ਰਥ ਦਾ ਪੁੱਤਰ। ਇੱਕ ਇੱਕੋ ਚ ਹੀ ਹੈ ਤੇ ਇੱਕ ਸਾਰਿਆਂ ਦੇ ਵਿੱਚ ਮਿਲਿਆ ਹੋਇਆ। ਤੋ ਏਕ ਅਨੇਕੈ ਮਿਲ ਗਿਆ, ਏਕ ਸਮਾਨਾ ਏਕ, ਇੱਕ ਇੱਕੋ ਚ ਸਮਾਇਆ ਹੋਇਆ ਤੇ ਇੱਕ ਸਾਰਿਆਂ ਦਾ ਹੈ। ਤੋ ਫੈਸਲਾ ਤੁਸੀਂ ਕਰਨਾ ਵੀ ਤੁਸੀਂ ਕਿਹੜੇ ਰਾਮ ਦੀ ਉਪਾਸ਼ਨਾ ਕਰਨੀ ਆ, ਕਿਹੜੇ ਰਾਮ ਨੂੰ ਧਿਆਉਣਾ। ਤੋ ਉਹ ਰਾਮ, ਉਹ ਵਾਹਿਗੁਰੂ, ਉਹ ਪਰਮੇਸ਼ਰ ਇੱਕੋ ਹੈ ਜਿਹਦੀ ਗੱਲ ਬਾਣੀ ਨੇ ਕੀਤੀ ਹੈ। ਤੋ ਸਤਿਗੁਰ ਕਿਰਪਾ ਕਰੇ। ਕਈ ਵਾਰ ਨਾ ਬਾਣੀ ਵਿੱਚ ਜਦੋਂ ਏਦਾਂ ਦੇ ਸ਼ਬਦ ਆਉਂਦੇ ਨੇ ਰਾਮ ਆ ਗਿਆ, ਤੇ ਬਹੁਤ ਸਾਰੇ ਲੋਕ ਏਦਾਂ ਸਾਨੂੰ ਗੁੰਮਰਾਹ ਵੀ ਕਰਦੇ ਨੇ, ਵੇਖੋ ਜੀ ਬਾਣੀ ਵਿੱਚ ਵੀ ਤੇ ਰਾਮ ਆਇਆ ਹੀ ਆ, ਕ੍ਰਿਸ਼ਨ ਆਇਆ ਹੀ ਆ, ਉਹਨਾਂ ਦੀ ਵੀ ਪੂਜਾ ਕਰੋ, ਉਹਨਾਂ ਦੀ ਵੀ ਭਗਤੀ ਕਰੋ। ਪਰ ਚੇਤਾ ਰੱਖੋ ਬਾਣੀ ਵਿੱਚ ਤੇ ਫਿਰ ਇਹ ਵੀ ਆਇਆ ਵੀ ਰੋਵੈ ਰਾਮ ਨਿਕਾਲਾ ਭਇਆ, ਕਿ ਰੱਬ ਵੀ ਰੋਂਦਾ ਹੁੰਦਾ। ਬਾਣੀ ਚ ਤੇ ਇਹ ਵੀ ਆਇਆ ਹੈ ਵੀ ਰਾਮ ਜਿਹੜਾ ਸੀ ਸੀਤਾ ਲੈ ਗਿਆ ਦਹਿਸਰੋ, ਵੀ ਉਹਦੀ ਜਿਹੜੀ ਪਤਨੀ ਸੀ ਉਹ ਦਹਾਂ ਸਿਰਾਂ ਵਾਲਾ ਰਾਵਣ ਚੁੱਕ ਕੇ ਲੈ ਗਿਆ, ਕਿ ਰੱਬ ਦੀ ਕੋਈ ਪਤਨੀ ਹੁੰਦੀ ਹੈ ਜਿਹਨੂੰ ਕੋਈ ਚੁੱਕ ਕੇ ਲੈ ਜਾਂਦਾ? ਤੋ ਸਾਡਾ ਰਾਮ ਉਹ ਨਹੀਂ ਹੈ, ਬਲਕਿ ਸਾਡਾ ਰਾਮ ਉਹ ਹੈ ਜਿਹੜਾ ਸਾਰੀ ਸ੍ਰਿਸ਼ਟੀ ਦਾ ਹੈ, ਸਾਰੀ ਮਨੁੱਖਤਾ ਦਾ ਹੈ। ਆਦਿ ਸੱਚ, ਜੁਗਾਦ ਸੱਚ, ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਤੋ ਗੁਰੂ ਕਿਰਪਾ ਕਰੇ, ਇੰਨੀਆਂ ਕੁ ਬੇਨਤੀਆਂ ਪ੍ਰਵਾਨ ਭੁੱਲਾਂ ਚੁੱਕਾਂ ਦੀ ਖਿਮਾ ਜੀ। ਸਾਰੀ ਸੰਗਤ ਦਾ ਧੰਨਵਾਦ। ਆਓ ਅਗਲੇ ਸਮੇਂ ਲਈ ਢਾਡੀ ਜਥੇ ਨੂੰ ਸਰਵਣ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਜੀ, ਵਾਹਿਗੁਰੂ ਜੀ।

ਦੀਨ ਦੁਨੀ ਦੇ ਮਾਲਕ ਸਰਵਰੇ ਕਾਇਨਾਤ ਸ਼ਬਦ ਗੁਰੂ ਰੂਹਾਨੀਅਤ ਦੇ ਸਾਗਰ ਪ੍ਰੀਤਾਂ ਦੇ ਪਹਿਰੇਦਾਰ ਇਲਾਹੀ ਸਾਜਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਦਰਬਾਰ ਅੰਦਰ ਜੁੜ ਬੈਠੇ ਸਤ ਸੰਗੀ ਜੀ ਨੂੰ ਆਓ ਆਪਣੀਆਂ ਰਸਨਾਵਾਂ ਨੂੰ ਪਵਿੱਤਰ ਕਰੀਏ, ਮਨ ਨੂੰ ਚੜ੍ਹਦੀਆਂ ਕਲਾ ਵਿੱਚ ਲਿਆ ਕੇ ਗੱਜ ਵੱਜ ਕੇ ਫਤਿਹ ਬੁਲਾਈਏ। ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਗੁਰੂ ਮਹਾਰਾਜ ਜੀ ਦੇ ਸ਼ਾਮਾਂ ਦੇ ਸਜੇ ਦੀਵਾਨਾਂ ਦੇ ਵਿੱਚ ਤੁਸੀਂ ਆਪਣੀ ਹਾਜ਼ਰੀ ਭਰ ਕੇ ਆਪਣੇ ਜੀਵਨ ਨੂੰ ਸਫਲਾ ਕਰਨ ਦਾ ਉਪਰਾਲਾ ਕੀਤਾ। ਸਤਿਗੁਰ ਕਿਰਪਾ ਕਰਨ, ਸਭ ਦੀ ਹਾਜ਼ਰੀ ਆਪਣੇ ਚਰਨਾਂ 'ਚ ਪ੍ਰਵਾਨ ਕਰਨ, ਆਪਣੇ ਦਰੋਂ ਕਰੋਂ ਗੁਰਸਿੱਖੀ ਜੀਵਨ ਰਹਿਮਤਾਂ ਦੇ ਨਾਲ ਸਾਡੀਆਂ ਝੋਲੀਆਂ ਭਰ ਦੇਣ, ਔਰ ਆਪਣੀਆਂ ਪਿਟਾਵਾਂ ਵੀ ਲੈ ਕੇ ਆਉਂਦੇ ਹੋ। ਕੋਈ ਵੀਰ ਭੈਣ ਆਟਾ ਲੈ ਕੇ ਆਉਂਦਾ ਹੈ, ਕੋਈ ਦਾਲਾਂ ਲੈ ਕੇ ਆਉਂਦਾ, ਇਹ ਸ਼ਰਧਾ ਹੈ ਸਾਡੀ। ਔਰ ਹਰੇਕ ਗੁਰੂ ਕਾ ਸਿੱਖ ਨਾ, ਉਹ ਇਹੀ ਉਹਦੀ ਸ਼ਰਧਾ ਹੈ ਕਿ ਗੁਰੂ ਕੇ ਲੰਗਰਾਂ ਵਿੱਚ ਮੇਰਾ ਕੁਝ ਨਾ ਕੁਝ ਤਿਲ ਫੁੱਲ ਪੈ ਜਾਵੇ। ਇੱਦਾਂ ਦੀਆਂ ਕਈ ਘਟਨਾਵਾਂ ਵੀ ਆਉਂਦੀਆਂ ਹੈ ਸਾਡੇ ਸਿੱਖ ਇਤਿਹਾਸ ਦੇ ਅੰਦਰ, ਬਈ ਗੁਰੂ ਮਹਾਰਾਜ ਦਰਅਸਲ ਜੋ ਵੀ ਲੰਗਰ ਹੁੰਦਾ ਸੀ ਨਾ, ਹੁਣ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਦੇ ਸਮੇਂ ਦੀ ਜਿਵੇਂ ਇੱਕ ਘਟਨਾ ਤੁਹਾਡੇ ਨਾਲ ਸਾਂਝੀ ਕਰਾਂ। ਔਰ ਬਹੁਤ ਸਾਰੇ ਲੰਗਰ ਸੀ ਅਨੰਦਪੁਰ ਸਾਹਿਬ ਦੇ ਆਲੇ ਦੁਆਲੇ ਚੱਲਦੇ, ਉੱਥੇ ਭਾਈ ਨੰਦ ਲਾਲ ਜੀ ਦਾ ਲੰਗਰ ਵੀ ਚੱਲਦਾ ਸੀ। ਵੱਖੋ ਵੱਖ ਸਿੱਖਾਂ ਨੂੰ ਵੱਖੋ ਵੱਖ ਲੰਗਰ ਲਾ ਕੇ, ਕਿਉਂਕਿ ਸੰਗਤ ਇੰਨੀ ਕਈ ਵਾਰ ਜ਼ਿਆਦਾ ਆਉਂਦੀ ਸੀ ਵੀ ਇੱਕ ਲੰਗਰ ਦੇ ਵਿੱਚ ਪ੍ਰਬੰਧ ਨਹੀਂ ਸੀ ਹੋ ਸਕਦਾ। ਹੁਣ ਗੁਰੂ ਮਹਾਰਾਜ ਭੇਸ ਬਦਲ ਕੇ ਤੇ ਕਈ ਵਾਰ ਲੰਗਰ ਦੇ ਵਿੱਚ ਘੁੰਮਣ ਚਲੇ ਜਾਂਦੇ ਹੁੰਦੇ ਸੀ। ਇੱਕ ਵਾਰ ਚਲੇ ਗਿਆ, ਤੜਕੇ ਚਲੇ ਗਿਆ, ਜਦੋਂ ਪ੍ਰਸ਼ਾਦਾ ਹਲੇ ਵਕਤ ਹੀ ਨਹੀਂ ਸੀ ਪ੍ਰਸ਼ਾਦਾ ਹਲੇ ਤਿਆਰ ਹੋਣ ਦਾ, ਤੇ ਗੁਰੂ ਮਹਾਰਾਜ ਇੱਕ ਲੰਗਰ ਦੇ ਵਿੱਚ ਗਏ, ਭੇਸ ਬਦਲ ਕੇ ਗਏ, ਤੇ ਅੱਗੋਂ ਸਾਡੇ ਵਰਗੇ ਜਿਹੜੇ ਘੜੰਮ ਚੌਧਰੀ ਹੁੰਦੇ ਆ ਉਹ ਆਪਣੀ ਆਦਤ ਵੀ ਦਿਖਾਲ ਦਿੰਦੇ ਆ, ਤੇ ਭੇਸ ਬਦਲਿਆ ਸੀ, ਪਛਾਣ ਨਾ ਸਕੇ ਗੁਰਦੇਵ ਪਾਤਸ਼ਾਹ ਨੂੰ। ਤੇ ਮਹਾਰਾਜ ਜਿੱਦਾਂ ਇੱਕ ਲੋੜਵੰਦ ਸਿੱਖ ਦੇ ਵਜੋਂ ਵਿਚਰੇ ਵੀ ਭਾਈ ਮੈਨੂੰ ਹਨੇਰਾ ਹੋ ਗਿਆ ਸੀ, ਰਾਤ ਚੱਲਿਆ ਤੇ ਮੈਨੂੰ ਭੁੱਖ ਲੱਗੀ ਆ, ਪ੍ਰਸ਼ਾਦਾ ਚਾਹੀਦਾ, ਤੇ ਕਿਸੇ ਨੇ ਆਖ ਦਿੱਤਾ ਵੀ ਭਾਈ ਹਲੇ 10 ਵਜੇ ਬਣੇਗਾ, ਕੋਈ ਆਖੇ 11 ਵਜੇ ਬਣੇਗਾ, ਤੇ ਜੇ ਇੱਕ ਦੋ ਵਾਰ ਕਹਿ ਦੇਣਾ ਤਾਂ ਕਹਿੰਦੇ ਨੇ ਗਲ ਵੀ ਪੈ ਜਾਣਾ, ਕਹਿੰਦਾ ਮੈਂ ਤੜਕੇ ਲਈ ਤੇਰੇ ਲਈ ਇੱਥੇ ਦੇਗ ਚਾੜੀ ਹੋਈ ਹੈ, ਇੱਦਾਂ ਦੀਆਂ ਭਾਸ਼ਾਵਾਂ ਬੋਲ ਦੇਣੀਆਂ। ਤੇ ਗੁਰਦੇਵ ਪਾਤਸ਼ਾਹ ਭਾਈ ਨੰਦ ਲਾਲ ਜੀ ਦੇ ਲੰਗਰਾਂ ਦੇ ਵਿੱਚ ਵੀ ਗਏ, ਲੰਗਰ ਦੀ ਮਹੱਤਤਾ ਦੱਸਦੇ ਆ ਪਿਆਰਿਓ, ਬੇਚੱਕ ਅੱਜ ਸਾਡੀ ਸਿੱਖ ਕੌਮ ਨੇ ਇਸ ਲੰਗਰਾਂ ਦੀ ਮਹੱਤਤਾ ਨੂੰ ਘਟਾ ਕੇ ਹੋਰ ਪਾਸੇ ਰੱਜਿਆਂ ਨੂੰ ਰਜਾਉਣ ਵਾਲੀਆਂ ਗੱਲਾਂ ਕਰ ਦਿੱਤੀਆਂ ਸੀ। ਦਰਅਸਲ ਇਹ ਕੰਸੈਪਟ ਇਹ ਨਹੀਂ ਸੀ ਲੰਗਰ ਦਾ ਜਿਹੜਾ ਅਸੀਂ ਅੱਜ ਬਣਾ ਲਿਆ, ਨਗਰ ਕੀਰਤਨ ਹੋਵੇ ਤੇ ਪੀਜੇ ਚੱਲਣ, ਉੱਥੇ ਬਰਗਰ ਚੱਲਣ, ਠੰਡੇ ਚੱਲਣ, ਗੁਰੂ ਪਿਆਰਿਓ ਇਹ ਵੇਸਟ ਹੈ, ਇਹ ਸਮਝੋ ਕੌਮ ਦਾ ਪੈਸਾ ਜਿਹੜਾ ਇਹ ਬਰਬਾਦ ਕਰਨ ਵਾਲੀ ਗੱਲ। ਤੇ ਗੁਰੂ ਮਹਾਰਾਜ ਭਾਈ ਨੰਦ ਲਾਲ ਜੀ ਦੇ ਲੰਗਰ ਦੇ ਵਿੱਚ ਜਾਂਦੇ ਨੇ, ਤੇ ਸਤਸੰਗਤ ਜੀ ਭਾਵੇਂ ਲੰਗਰ ਤਿਆਰ ਨਹੀਂ ਸੀ, ਭਾਈ ਨੰਦ ਲਾਲ ਜੀ ਨੇ ਇੱਕ ਸਿੱਖ ਸਮਝ ਕੇ ਵੀ ਗੁਰੂ ਕਾ ਸਿੱਖ ਆਇਆ, ਕੋਈ ਕੜਵੇ ਸ਼ਬਦ ਨਹੀਂ ਬੋਲੇ, ਮੰਜਾ ਡਾ ਕੇ ਦਿੱਤਾ, ਕਹਿੰਦਾ ਗੁਰਸਿੱਖਾ ਮਾਫ ਕਰੀ ਮੈਨੂੰ, ਮੈਂ ਲੰਗਰ ਲੇਟ ਬਣੇਗਾ ਪਰ ਉਹਨਾਂ ਚਿਰ ਤੂੰ ਇੱਥੇ ਬੈਠ, ਆਰਾਮ ਕਰ, ਵਾਹਿਗੁਰੂ ਜਪ, ਕਲਗੀਆਂ ਵਾਲੇ ਪਾਤਸ਼ਾਹ ਨੂੰ ਸਿਮਰਨ ਕਰ, ਔਰ ਤੈਨੂੰ ਮੈਂ ਲੰਗਰ ਜਲਦੀ ਤੋਂ ਜਲਦੀ ਤੇਰੇ ਜੋਗਾ ਪਹਿਲਾਂ ਮੈਂ ਥੋੜਾ ਬਣਾ ਦਿੰਦਾ। ਗੁਰੂ ਪਿਆਰਿਓ ਆਹੀ ਤੇ ਪਰਖ ਕਰਨੀ ਸੀ, ਔਰ ਕਲਗੀਆਂ ਵਾਲੇ ਪਾਤਸ਼ਾਹ ਨੇ ਭਾਈ ਨੰਦ ਲਾਲ ਜੀ ਨੂੰ ਕਲਾਵੇ ਵਿੱਚ ਲਿਆ, ਕਹਿੰਦੇ ਸਿੱਖਾ ਤੂੰ ਆਪਣੀ ਸਿੱਖੀ ਦੇ ਵਿੱਚੋਂ ਪਾਸ ਹੈ। ਇਸੇ ਤਰ੍ਹਾਂ ਇੱਕ ਘਟਨਾ ਆਉਂਦੀ ਹੈ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਦੇ ਸਮੇਂ, ਸਿੱਖ ਸੰਗਤ ਆਉਂਦੀ ਹੈ ਕਸ਼ਮੀਰ ਵੱਲੋਂ, ਔਰ ਜਿੱਥੇ ਹੋਰ ਰਸਤਾ ਲੈ ਕੇ ਆਏ ਨਾ ਉੱਥੇ ਕਹਿੰਦੇ ਉਹਨਾਂ ਦੇ ਕੋਲ ਇੱਕ ਸ਼ੀਸ਼ੀ ਦੇ ਵਿੱਚ ਕਿਸੇ ਗੁਰੂ ਪਿਆਰੇ ਨੇ, ਕਿਸੇ ਪ੍ਰੇਮੀ ਨੇ ਛੋਟੀ ਮੱਖੀ ਦਾ ਸ਼ਹਿਦ ਚੋ ਕੇ ਪਾਇਆ। ਹੁਣ ਭਾਵਨਾ ਸੀ ਸ਼ਹਿਦ ਕੋਲ ਹੋਵੇ, ਔਰ ਉਹਦੇ ਮਨ ਵਿੱਚ ਸੀ ਵੀ ਛੋਟੀ ਮੱਖੀ ਦਾ ਸ਼ਹਿਦ, ਵੈਸੇ ਗੁਰੂ ਪਿਆਰੇ ਬਹੁਤ ਘੱਟ ਮਿਲਦਾ, ਪਹਿਲਾਂ ਮਿਲਦਾ ਸੀ ਹੁਣ ਤੇ ਮਿਲਦਾ ਹੀ ਨਹੀਂ ਹੈ, ਹੁਣ ਤੇ ਜੋ ਹੈ ਡੁਪਲੀਕੇਟ ਚੱਲਦਾ ਸਭ ਚਾਣੀ ਰਲਾ ਰਲਾ ਕੇ ਜਾਂ ਡੂਮਣਾ ਚੋ ਕੇ, ਉਹ ਗੱਲਾਂ ਨਹੀਂ, ਪਰ ਉਹ ਗੁਰੂ ਕੇ ਪਿਆਰੇ ਸਿੱਖ ਦੀ ਭਾਵਨਾ ਸੀ ਕਿ ਮੈਂ ਗੁਰਦੇਵ ਪਾਤਸ਼ਾਹ ਵਾਸਤੇ ਸ਼ਹਿਦ ਲੈ ਕੇ ਜਾਵਾਂ। ਚੱਲ ਪਏ ਰਸਤੇ ਵਿੱਚ ਆਉਂਦਿਆਂ ਗੱਲਾਂ ਬਾਤਾਂ ਕਰਦਿਆਂ ਤੇ ਉਹਨਾਂ ਦੇ ਨਾਲ ਇੱਕ ਸਿੱਖ ਸੀ ਭਾਈ ਕੱਟੂ, ਉਹਨੂੰ ਪਤਾ ਲੱਗਾ ਵੀ ਇਹਨਾਂ ਦੇ ਕੋਲ ਸ਼ਹਿਦ ਹੈ, ਤੇ ਗੁਰੂ ਪਿਆਰੇ ਉਹ ਸ਼ਹਿਦ ਖਾਂਸੀ ਵਾਸਤੇ ਬੜੇ ਕਾਰਗਰ ਦਵਾਈ ਹੈ, ਕਿਸੇ ਸੱਜਣ ਨੂੰ ਹੁੱਥੂ ਆਉਂਦਾ ਹੋਵੇ, ਖਾਂਸੀ ਆਉਂਦੀ ਹੋਵੇ ਤੇ ਸ਼ਹਿਦ ਦਾ ਚਮਚਾ ਡਾਕਟਰ ਦਿੰਦੇ ਨੇ, ਤੇ ਉਹਦੇ ਨਾਲ ਦੱਸਦੇ ਸਾਨੂੰ ਵੀ ਇਹ ਇੱਕ ਬਹੁਤ ਵਧੀਆ ਦਵਾਈ, ਉਹ ਤੁਸੀਂ ਖਾਓਗੇ ਪੀਓਗੇ ਉਹਦੇ ਨਾਲ ਤੁਹਾਡੀ ਖਾਂਸੀ ਘੱਟ ਜਾਂਦੀ ਹੈ।
ਹੁਣ ਇਹ ਵਿਚਾਰਾ ਇਹਨੂੰ ਖਾਂਸੀ ਆਉਂਦੀ ਸੀ, ਸਾਹ ਦਾ ਮਰੀਜ਼ ਹੋਵੇਗਾ, ਤੇ ਇਹਨੂੰ ਗੱਲਾਂ ਬੱਲਤ ਚੋਂ ਪਤਾ ਲੱਗ ਗਿਆ ਬਈ ਇਹਨਾਂ ਦੇ ਕੋਲ ਸ਼ਹਿਦ ਹੈ। ਔਰ ਉਹਨੇ ਇੱਕ ਤਰਲਾ ਕਰਕੇ ਆਖਿਆ, ਸੱਜਣੋ ਚਮਚਾ ਕੇ ਸ਼ਹਿਦ ਤਾਂ ਮੈਨੂੰ ਵੀ ਦੇ ਦਿਓ, ਮੇਰਾ ਗਲਾ ਥੋੜਾ ਜਿਹਾ ਖਰਾਬ ਆ, ਖਾਂਸੀ ਆਉਂਦੀ ਆ। ਤੇ ਹੁਣ ਸਿੱਖਾਂ ਦੀ ਭਾਵਨਾ ਸੀ ਵੀ ਇਹ ਗੁਰਦੇਵ ਪਾਤਸ਼ਾਹ ਵਾਸਤੇ ਲਿਜਾ ਰਹੇ ਹਾਂ। ਉਹਨਾਂ ਨੇ ਜਵਾਬ ਦੇ ਦਿੱਤਾ, ਤਰਲਾ ਕੀਤਾ, ਨਹੀਂ ਸੱਜਣੋ ਤਾਂ ਕੀ ਹੋ ਗਿਆ ਵੀ ਗੁਰੂ ਮਹਾਰਾਜ ਜੀ ਨੇ ਵੀ ਛਕਣਾ ਤੇ ਮੈਂ ਛਕ ਲੂੰਗਾ, ਤਾਂ ਕੀ ਹੋ ਚਲਾ। ਨਹੀਂ, ਕਹਿੰਦੇ ਪਹਿਲਾਂ ਭੋਗ ਜਿਹੜਾ ਨਾ ਇਹ ਸਤਿਗੁਰੂ ਲਾਉਣਗੇ। ਹੁਣ ਇਹ ਸ਼ਰਧਾ ਬਣੀ ਸੀ ਵੀ ਭੋਗ ਪਹਿਲਾਂ ਲਾਉਣਾ ਹੈ, ਪਹਿਲਾਂ ਗੁਰੂ ਸਾਹਿਬ ਭੋਗ ਲਾਉਣਗੇ। ਹੁਣ ਗੁਰੂ ਮਹਾਰਾਜ ਦੇਖੋ ਸਾਨੂੰ ਸਿੱਖਿਆ ਕਿੱਦਾਂ ਦੀ ਦਿੰਦੇ ਨੇ। ਹੁਣ ਇਹ ਸ਼ਹਿਦ ਮੰਗਿਆ, ਇਹਨਾਂ ਜਵਾਬ ਦੇ ਦਿੱਤਾ। ਆਖਰ ਚੱਲਦੀ ਚੱਲਦੀ ਸੰਗਤ ਜਦੋਂ ਅੰਮ੍ਰਿਤਸਰ ਆਉਂਦੀ ਹੈ ਨਾ ਦਰਬਾਰ ਸਾਹਿਬ, ਤੇ ਗੁਰੂ ਮਹਾਰਾਜ ਉਹਨਾਂ ਦੀਆਂ ਭੇਵਟਾਵਾਂ ਪ੍ਰਵਾਨ ਕਰਦੇ, ਕੱਲੀ ਕੱਲੀ ਚੀਜ਼ ਗੁਰਦੇਵ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਮੱਥਾ ਟੇਕਦੇ, ਸਤਿਗੁਰੂ ਬੜੀ ਭਾਵਨਾ ਦੇ ਨਾਲ ਅਸੀਂ ਆ ਲੈ ਕੇ ਆਏ ਹਾਂ, ਸਤਿਗੁਰੂ ਪ੍ਰਵਾਨ ਕਰਦੇ ਨੇ। ਇੱਕ ਸਿੱਖ ਨੇ ਸ਼ਹਿਦ ਦੀ ਸੀਸੀ ਅੱਗੇ ਕਰ ਦਿੱਤੀ ਆ, ਸ਼ਹਿਦ ਦੀ ਸੀਸੀ ਜਦੋਂ ਅੱਗੇ ਕੀਤੀ ਤੇ ਸਤਿਗੁਰਾਂ ਨੇ ਆਖਿਆ ਵੀ ਇਹਦੇ ਵਿੱਚ ਕੀ ਹੈ, ਔਰ ਕਹਿੰਦੇ ਵੀ ਮਹਾਰਾਜ ਤੁਹਾਡੇ ਵਾਸਤੇ ਛੋਟੀ ਮੱਖੀ ਦਾ ਸ਼ਹਿਦ ਚੋ ਕੇ ਲੈ ਕੇ ਆਉਂਦਾ। ਕਹਿੰਦੇ ਨਹੀਂ ਇਹ ਸਾਡੇ ਛਕਣ ਵਾਲਾ ਨਹੀਂ ਹੈ, ਸਤਿਗੁਰ ਕਹਿੰਦੇ ਨਹੀਂ ਇਹ ਸਾਡੇ ਛਕਣ ਵਾਲਾ ਨਹੀਂ ਹੈ। ਨਹੀਂ ਮਹਾਰਾਜ, ਅਸੀਂ ਚੋ ਕੇ ਲਿਆਂਦਾ, ਤੁਹਾਡੇ ਵਾਸਤੇ ਚੋ ਕੇ ਲਿਆਂਦਾ। ਤੇ ਇਤਿਹਾਸਕਾਰ ਸਾਖੀਕਾਰ ਕਹਿੰਦੇ ਨੇ ਕਿ ਗੁਰਦੇਵ ਪਾਤਸ਼ਾਹ ਕਹਿੰਦੇ ਖੋਲੋ, ਖਾਏ ਸਾਡੇ ਖਾਣ ਵਾਲਾ ਹੀ ਨਹੀਂ ਰਹਿ ਗਿਆ। ਕਹਿੰਦੇ ਖੋਲਿਆ, ਤੇ ਹੁਣ ਇਤਿਹਾਸ ਸਾਖੀਕਾਰ ਕਹਿੰਦੇ ਨੇ ਕਿ ਉਹਦੇ ਵਿੱਚ ਛੋਟੇ ਛੋਟੇ ਕਿਰਮ ਚੱਲ ਗਏ, ਛੋਟੇ ਛੋਟੇ ਕੀੜੇ ਚੱਲੇ ਹੋਏ ਸੀ। ਨਹੀਂ ਤਾਂ ਗੁਰੂ ਪਿਆਰੋ, ਸ਼ਹਿਦ ਵਿੱਚ ਕਦੇ ਕੀੜੇ ਨਹੀਂ ਪੈਂਦੇ ਹੁੰਦੇ। ਹੁਣ ਗੁਰੂ ਮਹਾਰਾਜ ਜੀ ਦੇ ਜਦੋਂ ਖੋਲ ਕੇ ਅੱਗੇ ਕੀਤਾ ਤੇ ਸਤਿਗੁਰਾਂ ਕਹਿੰਦੇ ਦੇਖੋਗਾ ਇਹ ਆਪਦੀ ਨਿਗਾਹ ਨਾਲ ਦੇਖੋਗਾ। ਕਹਿੰਦੇ ਮਹਾਰਾਜ ਜੀ ਤੇ ਖਰਾਬ ਹੋ ਗਿਆ, ਚ ਕੀੜੇ ਚੱਲ ਗਏ, ਚ ਕਰਮ ਪੈ ਗਏ ਆ। ਤੇ ਸਤਿਗੁਰਾਂ ਨੇ ਆਖਿਆ, ਅਸੀਂ ਦੱਸਿਆ ਸੀ ਤੁਹਾਨੂੰ ਵੀ ਇਹ ਸਾਡੇ ਖਾਣ ਯੋਗ ਨਹੀਂ ਰਿਹਾ, ਔਰ ਜਦੋਂ ਅਸੀਂ ਤੁਹਾਡੇ ਕੋਲੋਂ ਮੰਗਦੇ ਸੀ ਉਦੋਂ ਤੇ ਤੁਸੀਂ ਸਾਨੂੰ ਦਿੱਤਾ ਨਹੀਂ। ਕਹਿੰਦੇ ਮਹਾਰਾਜ ਤੁਸੀਂ ਕਦੋਂ ਮੰਗਿਆ, ਮਹਾਰਾਜ ਹਲੇ ਤਾਂ ਮਿਲਾਪ ਹੀ ਸਾਡੇ ਆਪਣੇ ਇੱਥੇ ਹੋਇਆ। ਤੇ ਸਤਿਗੁਰ ਕਹਿੰਦੇ ਨੇ, ਕਹਿੰਦੇ ਪ੍ਰੇਮੀਓ, ਜਦੋਂ ਕੋਈ ਗੁਰੂ ਕਾ ਸਿੱਖ ਭਾਵਨਾ ਦੇ ਨਾਲ ਇੱਕ ਦੂਜੇ ਚੋਂ ਚੀਜ਼ ਮੰਗਦਾ, ਦਰਅਸਲ ਉਹਦੀ ਰਸਨਾ ਦੇ ਉੱਤੇ ਅਸੀਂ ਬੈਠੇ ਹਾਂ। ਭਾਈ ਕੱਟੂ ਤੁਹਾਡੇ ਕੋਲੋਂ ਸ਼ਹਿਦ ਮੰਗ ਰਿਹਾ ਸੀ ਔਰ ਉਦੋਂ ਦਿੱਤਾ ਨਹੀਂ, ਉਦੋਂ ਅਸੀਂ ਮੰਗ ਰਿਹਾ ਸੀ, ਸਾਡਾ ਹੀ ਚਿੱਤ ਕਰਦਾ ਸੀ ਛਕਣ ਵਾਸਤੇ, ਔਰ ਉਦੋਂ ਤੁਸੀਂ ਦਿੱਤਾ ਨਹੀਂ, ਉਹਨੂੰ ਦਬਕੇ ਮਾਰ ਕੇ ਮੋੜਤਾ, ਤੇ ਹੁਣ ਇਹ ਸਾਡੇ ਪ੍ਰਵਾਨ ਨਹੀਂ। ਸੋ ਗੁਰੂ ਪਿਆਰਿਓ, ਕਹਿਣ ਤੋਂ ਭਾਵ ਕਿ ਗੁਰੂ ਕੇ ਸਿੱਖ ਨੂੰ ਕਿਸੇ ਤਰ੍ਹਾਂ ਦੀ ਲੋੜ ਹੋਵੇ ਤੇ ਸਾਡੇ ਮਨ ਦੇ ਵਿੱਚ ਇਹ ਅੰਨੀ ਸ਼ਰਧਾ ਨਾ ਹੋਵੇ, ਨਹੀਂ ਜੀ ਪਹਿਲਾਂ ਅਸੀਂ ਮੱਥਾ ਟੇਕਣਾ ਜਾ ਕੇ, ਇਹ ਅੰਨੀ ਸ਼ਰਧਾ ਹੈ। ਲੋੜਵੰਦ ਕਿਤੇ ਵੀ ਤੁਹਾਨੂੰ ਮਿਲ ਸਕਦਾ ਹੈ, ਕਿਤੇ ਵੀ ਕੋਈ ਪ੍ਰਸ਼ਾਦੇ ਪਾਣੀ ਛਕਣ ਵਾਲਾ ਮਿਲ ਸਕਦਾ, ਕੋਈ ਪੈਸੇ ਧੇਲੇ ਵਾਲਾ ਮਿਲ ਸਕਦਾ, ਕੋਈ ਅਨਾਜ ਵਾਲਾ ਮਿਲ ਸਕਦਾ। ਗੁਰੂ ਪਿਆਰਿਓ, ਜਿੱਥੇ ਮਿਲਦਾ ਗੁਰੂ ਕਾ ਸਿੱਖ, ਅਸੀਂ ਭਾਵਨਾ ਦੇ ਨਾਲ ਉਹਨਾਂ ਦੀਆਂ ਸੇਵਾਵਾਂ ਲਿਆ ਕਰੀਏ, ਔਰ ਇੱਥੇ ਗੁਰੂ ਕੇ ਸਿੱਖ ਤੁਸੀਂ ਸੇਵਾਵਾਂ ਲੈ ਕੇ ਆਉਂਦੇ ਹੋ, ਤੁਹਾਡਾ ਧੰਨਵਾਦ। ਸਤਿਗੁਰੂ ਕਿਰਪਾ ਕਰਨ, ਸਾਰੇ ਕਾਰਜਾਂ ਦੇ ਵਿੱਚ ਸਫਲਤਾ ਬਖਸ਼ਣ। ਸੋ ਆਓ, ਛੇਵੇਂ ਪਾਤਸ਼ਾਹ ਮੇਰੀ ਪੀਰੀ ਦੇ ਮਾਲਕ, ਉਹਨਾਂ ਦਾ ਇਤਿਹਾਸ ਤੁਹਾਡੇ ਨਾਲ, ਚੌਥੀ ਜੰਗ ਦਾ ਜ਼ਿਕਰ ਕਰ ਰਹੇ ਹਾਂ। ਤੇ ਗੱਲ ਚੱਲੀ ਸੀ ਕਿ ਇੱਕ ਪੈਂਦੇ ਖਾਂ ਮੁਸਲਮਾਨਾਂ ਦਾ ਮੁੰਡਾ ਸੀ, ਸਰੀਰ ਦਾ ਬੜਾ ਹੱਟਾ ਕੱਟਾ ਸੀ, ਪਰ ਪਿਆਰਿਓ ਘਰ ਵਿੱਚ ਛਕਣ ਛਕਾਉਣ ਵਾਸਤੇ ਕੁਛ ਨਹੀਂ, ਭੁੱਖ ਦਾ ਮਾਰਿਆ, ਔਰ ਇਹਦੇ ਘਰ ਦੇ ਇਹਦਾ ਤਾਇਆ ਚਾਚਾ ਕੋਈ ਗੁਰਦੇਵ ਪਾਤਸ਼ਾਹ ਦੇ ਕੋਲ ਛੱਡ ਗਿਆ, ਪਰ ਸੱਚੇ ਸਤਿਗੁਰਾਂ ਦੀ ਦੂਰ ਅੰਦੇਸ਼ੀ ਨਜ਼ਰ ਨੇ ਦੇਖਿਆ ਇਹ ਬੱਚਾ ਹੈ ਕਮਾਲ ਦਾ, ਇਹ ਵੱਡਾ ਹੋ ਕੇ ਯੋਧਾ ਬਣ ਸਕਦਾ, ਔਰ ਇਹਦੀ ਦੇਖ ਰੇਖ ਜੇ ਕੀਤੀ ਜਾਵੇ। ਤੇ ਸਤਿਗੁਰਾਂ ਨੇ ਆਪਣੇ ਹੱਥੀ ਪੈਂਦੇ ਖਾਂ ਦੇ ਖਾਣ ਪੀਣ ਦਾ ਪ੍ਰਬੰਧ ਕਰਨਾ। ਤੇ ਇਤਿਹਾਸਕਾਰ ਸਾਖੀਕਾਰ ਕਹਿੰਦੇ ਨੇ ਕਿ ਮਹਾਰਾਜ, ਹੁਣ ਗੁਰੂ ਪਿਆਰਿਓ ਕਹਿੰਦੇ ਵੀ ਦੋ ਮੱਝਾਂ ਦਾ ਦੁੱਧ, ਇਹ ਪ੍ਰਿੰਸੀਪਲ ਸਤਬੀਰ ਸਿੰਘ ਜੀ ਛਟਮ ਪੀਰਾ ਉਹਨਾਂ ਦੀ ਇੱਕ ਪੁਸਤਕ ਹੈ, ਉਹਦੇ ਵਿੱਚ ਲਿਖਦੇ ਆ ਕਿ ਦੋ ਮੱਝਾਂ ਦਾ ਰਿਜ਼ਰਵ ਦੁੱਧ ਇਕੱਲੇ ਪੈਂਦੇ ਖਾਂ ਵਾਸਤੇ ਰੱਖਿਆ ਜਾਂਦਾ ਸੀ। ਚੰਦ ਦਿਨਾਂ ਦੇ ਵਿੱਚ ਉਹ ਬੜਾ ਯੋਧਾ ਨਿਕਲ ਆਇਆ, ਬਲਵਾਨ ਨਿਕਲਿਆ, ਸ਼ਾਸਤਰ ਵਿੱਦਿਆ ਗੁਰੂ ਮਹਾਰਾਜ ਜੀ ਉਹਨੂੰ ਹੱਥੀ ਸਿਖਾਉਣੀਆ, ਉਹਨੂੰ ਪੁੱਤਰਾਂ ਵਾਂਗ ਪਾਲਿਆ। ਹੁਣ ਸਤਸੰਗਤ ਜੀ, ਛੋਟੀ ਜੀ ਗੱਲ ਤੋਂ, ਗੱਲ ਹੈ ਇੱਕ ਬਾਜ ਦੀ, ਔਰ ਇਹਦਾ ਜਵਾਈ ਝੂਠ ਬੋਲ ਦਿੰਦਾ ਤੇ ਪੈਂਦੇ ਖਾਂ ਉਹ ਵੀ ਨਾਲ ਲਾ ਕੇ। ਹੁਣ ਗੁਰੂ ਪਿਆਰਿਓ, ਮੈਂ ਪਿਛਲੀ ਜੇ ਸਾਰੀ ਗੱਲ ਤਰਤੀਬ ਨਾਲ ਦੱਸੀ ਤੇ ਅੱਗਿਓ ਗੱਲ ਰਹਿ ਜਾਵੇਗੀ, ਮੈਂ ਗੱਲ ਨੂੰ ਅੱਗੇ ਤੋਂ, ਕਿਉਂਕਿ ਸੰਗਤ ਕਈ ਨਵੀਂ ਹੁੰਦੀ ਆ, ਉਹਦੇ ਵਿੱਚ ਮੈਂ ਛੋਟਾ ਜਿਹਾ ਤਰਤੀਬ ਪਿੱਛੋਂ ਲੈਣੀ ਪੈਂਦੀ ਆ। ਔਰ ਉਸਮਾਨ ਖਾਂ ਇਹਦਾ ਜਵਾਈ ਹੈ ਪੈਂਦੇ ਖਾਂ ਦਾ। ਹੁਣ ਮੈਂ ਇੱਥੇ ਵੀ ਇੱਕ ਇਹ ਵੀ ਗੱਲ ਦੱਸ ਦੇਵਾਂ
ਕਿ ਪੈਂਦੇ ਖਾਂ ਜਿਹੜੀ ਪਹਿਲੀ ਮੁਖਲਸ ਖਾਂ ਦੇ ਨਾਲ ਜੰਗ ਲੜੀ ਜਾਂਦੀ ਹੈ ਨਾ ਅੰਮ੍ਰਿਤਸਰ ਵਾਲੀ, ਉਹਦੇ ਵਿੱਚ ਬੇਅੰਤ ਜੌਹਰ ਵਿਖਾਉਂਦਾ, ਕਮਾਲ ਦੀ ਲੜਾਈ ਲੜਦਾ, ਔਰ ਉੱਥੇ ਮੁਖਲਸ ਖਾਂ ਦੀਆਂ ਫੌਜਾਂ ਦੇ ਵਿੱਚ ਭਾਜੜਾਂ ਪਾ ਦਿੰਦੀਆਂ, ਔਰ ਪੈਂਦੇ ਖਾਂ ਦੀਆਂ ਗੱਲਾਂ ਸਮਾਜ ਵਿੱਚ ਸਿੱਖ ਜਗਤ ਦੇ ਵਿੱਚ ਹੋਣ ਲੱਗ ਪਈਆਂ। ਤੇ ਗੁਰੂ ਪਿਆਰਿਓ ਹਵਾ ਦੇ ਵਿੱਚ ਆ ਗਿਆ, ਫੂਕ ਵਿੱਚ ਆ ਗਿਆ। ਤੇ ਹੁਣ ਇਸੇ ਹੀ ਕਰਕੇ ਗੁਰਦੇਵ ਪਾਤਸ਼ਾਹ ਨੇ ਇਹਨੂੰ ਦੂਜੀ ਤੇ ਤੀਜੀ ਜੰਗ ਦੇ ਵਿੱਚ ਸੱਦਿਆ ਨਹੀਂ, ਤੇ ਹੁਣ ਇਹ ਗਿਲਾ ਕਰਦਾ ਸਿੱਖਾਂ ਦੇ ਕੋਲ ਵੀ ਅਸੀਂ ਕਾਹਦੇ ਜਰਨੈਲ, ਗੱਲਾਂ ਦੇ ਵਿੱਚ ਹੀ ਤੁਸੀਂ ਸਾਨੂੰ ਜਰਨੈਲ ਜੀ ਕਹਿੰਦੇ ਹੋ, ਮਹਾਰਾਜ ਨੇ ਸਾਨੂੰ ਯਾਦ ਹੀ ਨਹੀਂ ਕੀਤਾ, ਅਸੀਂ ਕਾਹਦੇ ਜਰਨੈਲ ਹਾਂ। ਤੇ ਸਤਿਗੁਰਾਂ ਦੇ ਕੋਲ ਇਹ ਗੱਲ ਪਹੁੰਚਦੀ ਹੈ ਤੇ ਗੁਰੂ ਮਹਾਰਾਜ ਉਹਨੂੰ ਦਿੰਦੇ ਨੇ ਥਾਪੜਾ, ਕਹਿੰਦੇ ਪੈਂਦੇ ਕਾ ਚਿੰਤਾ ਨਾ ਕਰ, ਤੂੰ ਜੰਗਾਂ ਦੀ ਗੱਲ ਕਰਦਾ ਨਾ ਵੀ ਦੋਵਾਂ ਜੰਗਾਂ ਦੇ ਵਿੱਚ ਨਹੀਂ ਸੱਦਿਆ ਤੈਨੂੰ, ਤਾਂ ਕੀ ਹੈ, ਮਰਦ ਦੇ ਅੰਦਰ ਦਿਲ ਹੋਣਾ ਚਾਹੀਦਾ, ਜੰਗਾਂ ਰੋਜ਼ ਆ ਜਾਂਦੀਆਂ, ਇੱਥੇ ਕਿਹੜੀ ਗੱਲ ਹੈ, ਜੰਗ ਤੇ ਕੱਲ ਨੂੰ ਹੋ ਸਕਦੀ ਹੈ। ਕਹਿੰਦੇ ਠੀਕ ਹੈ ਸਤਿਗੁਰੂ, ਤੇ ਗੁਰੂ ਮਹਾਰਾਜ ਇਹਨੂੰ ਕੁਝ ਭਟਾਵਾਂ ਦਿੰਦੇ ਔਰ ਇਹਦਾ ਮਨ ਬੇਈਮਾਨ ਹੋ ਜਾਂਦਾ, ਇਹਦੇ ਜਵਾਈ ਦਾ ਮਨ ਬੇਈਮਾਨ ਹੋ ਜਾਂਦਾ। ਤੇ ਗੁਰੂ ਪਿਆਰਿਓ ਆਖਰ ਗੁਰਦੇਵ ਪਾਤਸ਼ਾਹ ਨੂੰ ਪਤਾ ਲੱਗਦਾ ਤੇ ਇਹ ਇਹਨੂੰ ਡਾਂਟ ਕੇ ਦਰਬਾਰ ਦੇ ਵਿੱਚੋਂ ਕੱਢ ਦਿੰਦੇ ਨੇ। ਹੁਣ ਆਪਣੀ ਹੋਈ ਬੇਇੱਜ਼ਤੀ ਦਾ ਬਦਲਾ ਲੈਣ ਵਾਸਤੇ ਇਹ ਸਰਕਾਰ ਦੇ ਕੋਲ ਜਾਂਦਾ ਤੇ ਉੱਥੇ ਕਾਲੇ ਖਾਂ ਜਰਨੈਲ ਦੀ ਅਗਵਾਈ ਦੇ ਹੇਠ 75,000 ਫੌਜ ਜਿਹੜੀ ਹੈ ਨਾ ਗੁਰਦੇਵ ਪਾਤਸ਼ਾਹ ਦੇ ਉੱਤੇ ਚੜ੍ਹਾਈ ਕਰਕੇ ਆਉਂਦੀ ਹੈ। ਤੇ ਮੈਂ ਕੱਲ ਵੀ ਬੇਨਤੀ ਕੀਤੀ ਸੀ, ਇੱਕ ਪਾਸੇ 75,000 ਤੇ ਦੂਜੇ ਪਾਸੇ ਹਰਗੋਬਿੰਦ ਪਾਤਸ਼ਾਹ, ਉਹ ਦੀਨ ਦੁਨੀ ਦਾ ਮਾਲਕ, ਉਹ ਸ੍ਰਿਸ਼ਟੀ ਦਾ ਸਿਰਜਣਹਾਰ ਕਹਿ ਦਵਾਂ ਮੈਂ, ਪਿਆਰ ਆ ਮੇਰੇ ਦਿਲ ਦੇ ਵਿੱਚ, 1800 ਫੌਜ ਤੇ ਦੂਸਰੇ ਪਾਸੇ 75,000। ਅਨਵਰ ਖਾਂ ਜਰਨੈਲ ਚੜ੍ਹ ਕੇ ਆਇਆ ਔਰ ਬਾਬਾ ਬਿਧੀ ਚੰਦ ਦੀ ਤਲਵਾਰ ਦੀ ਭੇਟ ਹੋ ਜਾਂਦਾ। ਔਰ ਗੁਰੂ ਪਿਆਰਿਓ ਇੱਥੇ ਇੱਕ ਹੋਰ ਕਮਾਲ ਦੀ ਗੱਲ ਹੈ ਕਿ ਸੱਚੇ ਸਤਿਗੁਰਾਂ ਦੇ ਪਰਿਵਾਰ ਦੇ ਵਿੱਚੋਂ ਬਾਬਾ ਗੁਰਦਿੱਤਾ ਜੀ ਦਾ ਵੱਡਾ ਮੁੰਡਾ, ਇਹਦਾ ਨਾਂ ਸੀ ਧੀਰਮਲ, ਇਹ ਘਰ ਦਾ ਭੇਤੀ ਬਣ ਗਿਆ। ਹੁਣ ਸਾਧ ਸੰਗਤ ਜੀ, ਇਹ ਏਡਾ ਘਰ ਦੇ ਵਿੱਚ ਹੀ ਇੱਕ ਕਲੰਕ ਪੈਦਾ ਹੋ ਗਿਆ ਸੀ ਗੁਰਦੇਵ ਪਾਤਸ਼ਾਹ ਦੇ, ਸਪੁੱਤਰ ਗੁਰੂ ਘਰ ਦੇ ਵਿੱਚ ਪੈਦਾ ਹੋਇਆ, ਖੂਨ ਗੁਰੂ ਘਰ ਦਾ, ਤੇ ਗੁਰੂ ਪਿਆਰਿਓ ਪਤਾ ਨਹੀਂ ਵੱਡਾ ਹੋ ਕੇ ਇਹਨੇ ਕਿੱਦਾਂ ਦਾ ਨਿਕਲ ਆਉਣਾ, ਇਹ ਕੋਈ ਜ਼ਰੂਰੀ ਨਹੀਂ ਹੈ। ਬਹੁਤ ਖਾਨਦਾਨਾਂ ਦੇ ਵਿੱਚ, ਆਪ ਵੱਡੇ ਵੱਡੇ ਸਰਦਾਰਾਂ ਦੇ ਖਾਨਦਾਨਾਂ ਦੇ ਵਿੱਚ ਮਾੜੀ ਔਲਾਦ ਨਿਕਲ ਆਉਂਦੀ ਆ, ਘਰਾਂ ਦੇ ਘਰ ਬਰਬਾਦ ਕਰ ਦਿੰਦੇ ਆ। ਹੁਣ ਅੱਜ ਕਈ ਵਾਰ ਦੇਖਦੇ ਹਾਂ ਪਿੰਡਾਂ ਵਿੱਚ ਸੁਣੀਦਾ ਵੀ ਪਿਓ ਨੇ ਕਦੀ ਨਸ਼ੇ ਨੂੰ ਹੱਥ ਨਹੀਂ ਲਾਇਆ, ਪਿਓ ਨੇ ਕਦੀ ਕੋਈ ਗਲਤ ਕੰਮ ਨਹੀਂ ਕੀਤਾ, ਤੇ ਅੱਗਿਓਂ ਔਲਾਦ ਨੇ ਬੜੀ ਹੋਈ ਜਾਇਦਾਦ ਨਸ਼ਿਆਂ ਦੇ ਮੂੰਹ ਵਿੱਚ ਰੋੜ ਕੇ ਤੇ 8-10 ਕਿੱਲੇ ਜਿਹੜੇ ਆ ਉਹ ਸਾਰੀ ਢਿੱਡ ਦੇ ਅੰਦਰ ਹੀ ਪਾ ਗਿਆ, ਖਾ ਗਿਆ, ਔਲਾਦ ਮਾੜੀ ਨਿਕਲ ਆਈ ਆ। ਇਹ ਪਤਾ ਨਹੀਂ ਕਿਹਦੀ ਔਲਾਦ ਕਦੋਂ ਮਾੜੀ ਨਿਕਲ। ਹੁਣ ਗੁਰੂ ਰਾਮਦਾਸ ਜੀ ਮਹਾਰਾਜ, ਗੁਰੂ ਪਿਆਰਿਓ ਕਿੱਦਾਂ ਦੀ ਮਹਾਨ ਹਸਤੀ, ਚੌਥੇ ਵਾਰਸ ਇਸ ਗੁਰੂ ਨਾਨਕ ਦੀ ਗੱਦੀ ਦੇ, ਤੇ ਉਹਨਾਂ ਦੇ ਪੁੱਤਰ ਬਾਬਾ ਪਿਰਤੀ ਚੰਦ ਕੀ ਨਿਕਲੇ ਸੀ, ਉਹ ਵੀ ਇੱਦਾਂ ਦੇ ਨਿਕਲੇ ਸੀ ਇਹਨਾਂ ਵਰਗੇ। ਤੇ ਗੁਰੂ ਮਹਾਰਾਜ ਉਹਨੂੰ ਮੀਣਾ ਕਹਿੰਦੇ ਸੀ, ਇਹਨੂੰ ਮੀਣਾ ਕਹਿ ਕੇ ਬੁਲਾਇਆ ਕਰਦੇ ਸੀ। ਔਰ ਇਸ ਵੇਲੇ ਬਾਬੇ ਗੁਰਦਿੱਤੇ ਦਾ ਇਹ ਮੁੰਡਾ ਗੁਰੂ ਪਿਆਰਿਓ ਇਹ ਵਿਰੋਧੀ ਦੇ ਨਾਲ ਜਾ ਰਲਿਆ, ਧੀਰਮਲ, ਇਹਨੂੰ ਧੀਰਮਲ ਲੱਗਦੇ ਆ। ਔਰ ਇਹਦੀਆਂ ਜਿਹੜੀਆਂ ਕਰਤੂਤਾਂ, ਬੜੀ ਲੰਬੀ ਦੂਰ ਤੱਕ ਆਪਾਂ ਜਾਈਏ ਨਾ ਇਤਿਹਾਸ ਨੂੰ ਫਰੋੜਨ ਦਾ ਯਤਨ ਕਰੀਏ, ਤੇ ਜਦੋਂ ਨੌਵੇਂ ਪਾਤਸ਼ਾਹ ਪ੍ਰਗਟ ਹੁੰਦੇ ਆ ਨਾ ਬਾਬੇ ਬਕਾਲੇ ਦੀ ਧਰਤੀ ਤੇ, ਕੋਈ ਸਮਾਂ ਗੁਪਤਵਾਸ ਰਹੇ ਸਨ ਔਰ ਉਸ ਵੇਲੇ 22 ਮੰਜੀਆਂ ਲੱਗ ਗਈਆਂ, ਤੇ ਉਹਨਾਂ ਦੇ ਵਿੱਚ ਇਹ ਇੱਕ ਧੀਰਮਲ ਦੀ ਵੀ ਮੰਜੀ ਸੀ ਔਰ ਇਹ ਉਹਨਾਂ ਬਾਕੀ ਮੰਜੀਦਾਰਾਂ ਦੇ ਨਾਲੋਂ ਇਹ ਵੱਧ ਤਾਕਤਵਰ ਸੀ। ਤਾਕਤਵਰ ਹੋਣ ਦਾ ਕਾਰਨ ਪਤਾ ਕੀ ਸੀ, ਵੀ ਇਹਦੇ ਕੋਲ ਉਸ ਵੇਲੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਪਾਵਨ ਸਰੂਪ ਸੀ ਔਰ ਲੋਕ ਇਹਦੇ ਕੋਲ ਵੱਧ ਮੱਥਾ ਟੇਕਣ ਵਾਲੇ ਆਉਂਦੇ ਸਨ। ਹੁਣ ਪਿਆਰਿਓ ਜਦੋਂ ਬਾਬਾ ਮੱਖਣ ਸ਼ਾਹ ਲਵਾਣੇ ਨੇ ਉਦਮ ਦਾ ਸਦਕਾ ਧੰਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਨੂੰ ਪ੍ਰਗਟ ਕੀਤਾ ਤੇ ਇਸ ਧੀਰ ਮਲ ਨੂੰ ਅੱਗ ਲੱਗ ਉੱਠੀ ਆ, ਸਤ ਸੰਗਤ ਜੀ ਇਹਨੇ ਫਿਰ ਆਪਣੇ ਸ਼ੀਏ ਮਸੰਦ ਦੇ ਕੋਲੋਂ ਧੰਨ ਗੁਰੂ ਤੇਗ ਬਹਾਦਰ ਜੀ ਦੇ ਉੱਤੇ ਗੋਲੀ ਦਾ ਵਾਰ ਵੀ ਕਰਵਾਇਆ ਸੀ। ਏਦਾਂ ਦਾ ਸੀ ਇਹ ਆਇਆ, ਪੈਦਾ ਕਿੱਥੇ ਹੋਇਆ, 6ਵੇਂ ਪਾਤਸ਼ਾਹ ਦੇ ਘਰ, ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ, ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੀ ਬੰਸ ਦੇ ਵਿੱਚੋਂ। ਔਰ ਬਾਬਾ ਗੁਰਦਿੱਤਾ ਜੀ ਬਾ ਕਮਾਲ ਦੇ ਗੁਰੂ ਕੇ ਸਿੱਖ, ਹਰ ਬਚਨ ਗੁਰਦੇਵ ਪਾਤਸ਼ਾਹ ਦਾ ਮੰਨਣ ਵਾਲੇ, ਤੇ ਉਹਦੇ ਘਰ ਦੇ ਵਿੱਚ ਆ ਇੱਕ ਏਦਾਂ ਦਾ ਕਿ ਗੁਰੂ ਘਰ ਦਾ ਨਿੰਦਕ, ਗੁਰੂ ਘਰ ਦਾ ਦੋਖੀ ਪੈਦਾ ਹੋ ਗਿਆ। ਇਹਨੇ ਪੈਂਦੇ ਖਾਂ ਨੂੰ ਇੱਕ ਖਤ ਵੀ ਲਿਖਿਆ, ਕਹਿੰਦਾ ਪੈਂਦੇ ਖਾਂ ਤੇਰਾ ਵੀ ਗੁਰੂ ਦੇ ਨਾਲ ਵਿਰੋਧ ਤੇ ਮੇਰਾ ਵੀ ਗੁਰੂ ਦੇ ਨਾਲ ਵਿਰੋਧ, ਮੇਰੀ ਵੀ ਕਹਿੰਦਾ ਕਈ ਗੱਲਾਂ ਦੇ ਵਿੱਚ ਉਹਨਾਂ ਦੇ ਨਾਲ ਅਣਬਣ ਰਹਿੰਦੀ ਆ, ਤੇ ਸੱਜਣਾ ਤੂੰ ਚੜ੍ਹਾਈ ਕਰ ਜਿੰਨੀ ਹੋ ਸਕੀ, ਮੈਂ ਤੇਰੀ ਮਦਦ ਕਰਾਂਗਾ, ਤੇ ਹਾਂ
ਜੇ ਮੈਂ ਹੁਣ ਨਾ ਕਰ ਸਕਿਆ ਤੇ ਆਉਣ ਵਾਲੇ ਟਾਈਮ ਦੇ ਵਿੱਚ ਜਦੋਂ ਮੈਂ ਮੱਤ ਕਰਨ ਦੇ ਯੋਗ ਹੋਵਾਂਗਾ ਮੈਂ ਤੇਰੀ ਰੱਜ ਕੇ ਮੱਤ ਕਰਾਂਗਾ। ਉਹਦਾ ਕਾਰਨ ਇਹ ਕਿਹੜੀ ਮੱਤ ਭਾਲਦਾ ਸੀ, ਇਹ ਕਿਹੜੀ ਮੱਤ ਕਹਿ ਰਿਹਾ ਸੀ? ਬਈ ਜੰਗ ਹੋਵੇਗੀ, ਇੱਧਰ 1800 ਸੂਰਮੇ ਨੇ ਤੇ ਉਧਰ 75,000 ਦੀ ਫੌਜ ਹੈ, ਪਹਿਲਾਂ ਹੀ ਆਪਸ ਵਿੱਚ ਗੰਢ ਮਿਥ ਲੈਂਦੇ ਆ ਵੀ ਜਿੱਤ ਉਹਨਾਂ ਨੇ ਜਾਣਾ, 75,000 ਨੇ ਜਿੱਤ ਜਾਣਾ, ਗੁਰੂ ਸਾਹਿਬ ਖਤਮ ਹੋ ਜਾਣਗੇ, ਗੁਰਦਿੱਤਾ ਜੀ ਖਤਮ ਹੋ ਜਾਣਗੇ, ਆਪਣੇ ਪਿਓ ਬਾਰੇ ਤੇ ਆਪਣੇ ਦਾਦੇ ਦੇ ਬਾਰੇ ਏਦਾਂ ਕਦੀ ਸੋਚ ਰੱਖਦਾ ਹੈ ਧੀਰ ਮੱਲ? ਔਰ ਇਹਨੇ ਸੋਚਿਆ ਦੋਵੇਂ ਇਹ ਘਰ ਦੇ ਮੁਖੀ ਨੇ, ਦੋਵੇਂ ਖਤਮ ਹੋ ਜਾਣਗੇ ਤੇ ਇਸ ਗੁਰਗੱਦੀ ਦਾ ਵਾਰਸ ਮੈਂ ਬਣ ਜਾਵਾਂਗਾ ਤੇ ਗੁਰਗੱਦੀ ਦੇ ਉੱਤੇ ਬੈਠ ਕੇ ਤੇ ਪੈਂਦੇ ਕਹਾਂ ਵੀ ਮੈਂ ਤੇਰੀ ਮੱਤ ਕਰਾਂਗਾ। ਆਹ ਸੀ ਇਹਦੀ ਸੋਚ ਇਸ ਨਖੱਟੂ ਦੀ, ਇੱਦਾਂ ਦਾ ਇਹ ਪਾਪੀ ਘਰ ਵਿੱਚ। ਹੁਣ ਗੁਰੂ ਪਿਆਰਿਓ ਇਹ ਵੀ ਚਿੱਠੀ ਲਿਖਦਾ ਧੀ, ਇੱਥੇ ਪੈਂਦੇ ਖਾਂ ਨੂੰ ਹੌਸਲਾ ਹੁੰਦਾ ਵੀ ਗੁਰੂ ਘਰ ਪਾਟ ਗਿਆ, ਗੁਰੂ ਮਹਾਰਾਜ ਜੀ ਦਾ ਆਪਣਾ ਘਰ ਪਾਟ ਗਿਆ, ਹੁਣ ਸਾਡੀ ਜਿੱਤ ਜਿਹੜੀ ਹੈ ਇਹ ਕੁਦਰਤੀ ਤੌਰ ਤੇ ਬਣ ਜਾਵੇ। ਹੁਣ ਅਨਵਰ ਖਾਂ ਦੇ ਨਾਲ ਲੜਦਾ ਹੋਇਆ ਬਾਬਾ ਬਿਧੀ ਚੰਦ ਫਤਿਹ ਪਾਉਂਦਾ ਹੈ, ਅਨਵਰ ਖਾਨ ਮਾਰਿਆ ਜਾਂਦਾ ਹੈ, ਔਰ ਉਸ ਤੋਂ ਬਾਅਦ ਇੱਕ ਦੋ ਜਰਨੈਲ ਹੋਰ ਢੇਰੀ ਹੋ ਜਾਂਦੇ, ਅੱਧੀ ਕੁ ਫੌਜ ਦੇ ਵਿੱਚ ਭਾਜੜ ਪੈ ਜਾਂਦੀ ਆ, ਬੇਅੰਤ ਫੌਜਾਂ ਮਾਰੀਆਂ ਜਾਂਦੀਆਂ ਗੁਰੂ ਪਿਆਰਿਓ। ਫਿਰ ਕਾਲੇ ਖਾਂ ਲਲਕਾਰ ਕੇ ਆਖਦਾ ਪੈਂਦੇ ਖਾਂ ਨੂੰ, ਪੈਂਦੇ ਖਾਂ ਤੂੰ ਤੇ ਉੱਥੇ ਫੜਾ ਮਾਰਦਾ ਸੀ ਵੀ ਗੁਰਦੇਵ ਪਾਤਸ਼ਾਹ ਦੇ ਕੋਲ ਕੋਈ ਬਹੁਤੀ ਫੌਜ ਨਹੀਂ ਹੈ, ਜੇ ਉਹਨਾਂ ਦੇ ਵਿੱਚ ਲੜਨ ਵਾਲਾ ਸੀ ਤੇ ਮੈਂ ਹੀ ਸੀ ਇੱਕ ਇਕੱਲਾ ਜਿਹਨੇ ਜੰਗਾਂ ਜਿੱਤ ਕੇ ਦਿੰਦੀਆਂ, ਤੇ ਜਾਂ ਮਾੜਾ ਮੋਟਾ ਬਾਬਾ ਬਿਧੀ ਚੰਦ ਲੜਨ ਵਾਲਾ, ਹੋਰ ਉਹਨਾਂ 'ਚ ਲੜਨ ਵਾਲੇ ਕਿਹੜੇ ਆ, ਪ੍ਰਚਾਦਾ ਚੱਕਣ ਵਾਲੇ ਆ। ਤੇ ਪੈਂਦੇ ਖਾਂ ਆ ਜਿਹੜੀਆਂ ਲਾਸ਼ਾਂ ਵਿਛ ਗਈਆਂ ਇਹ ਫਿਰ ਕਿਹਨੇ ਵਿਛਾ ਦਿੱਤੀਆਂ, ਲੜਨ ਵਾਲਾ ਹੈ ਕੋਈ ਨਹੀਂ, ਤਾਂ ਜਿਹੜੇ ਇੰਨੇ ਬੰਦੇ ਮਾਰੇ ਗਏ ਉਹ ਕੌਣ ਮਾਰ ਗਿਆ? ਤੇ ਗੁਰੂ ਪਿਆਰਿਓ ਪੈਂਦੇ ਖਾਂ ਕਾਲੇ ਖਾਂ ਪੈਂਦੇ ਖਾਂ ਨੂੰ ਕਹਿੰਦਾ ਮੈਦਾਨ ਦੇ ਜੰਗ ਦੇ ਵਿੱਚ ਤੂੰ ਚੱਲ। ਤੇ ਸਤਸੰਗ ਜੀ ਫਿਰ ਜਿਵੇਂ ਪੈਂਦੇ ਖਾਂ ਤਿਆਰੀ ਕਰਦਾ ਮੈਦਾਨੇ ਜੰਗ ਦੇ ਵਿੱਚ ਗੁਰੂ ਪਾਤਸ਼ਾਹ ਦੇ ਨਾਲ ਲੜਨ ਦੀ, ਉਸ ਵੇਲੇ ਦੀਆਂ ਸਤਰਾਂ ਤੁਹਾਡੇ ਨਾਲ ਢਾਡੀ ਜਤਾ

ਕਾਲੇ ਖਾਂ ਇਹਨਾਂ ਦਾ ਵੱਡਾ ਜਰਨੈਲ ਸੀ, ਇਹ ਫੌਜਾਂ ਦਾ ਮੇਨ ਕਮਾਂਡਰ ਇਨ ਚੀਫ ਸੀ। ਜਦੋਂ ਫੌਜ ਦਾ ਬਹੁਤ ਵੱਡਾ ਭਾਰੀ ਨੁਕਸਾਨ ਹੋਇਆ ਤੇ ਪੈਂਦੇ ਖਾਂ ਨੂੰ ਕੋਲ ਬੁਲਾਉਂਦਾ, ਕਹਿੰਦੇ ਪੈਂਦੇ ਖਾਂ ਗੱਲਾਂ ਤੇ ਤੂੰ ਬੜੀਆਂ ਕਰਦਾ ਸੀ, ਗੁਰੂ ਕੋਲ ਲੜਨ ਵਾਲਾ ਹੈ ਨੀ ਕੋਈ, ਨੀ ਫੌਜ ਬਹੁਤ ਮਾਰੀ ਗਈ ਆ ਸੱਜਣਾ, ਹੁਣ ਕਿੱਦਾਂ ਕਰੀਏ, ਤੈਨੂੰ ਅੱਗੇ ਜਾਣਾ ਪੈਣਾ, ਕਈ ਜਰਨੈਲ ਮਰਵਾ ਲਿਆ। ਤੇ ਪੈਂਦੇ ਖਾਂ ਕਹਿੰਦਾ ਬਈ ਠੀਕ ਹੈ, ਮੈਨੂੰ ਵੀ ਪਹਿਲਾਂ ਏਦਾਂ ਹੀ ਲੱਗਦਾ ਸੀ ਵੀ ਸ਼ਾਇਦ ਇਹ ਮਾੜੀ ਮੋਟੀ ਕੋਈ ਵਿਜੇ ਪ੍ਰਾਪਤ ਕਰ ਲੈਣ ਤੇ ਇਹਨਾਂ ਦਾ ਨਾਂ ਬਣ ਜਾਵੇ, ਤੇ ਮੈਨੂੰ ਲੱਗਦਾ ਇਹ ਸਾਰੀ ਜਿੱਤ ਦਾ ਸਿਹਰਾ ਉਸ ਅਕਾਲ ਪੁਰਖ ਨੇ, ਅੱਲਾ ਨੇ ਮੇਰੇ ਸਿਰ ਤੇ ਬੱਧਾ, ਹੁਣ ਮੈਨੂੰ ਹੀ ਜਾਣਾ ਪੈਣਾ। ਗੁਰੂ ਪਿਆਰਿਓ, ਇਹ ਘੋੜੇ ਦੇ ਉੱਤੇ ਹੋ ਕੇ ਅਸਵਾਰ ਤੇ ਦੀਨ ਦੁਨੀ ਦੇ ਮਾਲਕ ਹਰਗੋਬਿੰਦ ਪਾਤਸ਼ਾਹ ਦੇ ਅੱਗੇ ਆਉਂਦਾ ਹੈ। ਗੁਰੂ ਪਿਆਰਿਓ, ਗੱਲ ਸੋਚਣ ਵਾਲੀ ਹੈ ਕਿ ਕਦੀ ਵੀ ਜਦੋਂ ਬੰਦਾ ਆਪਣੇ ਕੁੱਤਾ ਵੀ ਘਰ ਵਿੱਚ ਪਾਲਦਾ ਨਾ, ਕੁੱਤਾ ਉਹਦੇ ਵੀ ਸੋਟੀ ਮਾਰ ਲੱਗਾ ਬੰਦਾ 100 ਵਾਰ ਸੋਚਦਾ ਵੀ ਮੇਰਾ ਹੱਥੀ ਪਾਲਿਆ ਹੋਇਆ, ਤੇ ਲੇਕਿਨ ਉਹੀ ਕੁੱਤਾ ਜਦੋਂ ਹਲਕ ਜਾਵੇ ਤੇ ਉਹੀ ਮਾਲਕ ਉਹਦੇ ਗੋਲੀ ਵੀ ਮਾਰਦਾ ਹੈ। ਪੈਂਦੇ ਖਾਂ ਹਲਕ ਗਿਆ, ਇਹਨੂੰ ਹਲਕਾ ਇੰਨਾ ਚੜ ਗਿਆ ਕਿ ਗੁਰਦੇਵ ਪਾਤਸ਼ਾਹ ਦੇ ਉੱਤੇ ਵਾਰ ਕਰਨ ਵਾਸਤੇ ਘੋੜਾ ਛੇੜ ਕੇ ਸੱਚੇ ਸਤਿਗੁਰਾਂ ਦੇ ਸਾਹਮਣੇ ਆ ਗਿਆ। ਜੇ ਇਹਦੇ 'ਚ ਮਾੜੀ ਮੋਟੀ ਅਣਖ ਹੁੰਦੀ, ਮਾੜੀ ਮੋਟੀ ਇੱਜ਼ਤ ਬਚੀ ਹੁੰਦੀ, ਤੇ ਗੁਰਦੇਵ ਪਾਤਸ਼ਾਹ ਨੇ ਇਹਨੂੰ ਟੁੱਕੜ ਦੇ ਕੇ ਪਾਲਿਆ ਸੀ, ਇਹ ਐਡਾ ਵਿਸ਼ਵਾਸਘਾਤੀ ਨਾ ਬਣਦਾ। ਪਰ ਇਹ ਨਮਕ ਹਰਾਮੀ ਨਿਕਲਿਆ, ਗੁਰੂ ਮਹਾਰਾਜ ਜੀ ਦੇ ਘਰ ਦਾ ਨਮਕ ਖਾ ਕੇ ਸੱਚੇ ਸਤਿਗੁਰਾਂ ਦੇ ਨਾਲ ਲੜਨ ਵਾਸਤੇ ਆ ਜਾਂਦਾ ਹੈ। ਵਾਰ ਕਰਦਾ, ਇੱਕ ਕਰਦਾ, ਦੋ ਕਰਦਾ, ਦੂਰੋਂ ਪਹਿਲਾਂ ਤੀਰਾਂ ਦੇ ਵਾਰ ਕਰਦਾ, ਸਤਿਗੁਰੂ ਢਾਲ ਦੇ ਉੱਤੇ ਲੈਂਦੇ ਨੇ ਤੇ ਗੁਰੂ ਮਹਾਰਾਜ ਬਾਕੀ ਆਪਣੇ ਲੜਾਕੀ ਫੌਜ ਨੂੰ ਕਹਿ ਦਿੰਦੇ, ਕਹਿੰਦੇ ਪਾਸੇ ਹਟ ਜਾਓ, ਪੈਂਦੇ ਖਾਂ ਸਾਡੇ ਵੱਲ ਆਉਂਦਾ ਹੈ, ਪੈਂਦੇ ਖਾਂ ਨਾਲ ਅਸੀਂ ਦੋ ਹੱਥ ਕਰਾਂਗੇ। ਪੈਂਦੇ ਖਾਂ ਨੂੰ ਆਪਣੇ ਮਾਣ ਉੱਤੇ ਮਾਣ ਸੀ ਵੀ ਮੈਂ ਗੁਰਦੇਵ ਪਾਤਸ਼ਾਹ ਨੂੰ ਜਿੱਤ ਜਾਵਾਂਗਾ। ਹੁਣ ਗੁਰੂ ਮਹਾਰਾਜ ਕਦੀ ਵੀ ਕਿਸੇ ਦੇ ਉੱਤੇ ਪਹਿਲਾਂ ਵਾਰ ਨਹੀਂ ਸੀ ਕਰਦੇ, ਇਹ ਸਾਡੇ ਗੁਰੂ ਸਾਹਿਬਾਨਾਂ ਦਾ ਇੱਕ ਪ੍ਰਣ ਸੀ, ਰੀਤ ਸੀ ਉਹਨਾਂ ਦੀ, ਨਾ ਛੇਵੇਂ ਪਾਤਸ਼ਾਹ ਨੇ ਤੇ ਨਾ ਗੁਰੂ ਕਲਗੀਧਰ ਪਾਤਸ਼ਾਹ ਨੇ। ਇਤਿਹਾਸ ਦੇ ਵਰਕੇ ਪੜ੍ਹ ਕੇ ਦੇਖ ਲਈਏ ਭਾਈ, ਪਹਿਲਾਂ ਇੱਕ ਵੀ ਵਾਰ ਨਹੀਂ ਕੀਤਾ। ਤੇ ਦੂਸਰੀ ਗੱਲ ਵੀ ਉਹ ਕਦੀ ਦੁਸ਼ਮਣ ਦੇ ਉੱਤੇ ਆਪ ਚੜ੍ਹ ਕੇ ਅਟੈਕ ਕਰਨ ਵਾਸਤੇ ਨਹੀਂ ਸੀ ਗਏ, ਇਹ ਗੁਰੂ ਘਰ ਦੀ ਮਾਣ ਮਰਿਆਦਾ, ਕਦੀ ਵੀ ਉਹ ਕਿਸੇ ਦੁਸ਼ਮਣ ਦੇ ਉੱਤੇ ਆਪ ਵਾਰ ਕਰਨ ਵਾਸਤੇ ਨਹੀਂ ਗਏ, ਦੂਜੇ ਦੇ ਮੈਦਾਨ ਵਿੱਚ ਲੜਨ ਵਾਸਤੇ ਨਹੀਂ ਗਏ। ਜਿਹੜਾ ਆਇਆ ਗੁਰਦੇਵ ਪਾਤਸ਼ਾਹ ਦੇ ਨਾਲ, ਉਹਦੇ ਘਰ ਵਿੱਚ ਲੜਨ ਵਾਸਤੇ ਆਇਆ। ਤੇ ਦੂਸਰੀ ਗੱਲ ਕਿ ਆਪ ਕਿਸੇ ਦੇ ਉੱਤੇ ਪਹਿਲਾਂ ਵਾਰ ਨਹੀਂ ਸੀ ਕਰਦੇ। ਹੁਣ ਪੈਂਦੇ ਖਾਂ ਘੋੜਾ ਛੇੜ ਕੇ ਸਤਿਗੁਰਾਂ ਦੇ ਆਲੇ ਦੁਆਲੇ ਘੁਮਾਉਂਦਾ ਤੇ ਗੁਰੂ ਮਹਾਰਾਜ ਦੇਖਦੇ ਨੇ ਨਖਰੇ ਕੀ ਕਰਦਾ। ਫਿਰ ਸੱਚੇ ਸਤਿਗੁਰ ਕਹਿੰਦੇ, ਪੈਂਦੇ ਖਾਂ ਵਾਰ ਕਰ, ਤੈਨੂੰ ਅਸੀਂ ਮੌਕਾ ਦਿੰਦੇ ਵਾਰ ਕਰ। ਤੇ ਪੈਂਦੇ ਖਾਂ ਰੋਹ ਦੇ ਵਿੱਚ ਆ ਕੇ ਗੁਰਦੇਵ ਪਾਤਸ਼ਾਹ ਦੇ ਉੱਤੇ ਜਦੋਂ ਵਾਰ ਕਰਦਾ ਨਾ ਤਲਵਾਰ ਦਾ, ਤੇ ਗੁਰੂ ਪਿਆਰਿਓ ਸਾਡੇ ਇਤਿਹਾਸਕਾਰ ਕਹਿੰਦੇ ਨੇ ਕਿ ਪੈਂਦੇ ਖਾਂ ਦੀ ਤਲਵਾਰ ਘੋੜੇ ਦੀਆਂ ਰਕਾਬਾਂ ਦੇ ਉੱਤੇ ਆ ਕੇ ਵੱਜੀ, ਜਿੱਥੇ ਜਿਹਨਾਂ ਰਕਾਬਾਂ ਦੇ ਉੱਤੇ ਸੱਚੇ ਸਤਿਗੁਰੂ ਆਪਣੇ ਪੈਰ ਟਿਕਾਉਂਦੇ ਸੀ। ਰਕਾਬਾਂ ਘੋੜੇ ਦੇ ਹੁੰਦੀਆਂ, ਉਹਨਾਂ ਤੇ ਪੈਰ ਟਿਕਾਏ ਜਾਂਦੇ ਆ। ਘੋੜੇ ਦੀ ਰਕਾਬ ਦੇ ਉੱਤੇ ਆ ਕੇ ਤਲਵਾਰ ਵੱਜੀ ਹੈ ਤੇ ਦੁਨੀਆਂ ਨੇ ਤਾੜੀਆਂ ਮਾੜੀਆਂ, ਕਹਿੰਦੇ ਪੈਂਦੇ ਖਾਂ ਦੀ ਤਲਵਾਰ ਸੱਚੇ ਸਤਿਗੁਰਾਂ ਦੇ ਚਰਨ ਚੁੰਮ ਰਹੀ ਹੈ। ਗੁਰੂ ਪਿਆਰਿਓ, ਪੈਂਦੇ ਖਾਂ ਨਿੰਮੋ ਝੂਣਾ ਜਿਹਾ ਹੋਇਆ, ਸ਼ਰਮਸਾਰ ਜੀ ਹੋ ਕੇ, ਔਰ ਇਹਦਾ ਖਿਆਲ ਸੀ ਵੀ ਮੇਰੇ ਇੱਕੋ ਵਾਰ ਦੇ ਨਾਲ ਖਤਮ ਕਰ ਦੇਣਾ, ਤੇ ਸਤਿਗੁਰਾਂ ਨੇ ਇਹਨੂੰ ਫੇਰ ਵਾਰ ਕਰਨ ਦਾ, ਕਹਿੰਦੇ ਪੈਂਦੇ ਖਾਂ ਇੱਕ ਹੋਰ ਕਰ, ਹੋਰ ਵਾਰ ਕਰ ਲਾ। ਦੂਜਾ ਵਾਰ ਕੀਤਾ ਤੇ ਗੁਰਦੇਵ ਪਾਤਸ਼ਾਹ ਨੇ ਇਹਦਾ ਵਾਰ ਆਪਣੀ ਢਾਲ ਦੇ ਉੱਤੇ ਰੋਕ ਲਿਆ। ਹੁਣ ਹੋਰ ਸ਼ਰਮਸਾਰ ਹੋਇਆ, ਨੀਵੀਂ ਪਾਈ ਆਪਣੇ ਘੋੜੇ ਨੂੰ, ਥੋੜਾ ਜਿਹਾ ਪਿੱਛੇ ਨੂੰ ਲਿਜਾ ਕੇ ਫਿਰ ਜੋਸ਼ ਨਾਲ ਆਉਣ ਲੱਗਾ ਤੇ ਗੁਰੂ ਮਹਾਰਾਜ ਕਹਿੰਦੇ ਪੈਂਦੇ ਖਾਂ ਰੁਕ, ਅਸੀਂ ਹੱਲੇ ਵਾਰ ਨਹੀਂ ਤੇਰੇ ਤੇ ਕਰਨਾ, ਸੰਭਲ ਕੇ ਵਾਰ ਕਰ, ਇੱਕ ਮੌਕਾ ਤੈਨੂੰ ਹੋਰ ਦਿੰਦੇ ਹਾਂ। ਤੇ ਗੁਰਦੇਵ ਪਾਤਸ਼ਾਹ ਨੇ ਇੱਕ ਨਹੀਂ, ਦੋ ਨਹੀਂ, ਤਿੰਨ ਮੌਕੇ, ਤੇ ਕੋਈ ਮੈਦਾਨੇ ਜੰਗ ਦੇ ਅੰਦਰ ਦੁਸ਼ਮਣ ਨੂੰ ਏਦਾਂ ਦਿੰਦਾ ਮੌਕੇ ਵੀ ਤੂੰ ਪਹਿਲਾਂ ਮੈਨੂੰ ਮਾਰਨ ਦਾ ਯਤਨ ਕਰ, ਜੇ ਮੈਂ ਬਚ ਗਿਆ ਤਾਂ ਤੇਰੇ ਉੱਤੇ ਫੇਰ ਮੈਂ ਵਾਰ ਕਰਾਂਗਾ, ਏਦਾਂ ਕੋਈ ਨਹੀਂ ਕਰਦਾ। ਇਹ ਗੁਰੂ ਮਹਾਰਾਜ ਜੀ ਦੇ ਸਿਧਾਂਤ ਹੀ ਦੁਨੀਆਂ ਤੋਂ ਵੱਖਰੇ ਆ, ਇਹ ਦੁਸ਼ਮਣਾਂ ਨੂੰ ਵੀ ਕਹਿੰਦਾ ਪਹਿਲਾਂ ਤੂੰ ਵਾਰ ਕਰ। ਤੀਜਾ ਵਾਰ ਪੈਂਦੇ ਖਾਂ ਨੇ ਜਦੋਂ ਆ ਕੀਤਾ ਨਾ ਜੋਸ਼ ਦੇ ਵਿੱਚ ਆ ਕੇ, ਤੇ ਗੁਰੂ ਮਹਾਰਾਜ ਜੀ ਨੇ ਆਪਣੀ ਕਿਰਪਾਨ ਅੱਗੇ, ਤਲਵਾਰ ਅੱਗੇ ਕੀਤੀ ਹੈ। ਪੈਂਦੇ ਖਾਂ ਦੀ ਤਲਵਾਰ ਸਤਿਗੁਰਾਂ ਦੀ ਤਲਵਾਰ ਦੇ ਨਾਲ ਟਕਰਾ ਕੇ ਤੇ ਟੁੱਟ ਜਾਂਦੀ ਹੈ। ਇਹਦਾ ਫਲ ਜਿੱਥੋਂ ਹੱਥ ਦੇ ਕਲ ਮੁੱਠਾ ਹੁੰਦਾ ਨਾ, ਉਹਦੇ ਲਾਗਿਓ ਟੁੱਟ ਜਾਂਦੀ ਹੈ। ਤੇ ਗੁਰੂ ਪਿਆਰਿਓ, ਸਤਿਗੁਰ ਕਹਿੰਦੇ ਪੈਂਦੇ ਖਾਂ ਸੰਭਲ,
ਇਹ ਦਵਾ ਦਵ ਦੂਜੀ ਤਲਵਾਰ ਕੱਢਦਾ ਤੇ ਆਪਣੇ ਘੋੜੇ ਨੂੰ ਛੱਡ ਦਿੰਦਾ ਹੈ। ਘੋੜੇ ਤੋਂ ਇੱਕਦਮ ਉੱਤਰ ਕੇ ਥੱਲੇ ਆਉਂਦਾ। ਉਹਦਾ ਕਾਰਨ ਮੈਂ ਕੱਲ ਵੀ ਦੱਸਿਆ ਸੀ ਕਿ ਇਹ ਏਡਾ ਸੂਰਮਾ ਸੀ, ਏਡਾ ਮਹਾਬਲੀ ਸੀ ਕਿ ਇਹ ਦੁਸ਼ਮਣ ਦੇ ਘੋੜੇ ਦੇ ਹੇਠਾਂ ਵੜ ਕੇ ਤੇ ਸਣੇ ਅਸਵਾਰ ਇਹ ਘੋੜੇ ਨੂੰ ਥੱਲੇ ਸਿੱਟ ਦਿੰਦਾ ਸੀ, ਏਡਾ ਤਾਕਤਵਰ ਸੀ। ਹੁਣ ਉਸ ਘੋੜੇ ਦੇ ਉੱਤੇ ਕੋਈ ਆਮ ਨਹੀਂ ਸੀ ਬੈਠਾ, ਉਸ ਘੋੜੇ ਦੇ ਉੱਤੇ ਦੀਨ ਦੁਨੀ ਦਾ ਮਾਲਕ ਹਰਗੋਬਿੰਦ ਪਾਤਸ਼ਾਹ ਬੈਠਾ ਸੀ। ਜਦੋਂ ਇਹ ਘੋੜੇ ਦੇ ਹੇਠਾਂ ਵੰਡ ਲੱਗਾ ਫਿਰ ਸੱਚੇ ਸਤਿਗੁਰਾਂ ਦੇ ਕੋਲ ਉਹ ਵੀ ਰਿਹਾ ਨਾ ਗਿਆ, ਉਹਨਾਂ ਮਾਰ ਕੇ ਤਲਵਾਰ ਤੇ ਪੈਂਦੇ ਖਾਂ ਨੂੰ ਧਰਤੀ ਦੇ ਉੱਤੇ

0: ਦੀ ਗੁਰਟਾਲ ਦੀ ਠੰਡ ਵਰਤਾਈ ਹੋਸ਼ਾਂ ਕੀਤੀ ਗੁਰਟਾਲ ਦੀ ਠੰਡ ਵਰਤਾਈ ਠੰਡ ਵਰਤਾਈ ਠੰਡ ਵਰਤਾਈ
1: ਪੈਂਦੇ ਖਾਂ ਨਮਕ ਹਰਾਮੀ ਨਿਕਲ ਗਿਆ ਔਰ ਸਤਿਗੁਰਾਂ ਦੇ ਨਾਲ ਲੜਨ ਵਾਸਤੇ ਆ ਗਿਆ ਤੇ ਗੁਰਦੇਵ ਪਾਤਸ਼ਾਹ ਪੇ ਆਪਣੀ ਤਲਵਾਰ ਦਾ ਵਾਰ ਕਰਦੇ ਨੇ। ਜਦ ਜ਼ੁਲਮ ਸਿਖਰ ਤੇ ਪਹੁੰਚ ਗਿਆ ਦਤ ਹੋ ਗਈ ਬਾਤ ਅਖੀਰੀ ਦੀ ਦੋ ਤੇਗਾਂ ਸਤਿਗੁਰ ਪਹਿਨ ਲਈਆਂ ਇੱਕ ਮੀਰੀ ਦੀ ਇੱਕ ਪੀਰੀ ਦੀ। ਇੱਕ ਰਾਜ ਭਾਗ ਦੀ ਮਾਲਕ ਸੀ ਇੱਕ ਨਿਰੀ ਫਕੀਰ ਸਦਾਉਂਦੀ ਸੀ ਇੱਕ ਜ਼ਖਮ ਕਰੇਂਦੀ ਦੁਸ਼ਮਣ ਨੂੰ ਇੱਕ ਜ਼ਖਮ ਤੇ ਮਲਮਾ ਲਾਉਂਦੀ ਸੀ। ਇੱਕ ਮਹਿਰਮ ਬਣੀ ਮਸੀਤਾਂ ਦੀ ਦੂਜੀ ਨੂੰ ਮੰਦਰ ਪਿਆਰਾ ਸੀ ਦੋਨਾਂ ਦੇ ਵਿੱਚੋਂ ਹੀ ਪੈਂਦਾ ਗੁਰੂ ਨਾਨਕ ਦਾ ਝਲਕਾਰਾ ਸੀ। ਇਹ ਜੋੜੀ ਸੁੰਦਰ ਤੇਗਾਂ ਦੀ ਕਰ ਵੱਖਰੀ ਵੱਖਰੀ ਕਾਰ ਗਈ ਇੱਕ ਪੈਂਦੇ ਖਾਂ ਨੂੰ ਡੋਬ ਗਈ ਇੱਕ ਵਿਧੀ ਚੰਦ ਨੂੰ ਤਾਰ ਗਈ ਇੱਕ ਪੈਂਦੇ ਖਾਂ ਨੂੰ ਡੋਬ ਗਈ ਦੂਜੀ ਵਿਧੀ ਚੰਦ ਨੂੰ ਤਾਰ ਗਈ। ਇਹ ਪੈਂਦੇ ਖਾਂ ਨਮਕ ਹਰਾਮੀ ਨਿਕਲਿਆ ਗੁਰੂ ਪਾਤਸ਼ਾਹ ਨੇ ਆਪਣੇ ਗ੍ਰਾਹੀਆਂ ਦੇ ਦੇ ਕੇ ਇਹਨੂੰ ਪਾਲਿਆ ਸੀ ਇਹਦਾ ਬੜਾ ਖਿਆਲ ਰੱਖਦੇ ਸੀ ਇਹਨੂੰ ਬੜਾ ਸ਼ਾਸਤਰਾਂ ਦੇ ਨਾਲ ਐਨ ਨਿਪੁੰਨ ਕੀਤਾ ਸਿਖਾ ਕੇ ਸ਼ਾਸਤਰਬਾਜ਼ੀ ਦੇ ਵਿੱਚ। ਅੱਜ ਆਪਣੇ ਗੁਰਦੇਵ ਦੇ ਨਾਲ ਲੜਨ ਵਾਸਤੇ ਆ ਗਿਆ। ਗੁਰੂ ਪਿਆਰਿਓ ਤਿੰਨ ਵਾਰ ਕਰਨ ਦਾ ਮੌਕਾ ਦਿੱਤਾ ਤੇ ਜਦੋਂ ਗੁਰਦੇਵ ਪਾਤਸ਼ਾਹ ਦੇ ਘੋੜੇ ਦੇ ਹੇਠਾਂ ਵੜ ਕੇ ਇਹ ਸਿੱਟਣ ਲੱਗਾ ਫਿਰ ਸਤਿਗੁਰਾਂ ਨੇ ਤਲਵਾਰ ਦਾ ਵਾਰ ਕੀਤਾ ਜ਼ਖਮੀ ਹੋ ਕੇ ਧਰਤੀ ਤੇ ਡਿੱਗਾ। ਹੁਣ ਗੁਰੂ ਮਹਾਰਾਜ ਇਹਤੇ ਘੋੜੇ ਤੋਂ ਆਪਣੇ ਤੋਂ ਉਤਰਦੇ ਨੇ ਇਹਤੇ ਡਿੱਗੇ ਹੋਏ ਤੇ ਵਾਰ ਕਰਨ ਵਾਸਤੇ ਨਹੀਂ। ਜਦੋਂ ਇਹ ਧਰਤੀ ਤੇ ਡਿੱਗਾ ਔਰ ਇਹਦੇ ਚਿਹਰਾ ਜਿਹੜਾ ਇਹ ਮਿੱਟੀ ਨਾਲ ਲਿਪੜ ਗਿਆ। ਹੁਣ ਗੁਰਦੇਵ ਪਾਤਸ਼ਾਹ ਫਿਰ ਵੀ ਹਜੇ ਵੀ ਇਹਦੇ ਨਾਲ ਪਿਆਰ ਕਰਦੇ ਨੇ ਆਪਣਾ ਪਰਨੇ ਦਾ ਪੱਲਾ ਲੈ ਕੇ ਇਹਦਾ ਮੁਖੜਾ ਸਾਫ਼ ਕਰਦੇ ਨੇ। ਜਦੋਂ ਇਹਦੇ ਮੁਖੜੇ ਨੂੰ ਛੋਇਆ ਨਾ ਤੇ ਇਹਦੇ ਮੂੰਹ ਤੋਂ ਨਿਕਲ ਗਿਆ ਕਹਿੰਦਾ ਹਾਏ ਮਾਂ ਤੇ ਸਤਿਗੁਰਾਂ ਨੇ ਆਖਿਆ ਪੈਂਦੇ ਖਾਂ ਹੁਣ ਮਾਂ ਨਹੀਂ ਹੁਣ ਅੱਲਾ ਕਹਿ ਅੱਲਾ ਹੁਣ ਅੱਲਾ ਨੂੰ ਯਾਦ ਕਰ ਹੁਣ ਤੂੰ ਅੱਲਾ ਦੇ ਕੋਲ ਚੱਲਿਆ। ਔਰ ਤਿੱਖੜ ਸੂਰਜ ਦੀਆਂ ਕਿਰਨਾਂ ਜਿਹੜੀਆਂ ਸੀ ਉਹ ਇਹਦੇ ਚਿਹਰੇ ਦੇ ਉੱਤੇ ਪੈ ਰਹੀਆਂ ਸੀ ਆਖਰੀ ਸਵਾਸਾਂ ਤੇ ਸੀ। ਮੇਰੇ ਸੱਚੇ ਸਤਿਗੁਰਾਂ ਨੇ ਉਸ ਪ੍ਰੀਤਮ ਨੇ ਆਪਣੀ ਢਾਲ ਦੇ ਨਾਲ ਸੂਰਜ ਦੀਆਂ ਕਿਰਨਾਂ ਨੂੰ ਰੋਕ ਕੇ ਇਹਦੇ ਚਿਹਰੇ ਦੇ ਉੱਤੇ ਛਾਂ ਕਰ ਦਿੱਤੀ ਤੇ ਨਾਲੇ ਦੋ ਬਚਨ ਕਰਦੇ ਨੇ ਪੈਂਦੇ ਖਾਂ ਕਹਿੰਦੇ ਪੁੱਤਰਾ ਸੀ ਤੇਤੇ ਵਾਰ ਨਹੀਂ ਸੀ ਕਰਨਾ ਸਾਡਾ ਚਿੱਤ ਨਹੀਂ ਸੀ ਕਰਦਾ ਤੇਰੇ ਤੇ ਵਾਰ ਕਰਨ ਲਈ। ਗੁਰੂ ਪਿਆਰ ਮੈਂ ਬੇਨਤੀ ਕੀਤੀ ਆ ਵੀ ਕੁੱਤਾ ਵੀ ਪਾਲਿਆ ਹੋਵੇ ਨਾ ਬੰਦੇ ਦਾ ਚਿੱਤ ਨਹੀਂ ਕਰਦਾ ਉਹਦੇ ਸੋਟੀ ਮਾਰਨ ਵਾਸਤੇ ਪਰ ਉਹੀ ਕੁੱਤਾ ਜਿੱਦਣ ਹਲਕ ਜਾਵੇ ਤੇ ਬੰਦਾ ਬੰਦੂਕ ਕੱਢ ਕੇ ਉਹਦੇ ਗੋਲੀ ਵੀ ਮਾਰ ਦਿੰਦਾ। ਇਹੀ ਹਾਲ ਪੈਂਦੇ ਖਾਂ ਦਾ ਹੋਇਆ ਸਤਿਗੁਰਾਂ ਨੇ ਬੱਚਿਆਂ ਵਾਂਗ ਪਾਲਿਆ ਔਰ ਅੱਜ ਉਹੀ ਪੈਂਦੇ ਖਾਂ ਸਤਿਗੁਰਾਂ ਦੇ ਉੱਤੇ ਤਲਵਾਰ ਲੈ ਕੇ ਆ ਗਿਆ ਤੇ ਗੁਰੂ ਮਹਾਰਾਜ ਵੀਰ ਰਾਸੜ ਬੈਠੇ ਪੈਂਦੇ ਖਾਂ ਨਾਲ ਗੱਲੇ ਕਰਦੇ ਪੈਂਦੇ ਖਾਂ ਤੈਨੂੰ ਅਸੀਂ ਮੌਕਾ ਦਿੱਤਾ ਸੀ ਤੈਨੂੰ ਮੌਕਾ ਦਿੱਤਾ ਸੀ ਤੂੰ ਕਿਤੇ ਆ ਗੱਲ ਬਾਜਦੀ ਸੀ ਗੱਲ ਘੋੜੇ ਦੀ ਸੀ ਤੂੰ ਆ ਕੇ ਕਿਤੇ ਮਾਫ਼ੀ ਮੰਗ ਲੈਂਦਾ ਨਾ ਸੰਗਤ ਦੇ ਕੋਲੋਂ ਮਾਫ਼ੀ ਮੰਗ ਲੈਂਦਾ ਅਸੀਂ ਤੈਨੂੰ ਮੌਕਾ ਵੀ ਦਿੱਤਾ ਸੀ ਪੈਂਦੇ ਖਾਂ ਤੂੰ ਮਾਫ਼ੀ ਮੰਗ ਲਾ ਸੰਗਤ ਮਾਫ਼ ਤੈਨੂੰ ਕਰ ਦੇਵੇਗੀ ਪਰ ਤੂੰ ਹੰਕਾਰ ਵਿੱਚ ਆ ਕੇ ਫੌਜਾਂ ਲੈ ਕੇ ਆਇਆ ਹੁਣ ਸੱਜਣਾ ਤੈਨੂੰ ਅਸੀਂ ਦਰਗਾਹ ਭੇਜਣ ਲੱਗੇ ਹਾਂ। ਸੋ ਗੁਰੂ ਪਿਆਰਿਓ ਉਹ ਪੈਂਦੇ ਖਾਂ ਗੁਰਾਂ ਤੋਂ ਬੇਮੁੱਖ ਹੋ ਕੇ ਇਸ ਦੁਨੀਆਂ ਤੋਂ ਚਲਾ ਗਿਆ ਹਰਗੋਬਿੰਦ ਪਾਤਸ਼ਾਹ ਉੱਠੇ ਨੇ।

ਵਿਰਾਗ ਦੇ ਵਿੱਚ ਚਿੱਤ ਨਹੀਂ ਸੀ ਕਰਦਾ ਤਲਵਾਰ ਮਾਰਨ ਨੂੰ। ਗੁਰੂ ਮਹਾਰਾਜ ਜੀ ਦਾ ਮਨ ਭਰ ਆਇਆ ਪੈਂਦੇ ਨਾਲ ਖਾਨ ਨਾਲ ਇਹ ਆਖਰੀ ਗੱਲਾਂ ਕੀਤੀਆਂ। ਸੋ ਗੁਰੂ ਪਿਆਰਿਓ, ਪੈਂਦੇ ਖਾਂ ਦਾ ਭੌਰ ਉਡਾਰੀ ਮਾਰ ਗਿਆ, ਭਾਵ ਉਹ ਦੁਨੀਆ ਤੋਂ ਚੱਲਦਾ ਹੋਇਆ। ਗੁਰਦੇਵ ਪਾਤਸ਼ਾਹ ਉੱਠੇ ਨੇ, ਫਿਰ ਆਪਣੇ ਘੋੜੇ ਦੇ ਉੱਤੇ ਅਸਵਾਰ ਹੁੰਦੇ, ਫਿਰ ਪਿੱਛੇ ਆਉਂਦੇ ਨੇ। ਜੰਗ ਬੜਾ ਮਚਿਆ ਹੋਇਆ। ਹੁਣ ਕਾਲੇ ਖਾਂ ਨੇ ਦੇਖਿਆ ਵੀ ਜਿਹੜਾ ਜਰਨੈਲ ਜਾਂਦਾ ਖਤਮ ਹੋ ਜਾਂਦਾ, ਪੈਂਦੇ ਖਾਂ ਨੂੰ ਵੀ ਸੱਚੇ ਸਤਿਗੁਰਾਂ ਨੇ ਢੇਰੀ ਕਰ ਦਿੱਤਾ। ਹੁਣ ਮੇਰੇ ਕੋਲ ਮੌਕਾ, ਜਾਂ ਤੇ ਮੈਂ ਭੱਜ ਜਾਵਾਂ ਬਚੀ ਹੋਈ ਫੌਜ ਲੈ ਕੇ, ਲੇਕਿਨ ਬਾਦਸ਼ਾਹ ਦੀ ਕਰੋਪੀ ਦਾ ਪਾਤਰ ਬਣਨਾ ਪੈਣਾ। ਇਥੋਂ ਚੰਗਾ ਕਿ ਗੁਰੂ ਮਹਾਰਾਜ ਜੀ ਦੇ ਨਾਲ ਲੜ ਕੇ, ਜਾਂ ਜੇ ਜਿੱਤ ਗਿਆ ਤੇ ਮੇਰੀ ਬੱਲੇ ਬੱਲੇ ਹੋਊਗੀ, ਤੇ ਇਹੋ ਜਿਹਾ ਮਹਾਬਲੀ ਦੇ ਹੱਥੋਂ ਮਰਨਾ ਵੀ ਇਹ ਵੀ ਪਰਉਪਕਾਰ ਦਾ ਹੀ ਕੰਮ ਹੁੰਦਾ। ਜੇ ਸਤਿਗੁਰਾਂ ਦੀ ਤੇਗ ਹੀ ਮੇਰੇ ਤੇ ਚੱਲੀ, ਇਹਨਾਂ ਦੇ ਹੱਥੋਂ ਮੈਂ ਮਰ ਵੀ ਜਾਵਾਂ, ਹੋ ਸਕਦਾ ਮੈਨੂੰ ਬਹਿਸ਼ਤ ਮਿਲ ਜਾਵੇ। ਇਹ ਧਾਰ ਕੇ ਲੈ ਕੇ ਆਪਣੀ ਚੋਣਵੀਂ ਫੌਜ, ਇਹ ਵੀ ਫਿਰ ਗੁਰਦੇਵ ਪਾਤਸ਼ਾਹ ਵੱਲ ਨੂੰ ਵੱਧਦਾ ਹੈ। ਗੁਰੂ ਮਹਾਰਾਜ ਇਹਨੂੰ ਵੀ ਜਿੱਦਾਂ ਪੈਂਦੇ ਖਾਂ ਨੂੰ 3 ਮੌਕੇ ਦਿੰਦੇ ਆ, ਕਾਲੇ ਖਾਂ ਨੂੰ ਵੀ 3 ਮੌਕੇ ਦਿੱਤੇ ਜਾਂਦੇ ਆ। ਵੇਖੋ ਸਤਿਗੁਰਾਂ ਦੀ ਕੈਸੀ ਰਹਿਮ ਦਿਲੀ ਸੀ। ਲੜਨ ਆਏ ਦੁਸ਼ਮਣ ਨੂੰ ਮੌਕੇ ਦਿੱਤੇ, ਕਾਲੇ ਖਾਂ ਨੂੰ ਵੀ 3 ਮੌਕੇ ਦਿੱਤੇ ਆ। ਕਾਲੇ ਖਾਂ ਵਾਰ ਕਰ ਕਰਕੇ ਜਦੋਂ ਹੰਭ ਗਿਆ, ਤੇ ਸੱਚੇ ਸਤਿਗੁਰਾਂ ਨੇ ਮੋਢੇ ਤੋਂ ਲੈ ਕੇ ਵੱਖੀ ਤਾਈਂ ਵੀ ਇੱਕੋ ਹੀ ਵਾਰ ਕਰਕੇ ਇਹਨੂੰ ਚੀਰ ਕੇ ਰੱਖ ਦਿੱਤਾ। ਸਤਸੰਗ ਜੀ, ਦੂਸਰੇ ਪਾਸੇ ਉਸਮਾਨ ਖਾਂ, ਇਹਦਾ ਜਵਾਈ, ਪੈਂਦੇ ਖਾਂ ਦਾ ਜਵਾਈ ਉਸਮਾਨ ਖਾਂ। ਹੁਣ ਪਿਆਰਿਓ, ਇਹ ਆਪਣੇ ਸਹੁਰੇ ਦੀ ਮੌਤ ਦੇਖਦਾ, ਵੱਡੇ ਜਰਨੈਲ ਕਾਲੇ ਖਾਂ ਦੀ ਮੌਤ ਦੇਖਦਾ, ਤੇ ਇਹ ਵੀ ਆਪਣੀ ਫੌਜ ਲੈ ਕੇ ਅੱਗੇ ਵੱਧਦਾ। ਇਹ ਵੱਧਦਾ ਕਿਹਦੇ ਵੱਲ? ਬਾਬੇ ਗੁਰਦਿੱਤੇ ਜੀ ਵੱਲ, ਛੇਵੇਂ ਪਾਤਸ਼ਾਹ ਦੇ ਵੱਡੇ ਵੀਰ ਸਪੁੱਤਰ ਬਾਬਾ ਗੁਰਦਿੱਤਾ ਜੀ ਵੱਲ ਨੂੰ ਇਹ ਆਪਣਾ ਘੋੜਾ ਛੇੜ ਕੇ ਵੱਧਦਾ। ਪਰ ਬਾਬਾ ਗੁਰਦਿੱਤਾ ਜੀ ਬਚਦੇ ਨੇ, ਕਹਿੰਦੇ ਇਹਨੂੰ ਕਹਿੰਦੇ ਉਸਮਾਨ ਖਾਂ, ਤੂੰ ਜਾ ਸੱਜਣਾ, ਜਾ ਰਲ ਜਾ ਫੌਜਾਂ ਦੇ ਨਾਲ, ਤੈਂ ਕੀ ਲੈਣਾ ਮੇਰੇ ਨਾਲ ਲੜ ਕੇ। ਹੁਣ ਗੁਰੂ ਪਿਆਰੇ, ਉਹ ਇਕੱਠੇ ਰਹੀ ਖੇਡਿਆ ਕਰਦੇ ਸੀ, ਇਹ ਵੀ ਦਰਬਾਰ ਵਿੱਚ ਆਇਆ ਕਰਦਾ ਸੀ, ਤੇ ਇਕੱਠੇ ਹਾਣੀ ਪ੍ਰਵਾਣੀ ਸੀ, ਆਪਸ ਵਿੱਚ ਗੱਲਾਂ ਬਾਤਾਂ ਯਾਰੀ ਇਹਨਾਂ ਦੀ ਬੜੀ ਸੀ। ਲੇਕਿਨ ਉਸਮਾਨ ਖਾਂ ਸਾਰੀ ਮਿੱਤਰਤਾ ਦੇ ਗੁਣ ਭੁੱਲ ਕੇ ਤੇ ਬਾਬਾ ਗੁਰਦਿੱਤਾ ਜੀ ਦੇ ਉੱਤੇ ਵਾਰ ਕਰਨੇ ਚਾਹੁੰਦਾ, ਪਰ ਬਾਬਾ ਗੁਰਦਿੱਤਾ ਨੇ ਇੱਕ ਵਾਰ ਨਹੀਂ, ਦੋ ਵਾਰ, 3 ਵਾਰ ਆਖਿਆ, ਕਹਿੰਦੇ ਉਸਮਾਨ ਖਾਂ ਚਲਿਆ ਜਾ, ਐਵੇਂ ਨਾ ਮੇਰੇ ਸਾਹਮਣੇ ਆਉਣ ਦਾ ਯਤਨ ਕਰ, ਮਾਰਿਆ ਜਾਵੇਗਾ। ਜਦੋਂ ਨਾ ਹਟਿਆ, ਇਹਨੇ ਵਾਰ ਕੀਤੇ ਤੀਰਾਂ ਦੇ ਦੂਰੋਂ, ਫਿਰ ਬਾਬਾ ਗੁਰਦਿੱਤਾ ਜੀ ਨੇ ਆਪਣਾ ਤੀਰ ਕੱਢਿਆ, ਇਹਦੀ ਹਿੱਕ ਦੇ ਵਿੱਚ ਦੀ ਸੁੱਕਾ ਲਗਾਤਾ, ਇਹ ਪਾਪੀ। ਦਰਅਸਲ ਕਲਾ ਦਾ ਵੱਡਾ ਮੁੱਢ ਇਹੀ ਉਸਮਾਨ ਖਾਂ ਸੀ। ਬਾਜ ਬਾਬਾ ਗੁਰਦਿੱਤਾ ਸੀ, ਦੱਸ ਨਾ, ਬਾਜ ਤੋਂ ਗੱਲ ਹੋਈ, ਇਹਨੇ ਫੜ ਲਿਆ, ਤੇ ਬਾਬਾ ਗੁਰਦਿੱਤਾ ਜੀ ਦੇ ਸਿੱਖ ਸੇਵਕ ਗਏ ਸਨ ਵੀ ਉਹ ਪੈਂਦੇ ਖਾਂ, ਆਪਣੇ ਤੁਹਾਡੇ ਕੋਲ ਉਸਮਾਨ ਖਾਂ, ਸਾਡਾ ਬਾਜ ਆਇਆ, ਬਾਬਾ ਗੁਰਦਿੱਤਾ ਜੀ ਦਾ ਮੋੜ ਦੋ। ਔਰ ਇਹ ਮੁੱਕਰ ਗਿਆ ਸੀ, ਸਾਫ ਮੁੱਕਰ ਗਿਆ, ਕਹਿੰਦੇ ਅਸੀਂ ਨੀ ਬਾਜ ਦੇਖਿਆ। ਤੇ ਉਹੀ ਬਾਜ ਬਾਬਾ ਬਿਧੀ ਚੰਦ ਪੈਂਦੇ ਖਾਂ ਦੇ ਘਰੋਂ ਲੈ ਕੇ ਆਏ, ਤੇ ਐਸੇ ਹੀ ਗੱਲੋਂ ਵੱਡਾ ਫਸਾਦ ਹੋਇਆ ਸੀ। ਜੇ ਕਿਤੇ ਉਸਮਾਨ ਖਾਂ ਇਹ ਗਲਤੀ ਨਾ ਕਰਦਾ, ਤੇ ਸ਼ਾਇਦ ਇਹ ਜੰਗ ਹੀ ਨਾ ਹੁੰਦੀ, ਤੇ ਇਹ ਪੈਂਦੇ ਖਾਂ ਨਾ ਮਾਰਿਆ ਜਾਂਦਾ। ਔਰ ਗੁਰੂ ਪਿਆਰਿਓ, ਇਹ ਆਪਣੇ ਇਹ ਜਿਹੜੇ ਦੁਨੀਆਂ ਦੇ ਉੱਤੋਂ ਇਸ ਤਰ੍ਹਾਂ ਬੇਮੁੱਖ ਹੋ ਕੇ ਨਾ ਮਰਦੇ। ਹੁਣ ਤਕਰੀਬਨ ਸਾਰੇ ਜਰਨੈਲ ਮਾਰੇ ਜਾਂਦੇ ਆ, ਤੇ ਇੱਕੋ ਹੀ ਰਹਿ ਜਾਂਦਾ ਕੁਤਬ ਖਾਂ। ਇਹ ਪੈਂਦੇ ਖਾਂ ਦੇ ਚਾਚੇ ਦਾ ਮੁੰਡਾ ਸੀ, ਔਰ ਇਹ ਜਲੰਧਰ ਦਾ ਫੌਜਦਾਰ ਸੀ। ਦਰਅਸਲ ਪੈਂਦੇ ਖਾਂ ਸਭ ਤੋਂ ਪਹਿਲਾਂ ਗਿਆ ਹੀ ਇਹਦੇ ਕੋਲ ਸੀ। ਗੁਰੂ ਨੇ ਕਹਿੰਦਾ ਸਾਡੀ ਬੇਇੱਜ਼ਤੀ ਕੀਤੀ ਹੈ, ਧੱਕੇ ਮਾਰ ਕੇ ਸਾਨੂੰ ਦਰਬਾਰ ਦੇ ਵਿੱਚੋਂ ਕੱਢ ਦਿੱਤਾ, ਤੇ ਆਪਾਂ ਕੁਝ ਕਰੀਏ। ਉਹ ਕਹਿੰਦਾ ਵੀ ਆਪਾਂ ਕੀ ਕਰ ਸਕਦੇ ਹਾਂ। ਆ ਥੋੜੇ ਚਿਰ ਅੱਗੋਂ ਜਲੰਧਰ ਦਾ ਜਿਹੜਾ ਪਹਿਲਾ ਫੌਜਦਾਰ ਅਬਦੁੱਲਾ ਖਾਂ, ਇਹ ਵੀ ਗੁਰੂ ਮਹਾਰਾਜ ਜੀ ਨੇ ਲੜਨ ਵਾਸਤੇ ਗਿਆ ਸੀ। 15,000 ਫੌਜ ਲੈ ਕੇ ਗਿਆ, 14,000 ਮਰਵਾਲੀ ਸੀ, ਨਾਲ ਆਪ ਮਰ ਗਿਆ। ਆਪਾਂ ਕੀ ਕਰਾਂਗੇ? ਕਹਿੰਦੇ ਦੋਵੇਂ ਜਾਣੇ। ਕਹਿੰਦਾ ਵੀ ਕੀ ਕਰੀਏ? ਕਹਿੰਦੇ ਲਾਹੌਰ ਚੱਲਦੇ ਹਾਂ, ਲਾਹੌਰ ਤੋਂ ਮਦਦ ਲੈ ਕੇ ਆਉਂਦੇ ਹਾਂ। ਗੁਰੂ ਪਿਆਰਿਓ, ਇਸ ਤਰ੍ਹਾਂ ਕਰਕੇ ਇਹ ਲਾਹੌਰ ਗਏ, ਤੇ ਗੁਰਦੇਵ ਪਾਤਸ਼ਾਹ ਤੋਂ ਮਨ ਮਨ ਖੋ ਕੇ ਇਹ ਗੁਰਦੇਵ ਪਾਤਸ਼ਾਹ ਦੇ ਨਾਲ ਲੜਨ ਵਾਸਤੇ ਆ ਗਏ। ਇਹ ਫਸਾਦ ਕਲਾ ਦੀ ਜਿਹੜੀ ਜੜ ਵੱਡੀ ਸੀ ਨਾ, ਇਹ ਉਸਮਾਨ ਖਾਂ ਸੀ, ਇਹ ਬਾਬਾ ਗੁਰਦਿੱਤਾ ਜੀ ਦੇ ਹੱਥੋਂ ਮਾਰਿਆ ਜਾਂਦਾ। ਹੁਣ ਕੁਤਬ ਖਾਂ ਰਹਿ ਜਾਂਦਾ, ਇਹ ਆਪਣੀ ਸਾਰੀ ਜੁੰਡੜੀ ਦੇ ਵਿੱਚੋਂ, ਢਾਣੀ ਦੇ ਵਿੱਚੋਂ ਜਦੋਂ ਇਕੱਲਾ ਰਹਿ ਜਾਂਦਾ, ਹੁਣ ਇਹਦੇ ਪਾਸੇ ਵੀ ਮਰਨ ਤੋਂ ਬਗੈਰ ਉਹ ਕੋਈ ਚਾਰਾ ਨਹੀਂ ਸੀ। ਇਹ ਵੀ ਸੱਚੇ ਸਤਿਗੁਰਾਂ ਦੇ ਸਾਹਮਣੇ ਤਲਵਾਰ ਲੈ ਕੇ ਆਉਂਦਾ, ਤੇ ਸੱਚੇ ਸਤਿਗੁਰ ਫਿਰ ਜਿੱਦਾਂ ਇਹਦੇ ਨਾਲ ਨਿਬੜਦੇ ਆ, ਢਾਡੀ ਜਥਾ ਕਿਉਂਕਿ

0: ਪਿਆਰਿਓ, ਜਦੋਂ ਉਹਨਾਂ ਜ਼ਮਾਨਿਆਂ ਦੇ ਵਿੱਚ ਜੰਗਾਂ ਲੜੀਆਂ ਜਾਂਦੀਆਂ ਸੀ, ਜਰਨੈਲਾਂ ਦੇ ਸਿਰਾਂ ਤੇ ਲੜੀਆਂ ਜਾਂਦੀਆਂ ਸੀ, ਜਿੰਨਾ ਚਿਰ ਜਰਨੈਲ ਮੈਦਾਨ ਦੇ ਵਿੱਚ ਹੈ ਫੌਜਾਂ ਲੜਿਆ ਕਰਦੀਆਂ ਸੀ, ਤੇ ਜਦੋਂ ਜਰਨੈਲ ਮਾਰਿਆ ਗਿਆ ਜਰਨੈਲ ਫੌਜਾਂ ਨੂੰ ਲੜਾਇਆ ਕਰਦਾ ਸੀ, ਹੌਸਲਾ ਹੁੰਦਾ ਸੀ ਵੀ ਸਾਡਾ ਸਿਰ ਦੇ ਉੱਤੇ ਜਰਨੈਲ ਆ, ਅਸੀਂ ਲੜਾਂਗੇ ਇਹਦੇ ਸਿਰ ਤੇ ਲੜਾਂਗੇ। ਔਰ ਜਦੋਂ ਜਰਨੈਲ ਹੀ ਮਾਰਿਆ ਗਿਆ ਤੇ ਫੌਜਾਂ ਨੇ ਕਿਹਦੇ ਸਿਰ ਦੇ ਉੱਤੇ ਲੜਨਾ? ਸੋ ਗੁਰੂ ਪਿਆਰਿਓ, ਜਿੰਨੇ ਜਰਨੈਲ ਆਏ ਇਹ ਸਾਰੇ ਮਾਰੇ ਗਏ। ਇਹ ਸਤਿਗੁਰਾਂ ਦੀ ਬੜੇ ਮਾਣ ਦੇ ਨਾਲ, ਸੁਆਬੀ ਮਾਣ ਨਾਲ ਚੌਥੀ ਜੰਗ ਜਿੱਤੀ ਹੋਈ ਸੀ। ਔਰ ਇਸ ਤੋਂ ਬਾਅਦ ਸੱਚੇ ਸਤਿਗੁਰ ਜੰਗ ਨੂੰ ਫਤਿਹ ਕਰਕੇ ਗੁਰੂ ਮਹਾਰਾਜ ਕੀਰਤਪੁਰ ਵੱਲ ਨੂੰ, ਇਸ ਤੋਂ ਬਾਅਦ ਵੀ ਵੈਸੇ ਛੋਟੀਆਂ ਛੋਟੀਆਂ ਝੜਪਾਂ ਹੁੰਦੀਆਂ, ਪਲਾਈ ਨਗਰ ਹੈ ਫਗਵਾੜੇ ਦੇ ਲਾਗੇ ਗੁਰੂ ਮਹਾਰਾਜ ਦੀ, ਉੱਥੇ ਵੀ ਇੱਕ ਝੜਪ ਹੁੰਦੀ ਹੈ ਸ਼ਾਹੀ ਫੌਜਾਂ ਦੇ ਨਾਲ, ਉੱਥੇ ਵੀ ਸਤਿਗੁਰੂ ਫਤਿਹ ਪ੍ਰਾਪਤ ਕਰਦੇ ਨੇ ਗੁਰੂ ਮਹਾਰਾਜ। ਇਸ ਤੋਂ ਬਾਅਦ ਕੀਰਤਪੁਰ ਜਾਂਦੇ ਨੇ ਤੇ ਆਖਰੀ ਸਮਾਂ ਸਤਿਗੁਰਾਂ ਦਾ ਕੀਰਤਪੁਰ ਸਾਹਿਬ ਦੇ ਵਿੱਚ ਬੀਤਦਾ। ਸੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਆਉਣ ਵਾਲੇ ਟਾਈਮ ਦੇ ਵਿੱਚ ਇਸ ਤੋਂ ਅੱਗੇ ਸਤਿਗੁਰਾਂ ਦਾ ਇਤਿਹਾਸ, ਨਵਾਂ ਇਤਿਹਾਸ ਤੁਹਾਡੇ ਸਾਹਮਣੇ ਲੈ ਕੇ ਹਾਜ਼ਰ ਹੋਵਾਂਗੇ। ਸੋ ਭਾਈ ਸਾਹਿਬ ਜੀ ਆ ਗਏ, ਅਰਦਾਸ ਬੇਨਤੀ ਹੋਵੇਗੀ ਗੁਰੂ ਮਹਾਰਾਜ ਭਲੀ ਕਰਨ। ਸੋ ਢਾਡੀ ਜਥੇ ਨੂੰ ਬੁਲਾਓ, ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਤੁਮ ਮਾਤ ਪਿਤਾ ਹਮ ਬਾਰਿਕ, ਤੁਮਰੀ ਕਿਰਪਾ ਮੈਂ ਕੋਈ ਨਾ ਜਾਣੇ, ਤੁਮਰਾ ਅੰਤ ਉਚੇ ਤੇ ਉਚਾ, ਸਕਲ ਸਮਗਰੀ ਤੁਮਰੈ ਸੂਤਰ, ਤੁਮ ਤੇ ਹੋਏ ਸੋ, ਤੁਮਰੀ ਗਤ ਮਿਤ ਤੁਮਹੀ ਜਾਣੇ, ਨਾਨਕ ਦਾਸ ਇੱਕ ਓਅੰਕਾਰ। ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ, ਰਾਮਦਾਸੇ ਹੋਈ ਸਹਾਇ, ਅਰਚਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਇ। ਸ੍ਰੀ ਹਰਿ ਕ੍ਰਿਸ਼ਨ ਧਿਆਈਏ, ਜਿਸ ਡਿੱਠੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰਿਆ ਕਰਨਾ ਨਿ ਦਾਵੇ ਧਾਏ, ਸਭ ਥਾਈ ਹੋਏ ਸਹਾਇ। ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਇ, ਦਸਾਂ ਪਾਤਸ਼ਾਹੀਆਂ ਦੀ ਜੋਤ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜੱਪੀਆਂ ਤੱਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਗ ਚਲਾਈ ਤੇਗ ਵਾਹੀ, ਦੇਖ ਕੇ ਅੰਡਿਠ ਕੀਤਾ ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀ ਸਥਿਤੇ, ਬੰਧ ਬੰਧ ਕਟਾਏ, ਖੋਪੜੀਆਂ ਲੋਹਾਈਆਂ ਚਰਖੜੀਆਂ ਤੇ ਚੜੇ, ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸੁਆਸਾਂ ਨਾਲ ਨਿਭਾਈ, ਤਿਨਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਚਿਤਿਆਵੇ ਚਿਤਿਆਵਨ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ, ਦੇਗ ਤੇਗ ਫਤਿਹ, ਬਿਰਧ ਕੀ ਪੈਜ ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਇ, ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ, ਚੌਂਕੀਆਂ ਝੰਡੇ ਬੰਗੇ, ਜੁਗੋ ਜੋਗੇ ਅਟਲ, ਧਰਮ ਕਾ ਜੈਕਾਰ, ਖਾਲਸਾ ਜੀ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਾਧਾ ਰਾਖਾ ਆਪ, ਵਾਹਿਗੁਰੂ ਹੈ ਅਕਾਲ ਪੁਰਖ, ਆਪਣੇ ਪੰਥ ਦੇਸ ਦਾ ਸਹਾਈ ਦਾ ਤਰਜੀਓ। ਸ੍ਰੀ ਰਣਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ, ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ, ਖਾਲਸਾ ਜੀ ਨੂੰ ਬਖਸ਼ੋ ਹੈ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਸੱਚੇ ਪਿਤਾ ਵਾਹਿਗੁਰੂ ਆਪ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਪਾਸ ਅਰਦਾਸ ਬੇਨਤੀ ਜੋਦੜੀ ਪ੍ਰਾਰਥਨਾ ਹੈ। ਪਾਤਸ਼ਾਹ ਜੀਓ, ਆਪ ਜੀ ਦੇ ਹਜ਼ੂਰ ਸੰਧਿਆ ਸਮੇਂ ਨੂੰ ਮੁੱਖ ਰੱਖਦਿਆਂ ਦੀਵਾਨ ਸਜਾਏ ਗਏ, ਸੱਜੇ ਹੋਏ ਦੀਵਾਨਾਂ ਅੰਦਰ ਗੁਰਬਾਣੀ ਸ਼ਬਦ ਕੀਰਤਨ ਗੁਰਮਤਿ ਵਿਚਾਰਾਂ ਢਾਡੀ ਵਾਰਾਂ ਇਤਿਹਾਸ ਰਾਹੀਂ ਸੇਵਾ ਕਰਦਿਆਂ, ਆਪ ਜੀ ਦੇ ਬੱਚਿਆਂ ਪਾਸੋਂ ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਅਗਾਂਹ ਤੋਂ ਸਮੱਤ ਬਖਸ਼ਿਸ਼ ਕਰਨੀ, ਸਮੂਹ ਸੰਗਤ ਦੀ ਅਰਦਾਸ ਬੇਨਤੀ ਪ੍ਰਵਾਨ ਕਰਨੀ, ਕਦਮ ਕਦਮ ਲੇਖੇ ਵਿੱਚ ਲਾਉਣਾ, ਆਪ ਜੀ ਦੀਆਂ ਬਖਸ਼ੀਆਂ ਦਾਤਾਂ ਦੇ ਵਿੱਚੋਂ ਤਿਲ ਫੁੱਲ ਭੇਟਾਵਾਂ ਦਰ ਤੇ ਪ੍ਰਵਾਨ ਕਰਨੀਆਂ। ਦਰੋਂ ਕਰੋਂ ਗੁਰਸਿੱਖੀ ਜੀਵਨ, ਨਾਮ ਦਾਨ ਦੀ ਦਾਤ, ਅੰਮ੍ਰਿਤ ਵੇਲੇ ਦਾ ਜਾਗਣਾ, ਨਿਤਨੇਮ ਦੀ ਦਾਤ ਬਖਸ਼ਿਸ਼ ਕਰਨੀ, ਮਨੋਕਾਮਨਾਵਾਂ ਸ਼ੁਭ ਭਾਵਨਾਵਾਂ ਗੁਰਮਤਿ ਅਨੁਸਾਰ ਪੂਰੀਆਂ ਕਰਨੀਆਂ, ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਾ ਕੇ ਸਤ ਸੰਤੋਖ ਦਇਆ ਧਰਮ ਧੀਰਜ ਦੀਆਂ ਦਾਤਾਂ ਬਾਣੀ ਬਾਣੇ ਨਾਲ ਗੁਰੂ ਦਰ ਦੇ ਨਾਲ ਪ੍ਰੇਮ ਪਿਆਰ ਬਖਸ਼ਿਸ਼ ਕਰਨਾ ਪਾਤਸ਼ਾਹ ਜੀਓ। ਐਸ ਵਕਤ ਆਪ ਜੀ ਦੇ ਹਜ਼ੂਰ ਦੀਵਾਨਾਂ ਦੀ ਸਮਾਪਤੀ ਦੀ ਅਰਦਾਸ ਹੈ, ਕਿਰਪਾ ਕਰੋ ਪਾਵਨ ਹੁਕਮ ਦੀ ਦਾਤ ਬਖਸ਼ ਕੇ ਨਿਹਾਲ ਕਰੋ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੇ, ਸਰਬਾਧੇ ਕਾਰਜ ਰਾਸ ਕਰਨੇ ਸਹੀ ਪਿਆਰੇ ਮੇਲ, ਜਿੰਨਾ ਮਿਲਿਆ ਤੇਰਾ ਨਾਮ ਚੇਤੇ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਭਈ ਅਕਾਲ ਕੀ ਤਬਹਿ ਚਲਾਇ, ਸਭ ਸਿੱਖਨ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ, ਜੋ ਪ੍ਰਭ ਕੋ ਮਿਲ ਬੋਚ ਹੈ। ਰਾਜ ਕਰੇਗਾ ਖਾਲਸਾ, ਖੁਆਰ ਹੋਏ ਸਭ ਮਿਲੇਂਗੇ, ਖੁਆਰ ਹੋਏ ਸਭ ਮਿਲੇਂਗੇ। ਬੋਲੇ ਸੋ ਨਿਹਾਲ, ਸਤ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: सुल्तान खन करे किन पी की रहे, सुल्तान खान करे किन की रहे, गरीब नवाज करे ब्राह्मी रहे, गर्म निवारण सर्व सदारण के कीमत कही न जाई है। सो पदवंता सो धनवंता जिस मन वस्या हर भगवंता, मात पिता सुत बंध पाई जिने सिट पाई है। प्रभ आए सरना पौ नहीं करना, साध संग नेचो है तरना, मन बज कर्म राधे करता तिस नाही कदे सजाई है। गुण दान मन तन में रव्या, जनमन की जोन न पव्या, दो बनास की है सो डेरा, जहां तृप्त रहे अगाई ही है। मीत हमारा सोई स्वामी, थान तन अंतर अंतर जामी, सिमर सिम पूर्ण परमेश्वर, चिंता गंत मिटाई है। हर का नाम कोट लग बाहा, हर जस कीर्तन संग तंगताहा, ज्ञान खड़ कर कृपा दीना, ज्ञान खड़ग कर कृपा दीना, दूध मारे करता ही है। हर का जाप जपो जपा जपने, जीता वो वसो करे अपने, लाख जरासी नरक न देखो, रस ग्रह गुण गाई है। खंड ब्रह्मांड उदाहरण हमारा, ऊंचा था अगम अपारा, जैनो कृपा करे प्रव्यापणी, सो जम तिसे त्याही है। बंधन तोड़ ली है प्रमेले, कर कृपा कीने कर गोले, अनहरुण चुड़कार सहाय तुन, साची कार कमाई है। मन प्रतीत बनी प्रभ तेरी, बेंस गई हो में मत मेरी, अंगीकार किया प्रभ अपन, जग में सो सहाई है। जय जयकार जपो जगदीश है, बल बल जाय प्रापण दीस है, तिर बिंदु जाय और नदीस है, एक जग सबाई है। सात सात सत प्रभ जाता, गुर प्रसाद सदा मन राता, सिमर सिमर जीवे जम तेरे, एक अंगार समाई है। भजना का प्रीतम प्यारा, सबे उदाहरण खसम हमारा, सिमर नाम पुण्य सब इच्छा, सब नानक पैज सिखाई है। मारू सोले महला पंजवा, एक ओंकार सतगुर प्रसाद, संगी जोगी ना लपटाणी, उज रही रंग रस माणी, किरतस जोगी पै अकतरा, कर दे भोग बिलासा है। जो सो पिरत करे सो तन तत माने, जो पिर करे सो तत तन मा तन तत माने, फिर तने शिंगार रखे सिंगाने, मेल एकतर वसे दिन राती, प्रयो दे तने दिलासा है। तन मांगे प्रयो बोबे तावे, जो पावे सो आन दिखावे, एक वात को पौन न साकाए, तन तर तीर्था रहती भूख प्यासा है। तन करे बिनो दो कर जोर, पे पर दे जाओ बसो कर मोरे, ऐसा बन जा करो ग्रह पीतर, जित उतरे पो प्यासा है। सगले धर्म सगले कर्म धर्म जुग सादा, बेनार सुख तिल नहीं लादा, भई कृपा नानक सतसंग, तो तन पिर नंद उलासा है। तन अंधी पिर चबल सियाना, पंज तात कर चंद चाना, जे वखर को तुम आए हो, सो पायो सतगुर पासा है। तन कह तू वस मैं नाले, प्रेस वासी बाल बकाल गोपाले, तुझे बिना होके तीन ना लेखे, वचन दे छोड़ न जा साहे। फिर क्या हो हुक्में बंदा, ओ पार उठा कर जिस कारण संदा, जिच राख तिचर तुम संग रहना, जा सदे तन उड़सदा साहे। जो प्रे भजन कहे तन सच, तन कहो न समझे कंजंचल काच। बोर बोर ही संग मांगे, बोर बोर पर ही संग मांगे है, वो भा जाने कर साहे। आई आ गया पिरों बुलाया, ना तन पुछी न मता पकाया। ओठ सदा है सूटर माटी, दे नानक मित्र महासाहे। ले लोभी सुन मन मेरे, रे मन लोभी सुन मन मेरे, सतगुर सिर दिन रात सदेरे, बेरे सतगुर पज मोह है सागत, निगुरे क्या गल थपा साहे। मन मुख आवे मन मुख जावे, मन मुख फिर चोटा खावे। जितने नरक से मन मुख भोगे, गुरमुख लेप नंबा साहे। गुरमुख सोए गुरमुख सोए जे हर जियो पाया, तिस कौन मिटावे जे प्रा पहराया। सदा नंद करे आनंदी, जे सिर पाओ पाया गलफा साहे। होम बलहारी सतगुर पूरे, सड़गे दाते भजन के सूरे। ऐसा प्रा मिलया सो दाता, विष्णु का तही जा साहे। गुण दान के कीम न पाई, कड़ गड़ पूरे आ सब ठाई। नानक सण दीन दो पंजन, और रेण तेरे जो दासाहे। मारू सोले मला पंजवा, एक ओंकार सतगुर प्रसाद। करे आनंद आनंदी मेरा, काट कर पूंसे से नबेड़ा। सिर शाह के सच्चा साहिब, अब नहीं को दूजा है। हर खवंत अनंत दयाला, पढ़ रहे हो प्रभ सर्वो जाला। रूप करे कर वेखे विकसे, आपे या पूजा है। आपे कुदर करे बिचारा, आपे सच करे पसारा। आपे खेल खिलावे दिन राती, आपे सुन सुन पी जाहे। साचा तल सची पातशाही, सच खजीना साचा शाही। आपे साच धरियो सब साचा, सचे सच वरती जाहे। सच तपावत सचे केरा, साचा थान सदा प्रभ तेरा। सची कुदरत सची बाणी, सच साहब सो की जाहे। एको आप तुहे बड़ राजा, हुक्म सच के पूरे काजा। अंतर बार सब के जाने, आपे आप ती जाहे। तू बड़ रसिया तू बड़ भोगी, तू निर्बाण तो है जोगी। सर्व सू सहज कर तेरे, अम्यो तेरी दृष्टि जाहे। तेरी दा तुझे ते हो वै, दे दान सबसे जनता लो है। तोड़ आवे पूर पड़ारे, तृप्त रहे अकी जाहे। जाचे ससाधक बनवासी, जाचे जति सती सुखवासी। एक दतार सगल है जाचक, दे दान सृति जाहे। करे भगत हो रंग पारा, खिर में था पोता पड़हारा। पारे तोल बेअंत स्वामी, हुक्मन भगती जाहे। जे दे दर सोई तुद जाने, ओ गुर के शब्द सदा रंग माने। चतर सूप से आना सोई, जो मन तेरे पावी जाहे। जे चीतावे सो वे प्रवाहा, जो चीतावे सो साचा साहा। जे चीतावे तिस खापो केहा, अवर कहां के की जाहे। त्रिना बूझी अंदर ठंडा, गुरपूरे ले तूटा गंडा। सुरत शबरे अंतर जागी, अम्यो चोल चोल पी जाहे, मरे नाही सा सादी जीवे, अमर प्या बदासी थी वे, ना को आवे ना को जावे, गुर दीर किया दूर किया परमी जाहे, पूरे गुर की पूरी बाणी, पूरे लागा पूरे मैं समाणी, चढ़े सवाया नित रंगा, कटे नाही तोली जाहे, बारह कज्जण शुद्ध कराया, नदर शराब नी सचढ़ाया, पर खजाने पाया सराफी, फिर नाही ताई जाहे, अमर नाम तुम्हारा स्वामी, नानक दास दा कुरबानी, संत संग मां सो पाया, दे दर्शन ए मन पी जाहे, मारू मल्ले पंजवा सोल है, मारू महला पंजवा सोल है, क्यों अंकार, सतगुर प्रसाद, गुर गोपाल गुर गोविंदा गुर दयाल सदा बख्शिंदा, गुरसार सिमर खड़ करमा, गुर पवित्र स्थाना है, गुर सिमर सा किल विख नास है, गुर सिमर सा जम संग ना पास है, गुर सिमर निर्मल होवै, गुर काटे अपमाना है, गुर का सेवक नरक न जाए, गुर का सेव पर मम ते आए, गुर का सेव सास पाए, गुर करदा नेजी दाना है, गुरुद्वारे कीर्तन सुनी है, सतगुर भेट हर जस मोह पणी है, काल कलेश मिटाए सतगुर हर दरगे देवे माना है, अगम गोचर गुरु दिखाया, पूला मार्ग सतगुर पाया, गुर सेवक को बिघन भगती हर पुरुदड़ाया ज्ञान ना है, गुर दिठाया सबनी ठाई, जल थल पूरिया गोसाई, ऊच ऊन सम एक समाना, मन लागा सहज ध्याना है, गुर मिलिया सब त्रिन बजाई, गुर मिलिया ना जोहे माई, सत संतो दिया गुर पूरे, नाम अमृत पी पाना है, गुर की बाणी सब माए समाणी, आप सुनी तै आप वखाणी, जन जन जपी ते सब निस्तर है, तिन पाया नेचल थाना है, सतगुर की महिमा सतगुर जाने, जो किश कर है सो आपन भाणे, साधु तुर जाचे जन तेरे, नानक सद कुरबाना है, मारू सोले मला पंजवा एक आओ अंकार, सतगुर प्रसाद आद निरंजन ब्रह्म अंकारा, सामे वरते आम निरारा, वर्ण जाचे नहीं कोई, सगो में सिठो पाईंदा, लाग चरासी जोन सबाई, मानस को प्रवधी वड़ियाई, इस पौड़ी ते जो नर चूके, सो आए जाए दो पाईंदा, कीता होवे ते क्या कही है, गुरमन नाम पदार लई है, जैसा आप लाए सोई भूले, सो बूझे जिसे बजाईंदा, हर सो का नगरे किया, से उबरे जे सदगुरु सरणिया, त्रया गुणों ते रहे नरारा, सो गुरमा सो बापा हेंदा, अन कर्म की है बहुत तेरे, जो की जे सो बंधन पैरे, कुरुता बीज बीजे नहीं जमे है, सब लाहा मूल गवाहेंदा, काल युग में कीर्तन प्रधाना, गुरमा जब ये लाए ते अम्मा, आप तरे सब ले कुल थारे, आदर के पास्यों जाएंदा, खंड पताल दीप सब लोवा, सब काले वास आप प्रब किया, नेचल एक आप अवनासी, सो नेचल जो ते आएंदा, हर का सेव सो हर जेया, पेर जानो मानस देहा, ज्यो जल तरंग उठे बो पाती, मिल सले सल समाएंदा, एक जाचक मंगे दान द्वारे, जा प्रा भावित कृपा तारे, दे दस जिर मंत्र तासे, ਹਰ ਕੀਰਤਨ ਮਨ ਠਹਿਰਾਇੰਦਾ ਰੋੜੋ ਠਾਗਰ ਕਿਤੇ ਵਾਸਨਾ ਆਵੈ ਹਰ ਸੋ ਕਿਸ ਕਰੈ ਜੇ ਹਰ ਕਿਆ ਸੰਤਾਂ ਪਾਵੈ ਕੀਤਾ ਲੋੜਨ ਸੋਈ ਕਰਾਇਨ ਦਰ ਫੇਰ ਨਾ ਕੋਈ ਭਾਵਿੰਦਾ ਜਿੱਥੇ ਔ ਕਟ ਆਏ ਬੰਤ ਹੈ ਪ੍ਰਾਣੀ ਤੇਤੇ ਹਰ ਧਿਆਈਏ ਸਾਰਗ ਪਾਣੀ ਜਿੱਥੇ ਪੁੱਤਰ ਕਲਤਰ ਨਾ ਬੇਲੀ ਕੋਈ ਤਿੱਥੇ ਹਰ ਆਪ ਛਡਾਇੰਦਾ ਵੱਡਾ ਸਾਹਿਬ ਅਮਥਾਹ ਕਿਉਂ ਮਿਲੀਏ ਪ੍ਰਭੇ ਪ੍ਰਵਾਹ ਕਾਰ ਸਿਰ ਜੇ ਮਾਰਗ ਪਾਏ ਸੋਵੇ ਸੰਗਤ ਵਾਸਾ ਪਾਵਿੰਦਾ ਹੁਕਮ ਸਬੂ ਜੇ ਹੁਕਮ ਹੁਕਮ ਸੇਵਾ ਕਹੀ ਹੈ ਬੁਰਾ ਪਲਾਦੋ ਸੰਸਰ ਸਹੀ ਹੈ ਹੋਮੇ ਜਾਏ ਤਾਂ ਏਕੋ ਬੂਜੈ ਸੋ ਗੁਰਮੁਖ ਸਹਿ ਸਮਾਇੰਦਾ ਹਰ ਕੇ ਭਗ ਸਦਾ ਸੁਖ ਵਾਸੀ ਬਾਲ ਸੁਭਾਏ ਅਤੀਤ
1: ਅਣਕ ਰੰਗ ਕਰੇ ਬੋ ਭਾਂਤੀ ਜੋ ਪਿਤਾ ਪੂਤ ਲਾਡਾਇੰਦਾ ਅਗਮੇ ਗੋਚਰ ਕੀਮਤ ਨਹੀਂ ਪਾਈ ਤਾਂ ਮਿਲੀਏ ਜਾਂ ਲੈ ਮਿਲਾਈ ਗੁਰਮੁਖ ਪ੍ਰਗਟ ਭਇਆ ਤਿੰਨ ਜਨ ਕੋ ਜਿਨ ਤੁਰ ਮਸਤਕ ਭਾਗ ਲਿਖਾਇੰਦਾ ਸ੍ਰਿਸ਼ਟ ਉਪਾਏ ਧਰੀ ਸਭ ਧਰਨਾ ਜਨ ਨਾਨਕ ਤੂੰ ਆਪੇ ਕਰਤਾ ਕਾਰਨ ਕਰਨਾ ਸ੍ਰਿਸ਼ਟ ਉਪਾਏ ਧਰੀ ਜਨ ਧਰਨਾ ਜਨ ਨਾਨਕ ਸੁਰਨ ਪਿਆ ਹਰ ਦੁਆਰ ਹਰ ਭਾਵੈ ਲਾਜ ਰਖਾਇੰਦਾ ਮਾਰੂ ਸੁਲ ਹੇ ਮਹੱਲਾ ਪੰਜਵਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਜੋ ਦੀਸੈ ਸੋ ਇੱਕੋ ਤੂੰ ਹੈ ਬਾਣੀ ਤੇਰੀ ਸ੍ਰਵਣ ਸੁਣੀਐ ਦੂਜੀ ਅਵਰਨ ਜਾਪ ਸਕਾਈ ਸਗਲ ਤੁਮਾਰੀ ਧਾਰਨਾ ਆਪ ਚਤਾਰੇ ਆਪਣਾ ਕੀਆ ਆਪੇ ਆਪ ਆਪ ਪ੍ਰਭ ਥੀਆ ਆਪ ਉਪਾਏ ਰਚਿਓਨ ਪਸਾਰਾ ਆਪੇ ਘਟ ਘਟ ਸਾਰਨਾ ਇੱਕ ਉਪਾਏ ਵੱਡ ਦਰਬਾਰੀ ਇੱਕ ਉਦਾਸੀ ਇੱਕ ਘਰ ਬਾਰੀ ਇੱਕ ਭੁੱਖੇ ਇੱਕ ਤ੍ਰਿਪਤਿਆ ਗਹਾਏ ਸਭ ਸਾ ਤੇਰਾ ਪਾਰਨਾ ਆਪੇ ਸਤ ਸਤ ਸਤ ਸਚਾ ਓਤ ਪੋਤ ਭਗਤਨ ਸੰਗਰਾਚਾ ਆਪੇ ਗੁਪਤ ਆਪੇ ਹੈ ਪ੍ਰਗਟ ਆਪਣਾ ਆਪ ਵਸਾਰਨਾ ਸਦਾ ਸਦਾ ਸਦਹੋ ਬਨਹਾਰਾ ਉੱਚਾ ਅਗਮੇ ਥਾਹ ਅਪਾਰਾ ਊਣੇ ਭਰੇ ਭਰੇ ਪਾਰ ਊਣੇ ਇਹ ਚਲਤ ਸੁਆਮੀ ਕੇ ਕਾਰਨਾ ਮੁਖ ਸਲਾਹੀ ਸਚੇ ਸਾਹਾ ਨੈਨੀ ਪੇਖਾ ਅਗਮੇ ਥਾਹਾ ਕਰਨੀ ਸੁਣ ਸਣ ਮਨ ਤਨ ਹਰਿਆ ਮੇਰੇ ਸਾਹਿਬ ਸਗਲੇ ਉਧਾਰਨਾ ਕਰ ਕਰ ਵੇਖ ਕੀਤਾ ਆਪਣਾ ਜੀ ਜੰਤ ਸੋਈ ਹੈ ਜਪਨਾ ਆਪਣੀ ਕੁਦਰਤ ਆਪੇ ਜਾਣ ਨਦਰੀ ਨਦਰ ਨਿਹਾਲਨਾ ਸੰਸਭਾ ਜਹ ਬਸ ਪ੍ਰਪਾਸੇ ਆਨੰਦ ਮੰਗਲ ਹਰ ਚਲਤ ਤਮਾਸ਼ੇ ਗੁਣ ਗਾਵਹਿ ਅਨਹਦ ਧੁਨ ਬਾਣੀ ਤਹ ਨਾਨਕ ਦਾਸ ਚਤਾਰਨਾ ਆਵਣ ਜਾਣਾ ਸਭ ਚਲਤ ਤੁਮਾਰਾ ਕਰ ਕਰ ਦੇਖ ਖੇਲੇ ਅਪਾਰਾ ਆਪ ਉਪਾਏ ਉਪਾਵਨ ਹਾਰਾ ਆਪਣਾ ਕੀਆ ਪਾਲਨਾ ਸੁਣ ਸੁਣ ਜੀਵਾਂ ਸੋਏ ਤੁਮਾਰੀ ਸਦਾ ਸਦਾ ਜਾਈ ਬਲਿਹਾਰੀ ਦੁਏ ਕਰ ਜੋੜ ਸਿਮਰੋ ਦਿਨ ਰਾਤੀ ਮੇਰੇ ਸੁਆਮੀ ਅਗਮੇ ਅਪਾਰਨਾ ਤੁਦ ਬਿਨ ਦੂਜੇ ਕਿੱਸਾ ਲਾਹੀ ਏਕੋ ਏਕ ਜਪੀ ਮਨ ਮਾਹੀ ਹੁਕਮ ਬੂਜਨ ਭਏ ਨਿਹਾਲਾ ਇਹ ਭਗਤਾਂ ਕੀ ਘਾਲਨਾ ਗੁਰੂ ਉਪਦੇਸ਼ ਜਪੀਐ ਮਨ ਸਾਚਾ ਗੁਰੂ ਉਪਦੇਸ਼ ਰਾਮ ਰੰਗ ਰਾਚਾ ਗੁਰੂ ਉਪਦੇਸ਼ ਤੁਟੈ ਸਭ ਬੰਧਨ ਇਹ ਪਰਮ ਮੋਹ ਪਰਜਾਲਨਾ ਸਹਿਜਹ ਰਾਖ ਸੋਈ ਸੁਖ ਥਾਨਾ ਸਹਿਜੇ ਹੋਏ ਸੋਈ ਪਾਲਮਾਨਾ ਬਿਨਸੇ ਬੈਰ ਨਾਹੀਂ ਕੋ ਬੈਰੀ ਸਭ ਏਕੋ ਹੈ ਪਾਲਨਾ ਡਰ ਚੂਕੇ ਬਿਨਸੇ ਅੰਧਿਆਰੇ ਪ੍ਰਗਟ ਪਏ ਪ੍ਰਭ ਪੁਰਖ ਨਿਰਾਰੇ ਆਪ ਛੋੜ ਪਏ ਸਰਨਾਈ ਜਿਸ ਕਾ ਸਾ ਤਿਸ ਘਾਲਨਾ ਐਸਾ ਕੋ ਵੱਡ ਭਾਗੀ ਆਇਆ ਆਠ ਪਹਿਰ ਜਿਨ ਖਸਮ ਧਿਆਇਆ ਤਿਸ ਜਨ ਕੈ ਸੰਗ ਤਰੈ ਸਭ ਕੋਈ ਸੋ ਪਰਵਾਰ ਸਧਾਰਨਾ ਇਹ ਬਖਸ਼ੀਸ਼ ਖਸਮ ਤੇ ਪਾਵਾਂ ਆਠ ਪਹਿਰ ਕਰ ਜੋੜ ਧਿਆਵਾਂ ਨਾਮ ਜਪੀ ਨਾਮ ਸਹਿਜ ਸਮਾਵਾ ਨਾਮ ਨਾਨਕ ਮਿਲੈ ਉਚਾਰਨਾ ਮਾਰੂ ਮਹੱਲਾ ਪੰਜਵਾਂ ਸੂਰਤ ਦੇਖ ਨਾ ਭੁੱਲ ਗਵਾਰਾ ਮਿਥਨ ਮੁਹਾਰਾ ਝੂਠ ਪਸਾਰਾ ਜਗ ਮੈਂ ਕੋਈ ਰਹਿਣ ਨ ਪਾਏ ਨਿਹਚਲ ਏਕ ਨਾਰਾਇਣਾ ਗੁਰਪੂਰੇ ਕੀ ਪਉ ਸਰਨਾਈ ਮੋਹ ਸੋਗ ਸਾਭ ਪਰਮ ਮਿਟਾਈ ਏਕੋ ਮੰਤਰ ਦ੍ਰਿੜਾਏ ਔਖਦ ਸਚ ਨਾਮ ਰਿਦ ਗਾਏ ਨਾ ਜਿਸ ਨਾਮੈ ਕਉ ਤਰਸੈ ਬਉ ਦੇਵਾ ਸਗਲ ਭਗਤ ਜਾ ਕੀ ਕਰਦੇ ਸੇਵਾ ਅਨਾਥਾ ਨਾਥ ਦੀਨ ਦੁਖ ਪੰਜਨ ਸੋ ਗੁਰਪੂਰੇ ਤੇ ਪਾਏ ਨਾ ਹੋਰ ਦੁਆਰਾ ਕੋਈ ਨਾ ਸੂਜੈ ਤ੍ਰਿਭਵਨ ਧਾਵਾ ਤਾਂ ਕਿਛੂ ਨ ਬੂਜੈ ਸਤਿਗੁਰ ਸ਼ਾਹ ਭੰਡਾਰ ਨਾਮ ਜਿਸ ਇਹ ਰਤਨ ਤਿਸੈ ਤੇ ਪਾਏ ਨਾ ਜਾ ਕੀ ਧੂਰ ਕਰੇ ਪੁਨੀਤਾ ਸੁਰ ਨਰ ਦੇਵ ਨਾ ਪਾਵਹਿ ਮੀਤਾ ਸਤਿਪੁਰਖ ਸਤਿਗੁਰ ਪਰਮੇਸ਼ਰ ਜਿਸ ਭੇਟਤ ਪਾਰ ਪਰਾਏ ਨਾ ਪਾਰ ਜਾਤ ਲੋੜੈ ਮਨ ਪਿਆਰੇ ਕਾਮ ਤਿੰਨ ਸੋ ਹੀ ਦਰਬਾਰੇ ਤ੍ਰਿਪ ਸੰਤੋਖ ਸੇਵਾ ਗੁਰਪੂਰੇ ਨਾਮ ਕਮਾਏ ਰਸਾਏ ਨਾ ਗੁਰ ਕੈ ਸ਼ਬਦ ਮਰੈ ਪੰਚ ਧਾਤੂ ਭੈ ਪਾਰ ਬ੍ਰਹਮ ਹੋਵੈ ਨਿਰਮਲਾ ਤੂੰ ਪਾਰਸ ਜਾ ਭੇਟੇ ਗੁਰਪੂਰਾ ਤਾ ਪਾਰਸ ਪਰਸ ਦਿਖਾਏ ਨਾ ਕਈ ਬੈਕੁੰਠ ਨਾਹੀ ਲਵੈ ਲਾਗੇ ਮੁਕਤ ਬੱਪੜੀ ਪੀ ਗਿਆਨੀ ਤਿਆਗੇ ਏਕੰਕਾਰ ਸਤਿਗੁਰ ਤੇ ਪਾਈਐ ਹਉ ਬਲ ਬਲ ਗੁਰ ਦਰਸਾਏ ਨਾ ਗੁਰ ਕੀ ਸੇਵ ਨ ਜਾਣੈ ਕੋਈ ਗੁਰ ਪਾਰ ਬ੍ਰਹਮ ਅਗੋਚਰ ਸੋਈ ਜਿਸਨੂੰ ਲਾਇ ਲਏ ਸੋ ਸੇਵਕਾ ਜਿਸ ਵੱਡ ਭਾਗ ਮਥਾਏ ਨਾ ਗੁਰ ਕੀ ਮਹਿਮਾ ਭੇਦ ਨ ਜਾਣੈ ਤੁਸ਼ ਮਾਤ ਸੁਣ ਸੁਣ ਬਖਾਣਾ ਪਾਰ ਬ੍ਰਹਮ ਅਪਰੰਪਰ ਸਤਿਗੁਰ ਜਿਸ ਸਿਮਰਤ ਮਨ ਸੀਤਲਾਏ ਨਾ ਜਾ ਕੀ ਸੋਏ ਸੁਣੀ ਮਨ ਜੀਵਾ ਹਿਰਦੈ ਵਸੈ ਤਾ ਠੰਡਾ ਥੀਵਾ ਗੁਰਮੁਖੋਂ ਅਲਾਏ ਤਾ ਸੋਭਾ ਪਾਏ ਤਿਸ ਜਮ ਕਹਿ ਪੰਥ ਨ ਪਾਏ ਨਾ ਸੰਤਨ ਕੀ ਸਰਨਾਈ ਪੜਿਆ ਜੀਓ ਪ੍ਰਾਣ ਧਨ ਅੱਗੇ ਧਰਿਆ ਸੇਵਾ ਸੁਰਤ ਨ ਜਾਣਾ ਕਾਈ ਤੁਮ ਕਰੋ ਦਇਆ ਕਿਰਮਾਏ ਨਾ ਨਿਰਗੁਣ ਕੌ ਸੰਗ ਲੇਹਰ ਲਾਏ ਕਰ ਕਿਰਪਾ ਮੋਹਿ ਟਹਿ ਲੈ ਲਾਏ ਪੱਖਾ ਫੇਰੋ ਪੀਸੋ ਸੰਤ ਆਗਹ ਚਰਨ ਧੋਏ ਸੁਖ ਪਾਏ ਨਾ ਬਹੁਤ ਦੁਆਰਾ ਭਰਮ ਭਰਮਾਇਆ ਤੁਮਰੀ ਕਿਰਪਾ ਤੇ ਤੁਮ ਸਰਨਾਇਆ ਸਦਾ ਸਦਾ ਸੰਤ ਸੰਗ ਰਾਖੋ ਇਹ ਨਾਮ ਦਾਨ ਦੇਵਾਏ ਨਾ ਫੇ ਕਿਰਪਾਲ ਗੁਸਾਈ ਮੇਰੇ ਦਰਸ਼ਨ ਪਾਇਆ ਸਤਿਗੁਰ ਪੂਰੇ ਸੁਖ ਸਹਿਜ ਸਦਾ ਆਨੰਦਾ ਨਾਨਕ ਦਾਸ ਦਸਾਏ ਨਾ ਮਾਰੂ ਸੁਲਹੇ ਮਹੱਲਾ ਪੰਜਵਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਿਮਰੈ ਧਰਤੀ ਹਰਿ ਆਕਾਸਾ ਸਿਮਰਹਿ ਚੰਦ ਸੂਰਜ ਗੁਣ ਤਾਸਾ ਪੌਣ ਪਾਣੀ ਬਹਿ ਸੰਤਰ ਸਿਮਰੈ ਸਿਮਰੈ ਸਗਲ ਉਪਾਰ ਜਨਾ ਸਿਮਰੈ ਖੰਡ ਦੀਪ ਸਭ ਲੋਆ ਸਿਮਰੈ ਪਾਤਾਲ ਪੁਰੀਆ ਸਚ ਸੋਆ ਸਿਮਰੈ ਖਾਣੀ ਸਿਮਰੈ ਬਾਣੀ ਸਿਮਰੈ ਸਗਲੇ ਹਰ ਜਨਾ ਸਿਮਰੈ ਬ੍ਰਹਮੇ ਬਿਸਨ ਮਹੇਸਾ ਸਿਮਰੈ ਦੇਵਤੇ ਕੋੜ ਤੇ ਤੀਸਾ ਸਿਮਰੈ ਜਖ ਦੈਨ ਸਭ ਸਿਮਰੈ ਅਗਣਤ ਨ ਜਾਈ ਜਸ ਗਣਾ ਸਿਮਰੈ ਪੰਖੀ ਸਪੂਤਾ ਸਿਮਰੈ ਬਣ ਪਰਬਤ ਔਤੂਤਾ ਲਤਾ ਬਲੀ ਸਾਖ ਸਭ ਸਿਮਰੈ ਰਬ ਰਹਿਆ ਸਵਾਮੀ ਸਭ ਮਨਾ ਸਿਮਰੈ ਥੂਲ ਸੁਖਮ ਸਭ ਜਨਤਾ ਸਿਮਰੈ ਸਿ ਸਾਧਕ ਹਰ ਮੰਤਾ ਗੁਪਤ ਪ੍ਰਗਟ ਸਿਮਰੈ ਪ੍ਰਭ ਮੇਰੇ ਸਗਲ ਭਵਨ ਕਾ ਪ੍ਰਭਤ ਨਾ ਸਿਮਰੈ ਨਰ ਨਾਰੀ ਅਸਰਮਾ ਸਿਮਰੈ ਜਤ ਜੁਤ ਸਵਰਨਾ ਸਿਮਰੈ ਗੁਣੀ ਚਤੁਰ ਸਭ ਬੇਤੇ ਸਿਮਰੈ ਰੈਣੀ ਆਰ ਦਿਨਾ, ਸਿਮਰੈ ਘੜੀ ਮੂਰਤ ਪਲ ਨਿਮਖਾ, ਸਿਮਰੈ ਕਾਲ ਅਕਾਲ ਸੋਚ ਸੋਚਾ, ਸਿਮਰੈ ਸਾਉਣ ਸ਼ਾਸਤਰ ਸੰਜੋਗਾ, ਅਲਖ ਨ ਲਖੀਐ ਇੱਕ ਖਿਨਾ, ਕਰਨ ਕਰਾਵਨ ਹਾਰ ਸੁਆਮੀ, ਸਗਲ ਘਟਾ ਕੇ ਅੰਤਰ ਜਾਮੀ, ਕਰ ਕਿਰਪਾ ਜਿਸ ਭਗਤੀ ਲਾਭੋ, ਜਨਮ ਪਦਾਰਥ ਸੋਚਿਨਾ। ਜਾ ਕੈ ਮਾਨ ਬੂਠਾ ਪ੍ਰਵਿਪਨਾ, ਪੂਰਾ ਕਰਮ ਗੁਰਖ ਜਪ ਜਪਨਾ, ਸਰਬ ਨਿਰੰਤਰ ਸੋ ਪ੍ਰਭ ਜਾਤਾ, ਬੌੜ ਨਾ ਜੋਨੀ ਭਰਮ ਰੁਣਾ, ਗੁਰ ਕਾ ਸ਼ਬਦ ਵਸੈ ਮਨ ਜਾ ਕੈ, ਦੁਖ ਦਰਦ ਭ੍ਰਮਤਾ ਕਾ ਭਾਗੈ, ਸੁਖ ਸਹਿਜ ਆਨੰਦ ਨਾਮ ਰਸ, ਅਣਹਦ ਬਾਣੀ ਸਹਿਜ ਧੁਨਾ, ਸੋ ਤਨਵੰਤਾ ਜਿਨ ਪ੍ਰਭ ਧਿਆਇਆ, ਸੋ ਪਤਵੰਤਾ ਜਿਨ ਸਤਸੰਗ ਪਾਇਆ, ਪਾਰ ਬ੍ਰਹਮ ਜਾਕੈ ਮਨ ਬੂਠਾ, ਸੋ ਪੂਰ ਕਰਮਾ ਨਾ ਸ਼ਿਨਾ, ਜਲ ਥਲ ਮਹੀਅਲ ਸੁਆਮੀ ਸੋਈ, ਅਵਰ ਨਾ ਕਹੀਐ ਏਕੋ ਕੋਈ, ਅਵਰ ਨਾ ਕਹੀਐ ਦੂਜਾ ਕੋਈ, ਗੁਰ ਗਿਆਨ ਅੰਜਨ ਕਾਟਿਓ ਭ੍ਰਮ ਸਗਲਾ, ਅਵਰ ਨ ਦੀਸੈ ਏਕ ਬਿਨਾ, ਉੱਚੇ ਤੇ ਉੱਚਾ ਦਰਬਾਰਾ, ਕਹਿਣ ਨ ਜਾਈ ਅੰਤ ਨ ਪਾਰਾ, ਗਹਿਰ ਗੰਭੀਰ ਯਥਾਹ ਸੁਆਮੀ, ਅਤੁੱਲ ਨ ਜਾਈ ਕਿਆ ਮਿਨਾ, ਤੂੰ ਕਰਤਾ ਤੇਰਾ ਸਭ ਕੀ ਆ, ਤੁਝ ਬਿਨ ਅਵਰ ਨ ਕੋਈ ਬੀ ਆ, ਆਦਿ ਅੰਤ ਮਦ ਪ੍ਰਭ ਤੂੰ ਹੈ, ਸਗਲ ਪਸਾਰਾ ਤੁਮ ਤਨਾ, ਜਮ ਦੂਤ ਤਿਸ ਨਿਕਟ ਨ ਆਵੈ, ਸਾਧ ਸੰਗ ਹਰ ਕੀਰਤਨ ਗਾਵੈ, ਸਗਲ ਮਨੋਰਥ ਤਾਕੇ ਪੂਰਨ, ਜੋ ਸਰਵਣੀ ਪ੍ਰਭ ਕਾ ਜਸ ਸੁਨਾ, ਤੂੰ ਸਭਨਾ ਕਾ ਸਭ ਕੋ ਤੇਰਾ, ਸਾਚੇ ਸਾਹਿਬ ਗਹਿਰ ਗੰਭੀਰਾ, ਕੋ ਨਾਨਕ ਸਹੀ ਜਨ ਉਤਮ, ਜੋ ਭਾਵੈ ਸੁਆਮੀ ਤੁਮ ਮਨਾ, ਮਾਰੂ ਮਹੱਲਾ ਪੰਜਵਾ, ਪ੍ਰਭ ਸਮਰੱਥ ਸਰਬ ਸੁਖ ਦਾਨਾ, ਸਿਮਰੋ ਨਾਮ ਹੋ ਮਿਹਰਬਾਨਾ, ਹਰਦਾਤਾ ਜੀ ਜੰਤ ਭੇਖਾਰੀ, ਜਨ ਬਾਂਛ ਜ ਚੰਗਨਾ, ਮਾਂਗੋ ਜਨ ਧੂਰ ਪਰਮਗਤ ਪਾਵੋ, ਜਨਮ ਜਨਮ ਕੀ ਮੈਲ ਮਿਟਾਵੋ, ਦੀਰਗ ਰੋਗ ਮਿਟੈ ਹਰ ਅਵਖਦ, ਹਰ ਨਿਰਮਲ ਰਾਪੈ ਮੰਗਨਾ, ਸ਼ਰਵਣੀ ਸੁਨੋ ਬਿਮਲ ਜਸ ਸੁਆਮੀ, ਏਕਾ ਉਟ ਤਜੋ ਬਿਖ ਕਾਮੀ, ਨਿਵ ਨਿਵ ਪਾਏ ਲਗੂ ਦਾਸ ਤੇਰੇ, ਕਰ ਸੋ ਕ੍ਰਿਤ ਨਾਹੀ ਸੰਗਨਾ, ਰਸਨਾ ਗੁਣ ਗਾਵਾ ਹਰ ਤੇਰੇ, ਮਿਟੈ ਕਮਾਤੇ ਅਵ ਗੁਣ ਮੇਰੇ, ਸਿਮਰ ਸਿਮਰ ਸੁਆਮੀ ਮਨ ਜੀਵਾ, ਪੰਚ ਦੂਤ ਤਜ ਤੰਗਨਾ, ਚਰਨ ਕਮਲ ਜਪ ਬੋ ਹਿਤ ਚਰੀਐ, ਸੰਤ ਸਾਂਗ ਮਿਲ ਸਾਗਰ ਤਰੀਐ, ਅਰਚਾ ਬੰਧਨ ਹਰ ਸਮਤ ਨਿਵਾਸੀ, ਬੌੜ ਜੋਣ ਨਾ ਨੰਗਨਾ, ਦਾਸ ਦਾਸਨ ਕੋ ਕਰ ਲਿਹੋ ਗੋਪਾਲਾ, ਕਿਰਪਾ ਨਿਧਾਨ ਦੀਨ ਦਿਆਲਾ, ਸਖਾ ਸਹਾਈ ਪੂਰਨ ਪਰਮੇਸ਼ਰ, ਮਿਲ ਕਦੇ ਨਾ ਹੋਬੀ ਭੰਗਨਾ, ਮਨ ਤਨ ਅਰਪ ਧਰੀ ਹਰ ਆਗੈ, ਜਨਮ ਜਨਮ ਕਾ ਸੋਇਆ ਜਾਗੈ, ਜਿਸ ਕਾ ਸਾ ਸੋਈ ਪ੍ਰਤਪਾਲਕ, ਹਾਤ ਤਿਆਗੀ ਹਉਮੈ ਹੰਤ ਨਾ, ਜਲ ਥਲ ਪੂਰਨ ਅੰਤਰ ਜਾਮੀ, ਘਟ ਘਟ ਰਵਿਆ ਅਛਲ ਸੁਆਮੀ, ਪਰਮ ਪੀਤ ਖੋਈ ਗੁਰ ਪੂਰਾ, ਇਹ ਕਰਵਿਆ ਸਰਬੰਗਨਾ, ਜਦ ਕਦ ਪੇਖੋ ਪ੍ਰਭ ਸੁਖ ਸਾਗਰ, ਹਰ ਤੋਟ ਭੰਡਾਰ ਨਾਹੀ ਰਤਨਾਗਰ, ਅਗਹ ਅਗ ਗਾਹ ਕਿਛ ਮਿਤ ਨਹੀਂ ਪਾਈਐ, ਸੋ ਬੂਜੈ ਜਿਸ ਕਿਰ ਪੰਗਨਾ, ਛਾਤੀ ਸੀਤਲ ਮਨ ਤਨ ਠੰਡਾ, ਜਨਮ ਮਰਨ ਕੀ ਮਿੱਟ ਵੀ ਡੰਜਾ, ਕਰ ਗਏ ਕੜ ਲੀਏ ਪ੍ਰਭ ਆਪਣੇ, ਅਮਿਓ ਧਾਰ ਦ੍ਰਿਸ਼ਟੰਗ ਨਾ, ਏਕੋ ਏਕ ਰਵਿਆ ਸਭ ਠਾਈ, ਤਿਸ ਬਿਨ ਦੂਜਾ ਕੋਈ ਨਾਹੀ, ਆਦ ਮੱਧ ਅੰਤ ਪ੍ਰਭ ਰਵਿਆ,

ਸਾਵਣ ਪੂਰਨ ਪ੍ਰਭ ਸਧ ਏਕੋ ਦਾਨ ਸਰਬ ਸੁਖ ਗੁਣ ਨਿਧ ਆਣ ਮੰਗਣ ਨੇਹ ਕਿੰਚਿਨ ਕਾਇਆ ਪਾਤਰ ਪ੍ਰਭ ਕਰਨ ਹਾਰ ਲੱਗੀ ਲਾਗ ਸੰਸੰਗਾਰ ਨਿਰਮਲ ਸੋਏ ਬਣੀ ਹਰ ਬਾਣੀ ਮਨ ਨਾਮ ਮਜੀਠ ਰੰਗਿਨ ਸੋਲਾ ਕਲਾ ਸੰਪੂਰਨ ਫਲਿਆ ਅਨੰਤ ਕਲਾ ਹੋਏ ਠਾਕੁਰ ਚੜਿਆ ਆਨੰਦ ਬਿਨੋਦ ਹਰ ਨਾਮ ਸੁਖ ਨਾਨਕ ਅੰਮ੍ਰਿਤ ਰਸ ਹਰ ਪੁੰਚਿਨਾ ਮਾਰੂ ਸੁਲਹੇ ਮਹੱਲਾ ਪੰਜਵਾ ਏਕੋ ਅੰਕਾਰ ਸਤਿਗੁਰ ਪ੍ਰਸਾਦ ਤੂੰ ਸਾਹਿਬ ਹਉ ਸੇਵਕ ਕੀਤਾ ਜੀਉ ਪਿੰਡ ਸਭ ਤੇਰਾ ਦੀਤਾ ਜੋ ਕਰਨ ਕਾਰ ਕਰਾਵਣ ਸਭ ਤੂੰ ਹੈ ਤੂੰ ਹੈ ਨਾਹੀ ਹੈ ਨਾਹੀ ਕੇਸ਼ਯ ਸਾੜਾ ਤੁਮੈ ਪਠਾਏ ਤਾਂ ਜਗ ਮੈਂ ਆਏ ਜੋ ਤੁਧ ਪਾਣਾ ਸੋ ਕਰਮ ਕਮਾਏ ਤੁਝਤੇ ਬਾਹਰ ਕਿਛੂ ਨਾ ਹੋਆ ਤਾਂ ਭੀ ਨਾਹੀ ਕੇਸ਼ ਕਾੜਾ ਊਹਾਂ ਹੁਕਮ ਤੁਮਾਰਾ ਸੁਣੀਐ ਇਹਾਂ ਹਰ ਜਸ ਤੇਰਾ ਪਣੀਐ ਆਪੇ ਲੇਖ ਅਲਿਖ ਆਪੇ ਸੁਮਸੁ ਨਾਹੀ ਕੇਸ਼ ਝਾੜਾ ਤੂੰ ਪਿਤਾ ਸਭ ਬਾਰਕ ਥਾਰੇ ਜਿਉਂ ਖਿਲਾਵਾ ਤਿਉਂ ਖੇਲਣ ਹਾਰੇ ਉੱਜੜ ਮਾਰਗ ਸਭ ਤੁਮ ਹੀ ਕੀਨਾ ਚੱਲਾ ਨਾਹੀ ਕੋ ਵੇਪਾੜਾ ਇੱਕ ਵਿਸਾਏ ਰੱਖੇ ਗ੍ਰਹਿ ਅੰਤਰ ਇੱਕ ਪਠਾਏ ਦੇਸ ਦਸੰਤਰ ਇੱਕ ਹੀ ਕੋ ਕਾਸ ਇੱਕ ਹੀ ਕੋ ਰਾਜਾ ਇਨ ਮੈਂ ਕਹੀਐ ਕਿਆ ਕੂੜਾ ਕਵਣ ਸੋ ਮੁਕਤੀ ਕਵਣ ਸੋ ਨਰਕਾ ਕਵਣ ਸੰਸਾਰੀ ਕਵਣ ਸੋ ਭਗਤਾ ਕਵਣ ਸੋ ਦਾਨਾ ਕਵਣ ਸੋ ਛਾਹ ਕਵਣ ਸੋ ਸੁਰਤਾ ਕਵਣ ਜੜਾ ਹੁਕਮੇ ਮੁਕਤੀ ਹੁਕਮੇ ਨਰਕਾ ਹੁਕਮ ਸੰਸਾਰੀ ਹੁਕਮੇ ਭਗਤਾ ਹੁਕਮੇ ਹੋਚਾ ਹੁਕਮੇ ਦਾਨਾ ਦੂਜਾ ਨਾਹੀ ਅਵਰ ਥੜਾ ਸਾਗਰ ਕੀਨਾ ਆਤ ਤੁਮ ਫਾਰਾ ਇੱਕ ਖੜ ਰਸਾਤਲ ਕਰ ਮਨਮੁਖ ਗਵਾਰਾ ਇੱਕ ਨਾ ਪਾਰ ਲੰਘਾਵੈ ਆਪੇ ਸਤਿਗੁਰ ਜਿਨਕਾ ਸੱਚ ਬੇੜਾ ਕੌਤਕ ਕਾਲ ਇਹ ਹੁਕਮ ਪਠਾਇਆ ਜੀ ਜੰਤ ਪਾਏ ਸਮਾਇਆ ਵੇਖੈ ਬਿਗਸਾ ਸਭ ਰੰਗ ਮਾਣੇ ਰਚਨ ਕੀਨਾ ਏਕ ਅਖਾੜਾ ਵੱਡਾ ਸਾਹਿਬ ਵੱਡੀ ਨਾਈ ਵੱਡਦਾ ਤਾਰ ਵੱਡੀ ਜਿਸ ਜਾਈ ਅਗਮੇ ਗੋਚਰ ਬੇਅੰਤ ਅਤੋਲਾ ਹੈ ਨਾਹੀ ਕੇਸ਼ ਆਹਾੜਾ ਕੀਮਤ ਕੋਈ ਨ ਜਾਣੈ ਦੂਜਾ ਆਪੇ ਆਪ ਨਿਰੰਜਨ ਪੂਜਾ ਆਪ ਸੁਗਿਆਨੀ ਆਪ ਧਿਆਨੀ ਆਪ ਸਤਵੰਤਾ ਅਤ ਗਾੜਾ ਕੇਤੜਿਆ ਦਿਨ ਗੁਪਤ ਕਹਾਇਆ ਕੇਤੜਿਆ ਦਿਨ ਸੁਨ ਸਮਾਇਆ ਕੇਤੜਿਆ ਦਿਨ ਧੁੰਦੂਕਾਰਾ ਆਪੇ ਕਰਤਾ ਪ੍ਰਗਟੜਾ ਆਪੇ ਸਕਤੀ ਸਬਲ ਕਹਾਇਆ ਆਪੇ ਸੂਰਾ ਅਮਰ ਚਲਾਇਆ ਆਪੇ ਸਿਬਰਤਾਈ ਅਨੰਤਰ ਆਪੇ ਸੀਤਲ ਠਾਰ ਗੜਾ ਜਿਸ ਨਿਵਾਜੇ ਗੁਰਮੁਖ ਸਾਜੇ ਨਾਮ ਵਸੈ ਤਿਸ ਅਨਹਦ ਵਾਜੇ ਤਿਸ ਹੀ ਸੁਖ ਤਿਸ ਹੀ ਠੁਕਰਾਈ ਤਿਸੈ ਨ ਆਵੈ ਜਮ ਨੇੜਾ ਕੀਮਤ ਕਾਗਦ ਕਹਿਣ ਕਹੀ ਨ ਜਾਈ ਕਹੁ ਨਾਨਕ ਬੇਅੰਤ ਗੁਸਾਈ ਆਦਿ ਮੱਦ ਅੰਤ ਪ੍ਰਭ ਰਵਿਆ ਆਦਿ ਅੰਤ ਮੱਧ ਪ੍ਰਭ ਰਵਿਆ ਕਰ ਕਰ ਵੇਖੈ ਚੋਜ ਖੜਾ ਤਿਸੈ ਸਰੀਕ ਨਾਹੀ ਰੇ ਕੋਈ ਕਿਸੇ ਬੁੱਤਾ ਜਵਾਬ ਨਾ ਹੋਈ ਨਾਨਕ ਕਾ ਪ੍ਰਭ ਆਪੇ ਆਪੇ ਕਰ ਕਰ ਵੇਖੈ ਚੋਜ ਖੜਾ ਮਾਰੂ ਮਹੱਲਾ ਪੰਜਵਾ ਅਚੁੱਤ ਪਾਰ ਬ੍ਰਹਮ ਪਰਮੇਸ਼ਰ ਅੰਤਰ ਜਾਮੀ ਮਧਸੂਦਨ ਦਾ ਮੋਦਰ ਸਵਾਮੀ ਰਿਖੀ ਕੇਸ ਗੋਵਰਧਨ ਧਾਰੀ ਮੁਰਲੀ ਮਨੋਹਰ ਹਰ ਰੰਗਾ ਮੋਹਨ ਮਾਧਵ ਕ੍ਰਿਸ਼ਨ ਮੁਰਾਰੇ ਜਗਦੀਸ਼ਰ ਹਰ ਜੀਵਾ ਸੁਰ ਸੰਹਾਰੇ ਜਗ ਜੀਵਨ ਅਵਨਾਸੀ ਠਾਕੁਰ ਘਟ ਘਟ ਵਾਸੀ ਹੈ ਸੰਗਾ ਧਰਨੀ ਧਰ ਈਸ ਨਰਸਿੰਘ ਨਾਰਾਇਣ

ਪ੍ਰਿਥਮ ਤਰਹਾਇਨ ਬਾਵਣ ਰੂਪ ਕੀਆ ਤੁਧ ਕਰਤੇ ਸਭ ਹੀ ਸੇਤੀ ਹੈ ਚੰਗਾ। ਸ੍ਰੀ ਰਾਮ ਚੰਦ ਜੇ ਸਰੂਪ ਨ ਰੇਖਿਆ ਬਨਵਾਲੀ ਚੱਕਰ ਪਾਣ ਦਰਸ ਅਨੂਪਿਆ। ਸਹਿਸ ਨੇਤਰ ਮੂਰਤ ਹੈ ਸਹਿਸਾ ਇਕ ਦਾਤਾ ਸਭ ਹੈ ਮੰਗਾ। ਭਗਤ ਵਸ਼ਲ ਅਨਾਥ ਅਨਾਥੇ ਜੀ ਜੰਤ ਅਗੋਪੀ ਨਾਥ ਸਗਲ ਹੈ ਸਾਥੇ। ਵਾਸਦੇਵ ਨਿਰੰਜਨ ਦਾਤੇ ਵਰਨ ਸਾਕੋ ਗੁਣ ਅੰਗਾ। ਮੁਕੰਦ ਮਨੋਹਰ ਲਖਮੀ ਨਰਾਇਣ ਦ੍ਰੋਪਦੀ ਲੱਜਾ ਨਿਵਾਰ ਉਧਾਰਨ। ਕਮਲਾ ਕੰਤ ਕਰੈ ਕੰਤੂਹਲ ਆਨੰਦ ਬਿਨੋਦੀ ਨਿਸੰਗਾ। ਅਮੋਘ ਦਰਸ਼ਨ ਅਜੂਨੀ ਸੰਭਉ ਅਕਾਲ ਮੂਰਤ ਜਿਸ ਕਦੇ ਨਾਹੀ ਖਉ। ਅਵਿਨਾਸੀ ਅਵਗਤ ਅਗੋਚਰ ਸਭ ਕਹਿ ਤੁਝ ਹੀ ਹੈ ਲੱਗਾ। ਸ੍ਰੀ ਰੰਗ ਬੈਕੁੰਠ ਕੇ ਵਾਸੀ ਮਸ਼ਕਸ਼ ਆਗਿਆ ਕੂਰਮ ਆਗਿਆ ਔਤਰਾਸੀ। ਕੇਸਵ ਚਲਤ ਕਰੇ ਨਿਰਾਲੇ ਕੀਤਾ ਲੋੜਾ ਸੋ ਹੋਏਗਾ। ਨਿਰਹਾਰੀ ਨਿਰਵੈਰ ਸਮਾਇਆ ਧਾਰ ਖੇਲ ਚਤੁਰ ਭੁਜ ਕਹਾਇਆ। ਸਾਵਲ ਸੁੰਦਰ ਰੂਪ ਬਨਾਵੈ ਬੇਨ ਸੁਨ ਸੰਭੋ ਹੈਗਾ। ਬਨਮਾਲਾ ਵਿਭੂਖਣ ਕਮਲ ਨੈਣ ਸੁੰਦਰ ਕੁੰਡਲ ਮੁਕਟ ਬੈਨ। ਸੰਖ ਚੱਕਰ ਗਦਾ ਹੈ ਧਾਰੀ ਮਹਾ ਸਾਰਥੀ ਸਤਸੰਗਾ। ਪੀਤ ਪੀਤ ਅੰਬਰ ਤ੍ਰਿਭਵਨ ਧਨੀ ਜਗਨਨਾਥ ਗੋਪਾਲ ਮੁਖ ਪਣੀ। ਸਾਰੰਗ ਤਰ ਭਗਵਾਨ ਬੀਠਲਾ ਮੈਂ ਗਣਤ ਨ ਆਵੈ ਸਰਵੰਗਾ। ਨੇ ਕੰਟਕ ਨੇ ਕੇਵਲ ਕਹੀਐ ਤਨੰਜੈ ਜਲ ਥਲ ਹੈ ਮਹੀਐ। ਮ੍ਰਿਤ ਲੋਕ ਪਿਆਲ ਸਮੀਪਤ ਅਸਥਿਰ ਥਾਨ ਜਿਸ ਹੈ ਭੱਗਾ। ਪਤਤ ਪਾਵਣ ਦੁਖ ਪਏ ਭੰਜਨ ਅਹੰਕਾਰ ਨਿਵਾਰਨ ਹੈ ਭਵ ਖੰਡਨ। ਭਗਤੀ ਤੁਖਤ ਦੀਨ ਕਿਰਪਾਲਾ ਗੁਣੈ ਨ ਕਿਤੇ ਹੀ ਹੈ ਭਿੱਗਾ। ਨਿਰੰਕਾਰ ਸ਼ਾਲਿਅ ਡੋਲੋ ਜੋ ਸਰੂਪੀ ਸਭ ਜਗ ਮੌਲੋ। ਸੋ ਮਿਲੈ ਜਿਸ ਆਪ ਮਿਲਾਏ ਆਪੋ ਕੋਈ ਨ ਪਾਵੈਗਾ। ਆਪੇ ਗੋਪੀ ਆਪੇ ਕਾਨਾ ਆਪੇ ਗਊ ਚਰਾਵੈ ਬਾਨਾ। ਆਪ ਉਪਾਵੈ ਆਪ ਖਪਾਵੈ ਤੁਦ ਲੇਪ ਨਹੀਂ ਇੱਕ ਤਿਲ ਰੰਗਾ। ਏਕ ਜਿਹੀ ਗੁਣ ਕਵਣ ਬਖਾਨਾ ਸਹਿਸ ਫਣੀ ਸੇਖ ਅੰਤ ਨਾ ਜਾਨਾ। ਨਵਤਨ ਨਾਮ ਜਪੈ ਦਿਨ ਰਾਤੀ ਇੱਕ ਗੁਣ ਨਾਹੀ ਪ੍ਰਭ ਕਹਿ ਸੰਗਾ। ਓਟ ਗਹੀ ਜਗਤ ਪੇਤ ਸਰਨਾਇਆ ਪੈ ਪੈ ਆਨਕ ਜਮ ਦੂਤ ਦੁੱਤਰ ਹੈ ਮਾਇਆ। ਉਹ ਕਿਰਪਾ ਲਿਛਾ ਕਰ ਹਰ ਰਾਖੋ ਸਾਧ ਸੰਤਨ ਕਹਿ ਸੰਗ ਸੰਗਾ। ਦਿਸ਼ਟ ਮਨ ਹੈ ਸਗਲ ਮਥੇਨਾ ਇੱਕ ਮਾਗੋ ਦਾਨ ਹੋ ਸੰਤ ਗੋਬਿੰਦ ਸੰਤ ਰੇਨਾ। ਮਸਤਕ ਲਾਏ ਪਰਮ ਪਦ ਪਾਵੋ ਜਿਸ ਪ੍ਰਾਪਤ ਸੋ ਪਾਵਗਾ। ਜਿਨਕੋ ਕਿਰਪਾ ਕਰੀ ਸੁਖਦਾਤ ਤਿਨ ਸਾਧੂ ਚਰਨ ਲੈ ਹਿਰਦੈ ਪਰਤੇ। ਸਗਲ ਨਾਮ ਨਿਧਾਨ ਤਿਨ ਪਾਇਆ ਅਨਹਦ ਸ਼ਬਦ ਮਨਵਾ ਜੰਗਾ। ਕੀਰਤਮ ਨਾਮ ਕਥੇ ਤੇਰੇ ਜਿਹਬਾ ਸਤ ਨਾਮ ਤੇਰਾ ਪਰਾ ਪੂਰਬਲਾ। ਕਹੁ ਨਾਨਕ ਭਗਤ ਪਏ ਸਰਨਾਹੀ ਦੇਹ ਦਰਸ ਮਨ ਰੰਗ ਲੱਗਾ। ਤੇਰੀ ਗਾਤਮਿਤ ਤੂੰ ਹੈ ਜਾਣ ਤੂੰ ਆਪੇ ਕਥਤ ਆਪ ਵਖਾਣ। ਨਾਨਕ ਦਾਸ ਦਾਸਨ ਕੋ ਕਰੀਓ ਹਰ ਭਾਵੈ ਦਾਸਾਂ ਰਾਖ ਸੰਗਾ। ਮਾਰੂ ਮਹੱਲਾ ਪੰਜਵਾਂ ਅੱਲਾ ਅਗਮ ਖੁਦਾਈ ਬੰਦੇ। ਛੋੜ ਖਿਆਲ ਦੁਨੀਆਂ ਕੇ ਧੰਦੇ ਹੋਏ ਪੈ ਖਾਕ ਫਕੀਰ ਮੁਸਾਫਰ। ਇਹ ਦਰਵੇਸ ਕਬੂਲ ਦਰਾ ਸੱਚ ਨਿਵਾਜ ਯਕੀਨ ਮੁਸੱਲਾ। ਮਨਸਾ ਮਾਰ ਨਿਵਾਰੋ ਆਸਾ ਦੇਹੇ ਮਸੀਤ ਮਨ ਮੌਲਾਨਾ। ਕਲਮ ਖੁਦਾਈ ਪਾਕ ਖਰਾ ਸਰਾਸਰੀਅਤ ਲੇ ਜਮਾਵੋ ਤਹਰੀਕਾ ਤਰਕ ਖੋਜ ਟੋਲਾਵੋ। ਮਾਰ ਫਤਮਨ ਮਾਰੋ ਅਬਦਾਲਾ ਮਿਲੋ ਹਕੀਕਤ ਜਿਤ ਫਿਰ ਨਾ ਮਰਾ। ਕੁਰਾਨ ਕਤੇਬ ਦਿਲ ਮਾਹਿਕ ਮਾਹੀ ਦਸੋ ਰਾਤ ਰਾਖੋ ਬਦ ਰਾਹੀ। ਪੰਚ ਮਰਦ ਸਿਦਕ ਲੈ ਜਾ ਬਾਂਧੋ ਖੈਰ ਸਬੂਰੀ ਕਬੂਲ ਪਰਾ। ਮੱਕਾ ਮੇਰ ਰੋਜਾ ਪੈ ਖਾਕਾ ਪਿਸਤ ਪੀਰ ਲਫਚ ਕਮਾਏ ਅੰਦਾਜਾ। ਹੂਰ ਨੂਰ ਮੁਸਕੁਦਾਇਆ ਬੰਦਗੀ ਅੱਲਾ ਆਲਾ ਹੁਜਰਾ। ਸੱਚ ਕਮਾਵਾ ਸੋਈ ਕਾਜੀ ਜੋ ਦਿਲ ਸੁਧ ਸੋਈ ਹਾਜੀ। ਸੋ ਮੁੱਲਾ ਮਲੂਨ ਨਿਵਾਰਾ ਹੈ ਸੋਦਰ ਵੇਸ ਜਿ ਸਿਫਤ ਤਰਾ ਸਭੇ ਬਖਸ ਬੇ ਕਰਬੇਲਾ। ਖਾਲ ਚੁਕਾ ਦਿਲ ਮੈਂ ਮੌਲਾ ਤਸਬੀ ਯਾਦ ਕਰੋ ਮਰਦਾਸ ਮਰਦਨ ਸੁਨਤ ਸੀਲ ਬੰਧਾਨ ਬਰਾ। ਦਿਲ ਮੈਂ ਜਾਨੋ ਸਭ ਫਿਲਹਾਲਾ ਖਿਲਖਾਨਾ ਬਿਰਾਦਰ ਹਮੂ ਜੰਜਾਲਾ।
ਮੀਰ ਮਲਕ ਉਮਰੈ ਫਨ ਆਇਆ ਏਕ ਮੁਕਾਮ ਖੁਦਾਏ ਦਰਾ ਅਵਲ ਸਿਫਤ ਦੂਜੀ ਸਾਬੂਰੀ ਤੀਜਾ ਹਲੇਮੀ ਚੌਥਾ ਖੈਰੀ ਪੰਜਵਾਂ ਪੰਜਵੇਂ ਏ ਪੰਜੇ ਇਕਤ ਮੁਕਾਮਾ ਇਹ ਪੰਜ ਬਖਤਰੇ ਅਪਰ ਭਰਾ ਸਗਲੀ ਜਾਣ ਕਰੋ ਮੋਦੀਫਾ ਬਦ ਅਮਲ ਛੋੜ ਕਰੋ ਹੱਥ ਗੂਜਾ ਖੁਦਾਏ ਏਕ ਬੁਝ ਦੇਵੋ ਬਾਂਗਾ ਬਰ ਗੁਬਾਰ ਖੁਰਦਾਰ ਖੁਰਾ ਖਰਾ ਹੱਕ ਹਲਾਲ ਬਖੋਰੋ ਖਾਣਾ ਦਿਲ ਦਰਿਆਓ ਧੋਮ ਲਾਣਾ ਪੀਰ ਪਛਾਣਾ ਭੇਸਤੀ ਸੋਈ ਅਜਰਾਈਲ ਨਾ ਦੋ ਜਿਠਰਾ ਕਾਇਆ ਕਿਰਦਾਰ ਔਰਤ ਜਕੀਨਾ ਰੰਗ ਤਮਾਸ਼ਾ ਮਨ ਹਕੀਨਾ ਨਾ ਪਾਕ ਕਰ ਹਦੂਰ ਹਦੀਸਾ ਸਾਬਤ ਸੂਰਤ ਦਸਤਾਰ ਸਿਰਾ ਮੁਸਲਮਾਨ ਮੋਮ ਦਿਲ ਹੋਵਾ ਅੰਤਰ ਕੀਮਲ ਦਿਲ ਤੇ ਤੋਵੈ ਦੁਨੀਆਂ ਰੰਗ ਨ ਆਵੈ ਨੇੜੈ ਜੋ ਕੁਸਮ ਪਾਠ ਗਉ ਪਾਕ ਹਰਾ ਜਾ ਕੋ ਮਿਹਰ ਮਿਹਰ ਮਿਹਰਬਾਨਾ ਸੋਈ ਮਰਦ ਮਰਦ ਮਰਦਾਨਾ ਸੋਈ ਸੇਖ ਮਸਾਇਕ ਹਾਜੀ ਸੋ ਬੰਦਾ ਜਿਸ ਨਜ਼ਰ ਨਰਾ ਕੁਦਰਤ ਕਾਦਰ ਕਰਨ ਕਰੀਮਾ ਸਿਫਤ ਮੁਹੱਬਤ ਅਥਾਰ ਹੀਮਾ ਹੱਕ ਹੁਕਮ ਸੱਚ ਖੁਦਾਇਆ ਬੁਝ ਨਾਨਕ ਬੰਦ ਖਲਾਸ ਤਰਾ ਕੁਦਰਤ ਕਾਦਰ ਕਰਨ ਕਰੀਮਾ ਸਿਫਤ ਮੁਹੱਬਤ ਅਥਾਰ ਹੀਮਾ ਹੱਕ ਹੁਕਮ ਸੱਚ ਖੁਦਾਇਆ ਬੁਝ ਨਾਨਕ ਬੰਦ ਖਲਾਸ ਤਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਰੂਪ ਸਾਧ ਸੰਗਤ ਜੀਓ ਆਪ ਨਿਤਨੇਮ ਦੇ ਰੂਪ ਵਿੱਚ ਚੱਲ ਰਹੇ ਲੜੀਵਾਰ ਸ੍ਰੀ ਸਹਿਜ ਪਾਠ ਸਰਵਣ ਕਰ ਰਹੇ ਸੀ ਸਤਿਗੁਰੂ ਕਿਰਪਾ ਕਰਨ ਸਰਬੱਤ ਸੰਗਤਾਂ ਦੀਆਂ ਹਾਜ਼ਰੀਆਂ ਸੇਵਾਵਾਂ ਦਰ ਤੇ ਪ੍ਰਵਾਨ ਕਰਨ ਸੰਗਤਾਂ ਨੂੰ ਦਰੋਂ ਘਰੋਂ ਖੁਸ਼ੀਆਂ ਦੇ ਕੇ ਨਿਵਾਜਨ ਹੁਣ ਸਮਾਂ ਹੈ ਸ਼ਬਦ ਚੌਂਕੀ ਆਸਾ ਦੀ ਵਾਰ ਦਾ ਸੇਵਾ ਨਿਭਾ ਰਹੇ ਹਨ ਸਤਿਕਾਰਯੋਗ ਭਾਈ ਸਾਹਿਬ ਭਾਈ ਹਰਮਨਦੀਪ ਸਿੰਘ ਤਿਨ੍ਹਾਂ ਦਾ ਰਾਗੀ ਜਥਾ ਆਓ ਤਿਨ੍ਹਾਂ ਦੀ ਰਸਨਾ ਤੋਂ ਆਸਾ ਦੀ ਵਾਰ ਦੇ ਕੀਰਤਨ ਨਾਲ ਜੁੜੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਨਾਨਕ ਗੁਰੂ ਨਾ ਚੇਤਨੀ ਮਨ ਆਪਣੇ ਸੁਚੇਤ ਛੁੱਟੇ ਤਿਲ ਬੁਆੜ ਜਿਉਂ ਸੁੰਨੇ ਅੰਦਰ ਖੇਤ ਖੇਤੇ ਅੰਦਰ ਛੁੱਟਿਆ ਕਹੋ ਨਾਨਕ ਸੋ ਨਾਹ ਫਲੀ ਹੈ ਬੱਪੜੇ ਭੀਤਨ ਵਿੱਚ ਸੁਆ ਪੌੜੀ।

ਆਪ ਸਜਿਓ ਆਪਣੇ ਚੋ ਨਾ ਦੀ ਕੁਦਰਤ ਸਾਜੀ ਕਰਿਆ ਸੁਨਿਠ ਚਾਉ ਦਾਤਾ ਕਰਤਾ ਆ ਤੂੰ ਸਦੇ ਕਰੇ ਪਸਾਉ ਤੂੰ ਜਾਣੋ ਸਸੈ ਦਿਲੇ ਸਿੰਧ ਕਵਾਉ ਕਰਿਆ ਸੁਨਿਠ ਚਾਉ ਕਰਿਆ ਸੁਨਿਠ ਚਾਉ।

0: ਜੋ ਮਰਜਮੈ ਸੋ ਕੱਚ ਨਿਕੱਚ ਮਹਲਾ ਪਹਿਲਾ।
1: ਵੱਡੀ ਵਡਿਆਈ ਜਾਂ ਵੱਡਾ ਨਾਉ, ਵੱਡੀ ਵਡਿਆਈ ਜਾਂ ਸੱਚ ਨਿਆਉ, ਵੱਡੀ ਵਡਿਆਈ ਜਾਂ ਨਿਚਲ ਥਾਉ, ਵੱਡੀ ਵਡਿਆਈ ਜਾਣੇ ਅਲਾਓ, ਵੱਡੀ ਵਡਿਆਈ ਪੁੱਜੇ ਸਭ ਭਾਉ, ਵੱਡੀ ਵਡਿਆਈ ਜਾਂ ਪੁੱਛ ਨਾ ਦਾਤ, ਵੱਡੀ ਵਡਿਆਈ ਜਾਂ ਆਪੇ ਆਪ, ਨਾਨਕ ਕਾਰਨ ਕਥਨੀ ਜਾਏ।

ਰਹੀ ਸਤ ਨਿਬੜੈ ਚੁਣੋ ਅੱਖ ਕਰੇ ਜਮਾਲਿਆ ਥਾਓ ਨਾ ਪੈਨ ਕੂੜਿਆ ਮੁੱਕਾ ਲੈ ਦੋ ਜਿੱਚਾ ਲਿਆ ਤੇਰੇ ਨਾ ਰੱਤੀ ਸੇ ਜਨ ਗਏ ਹਾਰ ਕਿਸ ਠਗਨ ਵਾਲੇ ਆ ਲਿਖਣਾ ਵੀ ਤੈਨੂੰ ਬਹਾਲੇ ਆ।

ਬਿਸਮਾਦ ਰੰਗ ਬਿਸਨਮ ਬਿਸਮਾਦ ਨੰਗੇ ਫਿਰੇ ਜੰਤ ਬਿਸਮਾਦ ਪੌਣ ਬਿਸਮਾਦ ਪਾਣੀ ਬਿਸਮਾਦ ਅਗਨੀ ਖੇਡੇ ਬੇਡਾੜੀ ਬਿਸਮਾਦ ਧਰਤੀ ਬਿਸਮਾਦ ਖਾਣੀ ਬਿਸਮਾਦ ਸਾਧ ਲੱਗੇ ਪ੍ਰਾਣੀ ਬਿਸਮਾਦ ਸੰਯੋਗ ਬਿਸਮਾਦ ਵਿਯੋਗ ਬਿਸਮਾਦ ਭੁੱਖ ਬਿਸਮਾਦ ਭੋਗ ਬਿਸਮਾਦ

0: ਕੁਦਰਤ ਦਿਸੈ ਕੁਦਰਤ ਸੁਣੀਐ ਕੁਦਰਤ ਭਾਉ ਸੁਖਸਾਰ ਕੁਦਰਤ ਪਾਤਾਂ ਲਈ ਆਕਾਸੀ ਕੁਦਰਤ ਸਰਬ ਆਕਾਰ ਕੁਦਰਤ ਵੇਦ ਪੁਰਾਣ ਕਤੇਬਾ ਕੁਦਰਤ ਸਰਵ ਵਿਚਾਰ ਕੁਦਰਤ ਖਾਣਾ ਪੀਣਾ ਪਹਿਨਣ ਕੁਦਰਤ ਸਰਬ ਪਿਆਰ ਕੁਦਰਤ ਜਾਤੀ ਜਿਨਸੀ ਰੰਗੀ ਕੁਦਰਤ ਜੀ ਜਹਾਨ ਕੁਦਰਤ ਨੇਕੀਆਂ ਕੁਦਰਤ ਬਦੀਆਂ ਕੁਦਰਤ ਮਾਨ ਅਭਿਮਾਨ ਕੁਦਰਤ ਪੌਣ ਪਾਣੀ ਬੈਸੰਤਰ ਕੁਦਰਤ ਧਰਤੀ ਖਾਕ ਸਭ ਤੇਰੀ ਕੁਦਰਤ ਤੂੰ ਕਾਦਰ ਕਰਤਾ ਪਾਕੀ ਨਾਈ ਪਾਕ ਨਾਨਕ ਹੁਕਮੇਂਦਰ ਵੇਖੇ ਵਰਤੈ ਤਾਕੂ ਤਾਕ ਪੌੜੀ
1: ਪਾਪੀ ਨੈ ਭੋਗ ਕਹਿ ਹੋਏ ਪਸਮਨ ਪਾਵਰ ਸਿਧਾਇਆ ਵੱਡਾ ਹੋਆ ਦੁਨੀਦਾਰ ਗਰ ਸੰਗਲ ਕਰ ਚਲਾਇਆ ਗਹਿ ਕਰਨੀ ਕਿਰਤ ਵਾਚੀ ਹੈ ਬਹਿ ਲੇਖਾ ਕਰ ਸਮਝਾਇਆ।

0: ਸਗਲਿਆਂ ਭੋ ਲਿਖਿਆ ਸਿਰਲੇਖ ਨਾਨਕ ਨਿਰਭਉ ਨਿਰੰਕਾਰ ਸਚੇ ਇੱਕ ਮਹੱਲਾ ਪਹਿਲਾ।
1: ਨਾਨਕ ਨਿਰਭਉ ਨਿਰੰਕਾਰ ਹੋਰ ਕੀਤੇ ਰਾਮ ਰਵਾਲ ਕੀਤੀਆਂ ਕੰਨ ਕਹਾਣੀਆਂ ਕੀਤੇ ਵੇਦ ਵਿਚਾਰ ਕੀਤੇ ਨੱਚੇ ਮੰਗਤੇ ਗਿੜਮਿੜ ਪੂਰੇ ਤਾਲ ਕੀਤੇ ਨੱਚੇ ਮੰਗਤੇ ਗਿੜ ਮੁੜ ਪੂਰੇ ਤਾਲ ਬਾਜ਼ਾਰੀ ਬਾਜ਼ਾਰ ਮੈਂ ਆਏ ਕੱਢੇ ਬਾਜ਼ਾਰ ਗਾਵੇ ਰਾਜੇ ਰਾਣੀਆਂ ਬੋਲੇ ਆਲ ਪਤਾਲ ਲੱਖ ਟਕਿਆਂ ਕੇ ਮੁੰਦੜੇ ਲੱਖ ਟਕਿਆਂ ਕੇ ਹਾਰ ਜਿੱਤ ਤਨ ਪਾਈਏ ਨਾਨਕਾ ਸੇ ਤਨ ਹੋਏ ਸ਼ਾਰ ਗਿਆਨ ਨ ਗੱਲੇ ਢੂਡੀਏ ਕਥਨਾ ਕਰੜਾ ਸਾਰ ਕਰਮ ਮਿਲੇ ਤਾਂ ਪਾਈਏ ਹੋਰ ਹਿਕਮਤ ਹੁਕਮ ਕੁਹਾਰ ਪੌੜੀ ਨਦਰ ਕਰੇ ਜੇ ਆਪਣੇ।

0: ਬੜੀ ਨਦਰ ਕਰੇਜੇ ਆਪਣੀ ਦਾਦ ਸਤਿਗੁਰ ਪਾਇਆ ਇਹੋ ਜੀ ਉਹ ਬਹੁਤ ਜਨਮ ਭਰਮੇ ਆ ਤਾਂ ਸਤਿਗੁਰ ਸਬਦ ਸੁਣਾਇਆ ਸਤਿਗੁਰ ਜੀ ਵਰਦਾਤਾ ਕੋ ਨਹੀਂ ਸਭ ਸੁਣੋ ਲੋਕ ਸੁਭਾਇਆ ਸਤਿਗੁਰ ਮਿਲਿਆ ਸੱਚ ਪਾਇਆ ਜਿਨ ਵਿੱਚੋਂ ਅਗਵਾਇਆ ਜਿਨ ਸੱਚੋ ਸੱਚ ਬੁਝਾਇਆ ਜਿਨ ਸੱਚੋ ਸੱਚ ਬੁਝਾਇਆ
1: ਗੁਰਮੁਖ ਟੂ

0: ਜਾਤੀ ਗੁਣਵੰਤਿਆ ਪਾਸ਼ਾਰ ਮਹਲਾ ਪਹਿਲਾ।
1: ਮਿੱਟੀ ਮੁਸਲਮਾਨ ਕੀ ਪੀੜੇ ਬਈ ਕੁਮਿਆਰ, ਘੜ ਭਾਂਡੇ ਇੱਟਾਂ ਕੀਆਂ ਜਲ ਦੀ ਕਰੇ ਪੁਕਾਰ, ਜਲ ਜਲ ਰੋਵੇ ਬੱਬਣੀ ਝੜ ਝੜ ਪਵੇ ਗਿਆਰ, ਨਾਨਕ ਜਿਨ ਕਰਤੇ ਕਾਰਨ ਕੀਆ ਸੋ ਜਾਣੇ ਕਰਤਾਰ ਪੌੜੀ।
2: ਬਿਨ ਸਤਿਗੁਰ ਕਿਨ ਨਾ ਪਾਇਓ, ਬਿਨ ਸਤਿਗੁਰ ਕਿਨ ਨਾ ਪਾਇਆ, ਸਤਿਗੁਰੂ ਚਿਆ ਰੱਖਿਓ ਕਰ ਪ੍ਰਗਟਿਆ ਸੁਨਾਇਆ।

0: ਖਟਿਆ ਹੋ ਵਿੱਚ ਗਿਆ ਹੋ ਵਿੱਚ ਚਾਰ ਕੁੜਿਆਰ ਹੋ ਵਿੱਚ ਪਾਪਨ ਵਿਚਾਰ।
1: ਸਲੋਕ ਮਹੱਲਾ ਪਹਿਲਾ। ਹਉ ਵਿੱਚ ਆਇਆ ਹਉ ਵਿੱਚ ਗਿਆ ਹਉ ਵਿੱਚ ਜੰਮਿਆ ਹਉ ਵਿੱਚ ਮੋਆ ਹਉ ਵਿੱਚ ਦਿੱਤਾ ਹਉ ਵਿੱਚ ਲਿਆ ਹਉ ਵਿੱਚ ਖਟਿਆ ਹਉ ਵਿੱਚ ਗਿਆ
0: ਹਉ ਵਿੱਚ ਚਾਰ ਕੁੜਿਆਰ ਹਉ ਵਿੱਚ ਪਾਪਨ ਵਿਚਾਰ ਹਉ ਵਿੱਚ ਨਰਕ ਸੁਰਗ।

ਵਿੱਚ ਮੂਰਖ ਹੋ ਵਿਸਿਆਣਾ, ਮੁਖ ਮੁਕਤੀ ਸਾਰ ਨਾ ਜਾਣਾ। ਹੋਮ ਚ ਮਾਇਆ ਹੋਮ ਵਿਛਾਇਆ, ਹੋਮੇ ਕਰ ਕਰ ਜੰਤੂ ਪਾਇਆ, ਹੋਮੇ ਬੂਝੇ ਤਾਂਦਰ ਸੁਜੇ, ਗਿਆਨ ਬਿਹੁਣਾ ਕਤ ਕਤ ਲੂਜੇ।

ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾ ਹੈ। ਨਾਨਕ ਕਹੈ ਸੁਨਹੋ ਜਰਹੋ, ਇਤ ਸੰਜਮ ਦੁਖ ਜਾਏ ਪੌੜੀ ਸਿਵ ਕੀਤੀ ਸੰਤੋਖੀ।

ਬੜੀ ਸੇਵਤੀ ਸੰਤੋਖੀ ਜਿਨ ਸਚੋ ਸਤਿਆਇਆ ਓਨੀ ਮੰਦੈ ਪੈ ਨ ਰੱਖਿਓ ਕਰ ਸੋ ਕਰਮ ਕਮਾਇਆ ਓਨੀ ਦੁਨੀਆਂ ਤੁਹਾਡੇ ਬੰਦੇ ਨਾਨ ਪਾਣੀ ਥੋੜਾ ਖਾਇਆ ਤੂੰ ਬਖਸ਼ਿਸ਼ ਅਗਲਾ ਨੇ।

0: ਪੜੀਆਂ ਜਿੱਤੇ ਬਰਸ ਬਰਸ ਪੜੀਆਂ ਜਿੱਤੇ ਮਾਸ ਪੜੀਆਂ ਜਿੱਤੇ ਅਰਜਾ ਪੜੀਆਂ ਜਿੱਤੇ ਸਾਸ ਨਾਨਕ ਲਿਖ ਇੱਕ ਗੱਲ ਹੋਰ ਹੁਮੈ ਚੱਕਣਾ ਚੱਕ ਮਹੱਲਾ ਪਹਿਲਾ
1: ਲਿਖ ਲਿਖ ਪੜਿਆ ਤੇਤਾ ਕੜਿਆ ਬਹੁ ਤੀਰਥ ਭਵਿਆ ਤੇ ਤੋ ਲਵਿਆ ਬਹੁ ਭੇਵਕੀਆਂ ਦੇਹੀ ਦੁਖਦੀਆਂ ਸੋਵੇ ਜੀਆ ਆਪਣਾ ਕੀਆ ਅੰਨ ਖਾਇਆ ਸਾਧ ਗਵਾਇਆ ਬਹੁ ਦੁਖ ਪਾਇਆ ਦੂਜਾ ਪਾਇਆ ਬਸਤਰਣਾ ਪਹਿਰੈ ਨਿਸ ਕਹਿਰੈ ਮੋਨ ਵਿਗੂਤਾ ਕਿਉਂ ਜਾਗੈ ਗੁਰਬਿਨ ਸੂਤਾ ਪੱਗ ਉੱਪੇ ਤਾਣਾ ਆਪਣਾ ਕੀਆ ਕਮਾਣਾ ਅਲ ਮਲ ਖਾਈ ਸਰਸ਼ਾਈ ਪਾਈ ਮੂਰਖ

ਸਤਿਗੁਰ ਭੇਟੇ ਸੋ ਸੁਖ ਪਾਏ, ਹਰ ਕਾ ਨਾਮ ਮਨ ਵਸਾਏ, ਨਾਨਕ ਨਦਰ ਕਰੇ ਸੋ ਪਾਏ, ਆਸ ਅੰਦੇ ਸੇ ਤੇ

ਦਾ ਸੋਹਣ ਕੀਰਤ ਗਾਉਂਦੇ ਨਾਨੂ ਕਰਮਾ ਬਾਹਰੇ ਦਾ ਟੋਣਾ ਰਹ।

0: ਪਹਿਲਾ
1: ਸੱਚ ਤਾਂ ਪ੍ਰਜਾਣੀਐ ਜਾ ਹਿਰਦੈ ਸੱਚਾ ਹੋਏ ਕੂੜ ਕੀ ਮਲ ਉਤਰੇ ਤਨ ਕਰੇ ਹਸ਼ਾ ਧੋਏ ਸੱਚ ਤਾਂ ਪ੍ਰਜਾਣੀਐ ਜਾ ਸੱਚ ਧਰੇ ਪਿਆਰ ਨਾਉ ਸੁਣ ਮਨ ਰੈਸੀਏ ਤਾਂ ਪਾਏ ਮੋਖ ਦੁਆਰ।

0: ਐ ਵਿੱਚ ਖੁੰਮ ਚੜਾਈਏ ਸਰਪਤ ਨ ਹੋਏ। ਨਾਨਕ ਭਗਤੀ ਜੇ ਰਪੈ ਕੂੜੇ ਸੋਏ ਨਾ ਕੋਏ। ਮਹਲਾ ਪਹਿਲਾ।
1: ਲੱਭ ਪਾਪ ਦੁਇ ਰਾਜਾ ਮਹਿਤਾ ਕੂੜ ਹੋਆ ਸਿਕਦਾਰ। ਕਾਮ ਨੇ ਸਤ ਪੁੱਛੀਐ ਬਹਿ ਬਹਿ ਕਰੇ ਵਿਚਾਰ। ਅੰਧੀ ਰਹੀਤ ਗਿਆਨ ਵਿਹੂਣੀ ਭਾਏ ਭਰੇ ਮੁਰਦਾਰ। ਗਿਆਨੀ ਨੱਚੇ ਵਾਜੇ ਵਾਵੇ ਰੂਪ ਕਰੇ ਸਿੰਗਾਰ। ਉੱਚੇ ਕੁੱਕੇ ਵਾਦਾ ਗਾਵੇ ਜੋਧਾ ਕਾ ਵਿਚਾਰ। ਮੂਰਖ ਪੰਡਿਤ ਹਿਕਮਤ ਹੁਜਤ ਸੰਜੇ ਕਰੇ

0: ਹੌਲੀ ਤੁਰ ਕਰਮ ਜਿਨ੍ਹਾਂ ਗੁਰੂ ਦਪਾਇਆ ਸਾਧਨੀ ਕਿਸਮ ਧਿਆਇਆ ਇੰਨਾ ਜਨਤਾ ਕੇ ਵਸ ਕੁਛ ਨਾਹੀ ਦੇਖ ਜਗ ਤੇ ਉਪਾਇਆ ਇੱਕ ਨਾ ਨੂੰ ਤੂੰ ਮਿਲ ਲੈ ਕਬ ਜੀ ਦਪਾਇਆ ਗੁਰ ਕਿਰਪਾ ਤੇ ਜਾਣੇ ਆ ਜਿੱਥੇ ਵਿਆਹ ਬੁਝਾਇਆ ਸਹਿਜ ਹੀ ਸੱਸ ਮਾਇਆ ਸਹਿਜ ਹੀ ਸੱਸ ਮਾਇਆ
1: ਤਿਉਂ ਭਾਵੇ ਤਿਉਂ ਰੱਖ ਲੈ।

ਇਹੋ ਗੁਨਗਾਤਾ ਮੀ ਸਾਧਨਾ ਮਾਰੀ ਹੈ। ਇਹਾ ਕਾਲੇ ਕਾਲਨਾ ਤੇ ਉਹ ਨਾ ਵਿਚਾਰੀਏ, ਸਿਕਲਾ ਨਾ ਖੇਡੀਏ, ਜਿੱਤ ਰੱਖਿਆ ਹਾਰੀਏ, ਪੜਿਆ ਤੇ ਉਮੀਆਂ ਵਿਚਾਰ ਅੱਗੇ ਵਿਚਾਰੀਏ, ਮਹਿ ਚਲੇ ਸਕੇ ਮਾਰੀਏ, ਮਹਿ ਚਲੇ ਸਕੇ ਮਾਰੀਏ।

ਸਲੋਕ ਮਹੱਲਾ ਪਹਿਲਾ। ਸਿਮਰ ਰੁਖਸਰਾਰਾ ਦਿਰਗਿਆਤ ਮੁੱਚ ਉਹ ਜੇ ਆਵੇ ਆਸ ਕਰ ਜਾਹਿ ਨਿਰਾਸੇ ਕਿਤ। ਫਲ ਫਿੱਕੇ ਫੁੱਲ ਬਕ ਬਕੇ ਕਮ ਨ ਆਵੇ ਪਤ। ਮਿਠਤ ਨੀਵੀ ਨਾਨਕਾ ਗੁਣ ਚੰਗਿਆਈਆਂ ਤਤ।

ਕੌੜੀ ਕੱਪੜੇ ਤੋਂ ਸਹਾਵਣਾ ਛੱਡ ਦੁਨੀਆਂ ਅੰਦਰ ਜਾਵਣਾ, ਮੰਦਾ ਚੰਗਾ ਆਪਣਾ ਆਪੇ ਕੀਤਾ ਪਾਵਣਾ, ਹੁਕਮ ਕੀ ਮਰ ਫਾਮ ਦੇ ਰਾਹ ਪੇ ਡੱਗ ਜਾਵਣਾ, ਨੰਗਾ ਚੱਲੇ ਆਦਾਂ ਦੇ ਸਿਖਰ ਡਰਾਉਣਾ, ਕਰੇ ਉਗਣ ਪਛਤਾਉਣਾ, ਕਰੇ ਉਗ

ਲੱਖ ਕੁੜੀਆਂ ਲੱਖ ਗਾਲ ਲੱਖ ਠੱਗੀਆਂ ਪਹਿਨਾਮੀਆਂ ਰਾਧਨ ਜੀ ਨਾਲ ਤੱਕ ਪਾਹੁ ਕੱਤੀਏ ਬਾਹਮਣ ਵੱਟੀ ਆਏ ਕੋਹੇ ਬੱਕਰਾ ਰਿਨਕਾਇਆ ਸਭ ਕੋ ਆਖੇ ਪਾਏ।

ਪਿਆਰ ਕਰੇ ਸੀ। ਸੋ ਸੇਵਕ ਸੇਵਾ ਕਰੇ ਜਿਸਨ ਹੁਕਮ ਨਾ ਸੀ, ਹੁਕਮ ਮੰਨੇ ਹੋਏ ਪ੍ਰਵਾਨ ਤਖਸ ਮੈਂ ਕਾ ਮੈਲ ਪਾਏ ਸੀ। ਜਿਵੇਂ ਭਾਵੇ ਸੋ ਕਰੇ ਮਨੁ ਚਿੰਦਿਆ ਸੋ ਫਲ ਪਾਏ ਸੀ, ਤਦਰ ਕੇ ਪੈਦਾ ਜਾਏ ਸੀ, ਤਦਰ ਕੇ ਪੈਂਦਾ ਜਾਏ ਸੀ।

0: ਤੇ ਪੂਜੇ ਪ੍ਰਾਣ ਭਾਖਿਆ ਕਾ ਕੁੱਠਾ ਬੱਕਰਾ ਖਾਣਾ ਚੌਂਕੇ ਉੱਪਰ ਕਿਸੇ ਨਾ ਜਾਣਾ ਦੇਖਾ ਚੌਕਾ ਕੱਢੀ ਕਾਰ ਉੱਪਰੇ ਆਏ ਬੈਠੇ ਕੁੜਿਆਰ ਮੱਤ ਪਿੱਟੈ ਵੇ ਮੱਤ ਪਿੱਟੈ ਇਹੋ ਅੰਨ ਅਸਾਡਾ ਫਿੱਟੈ ਤਨ ਫਿੱਟੈ ਫੇੜ ਕਰੇਨ ਮਨ ਜੂਠੇ ਚੁਲੀ ਭਰੇਨ ਕਹੋ ਨਾਨਕ ਸੱਚ ਧਿਆਈਏ ਸੁੱਚ ਹੋਵੇ ਤਾਂ ਸੱਚ ਪਾਈਏ ਪੌੜੀ
1: ਜਿਤੇਂਦਰ ਸਭ ਕੋ ਇਹ ਦੀ ਹੇਠ ਚਲਾਇਂਦਾ ਆਪੇ ਦੇਵ ਡਿਆਈਆਂ ਆਪੇ ਹੀ ਕਰਮ ਕਰਾਇਂਦਾ ਵੱਡੋ ਵੱਡਾ ਵੱਡ ਮਿਦਨੀ ਸਰੈ ਸਰ ਤੰਦੇ ਲਾਇਂਦਾ ਨਜ਼ਰੋ ਪੱਠੀ ਜੇ ਕਰੇ ਸੁਲਤਾਨਾ ਕਾਹੋ ਕਰਾਇਂਦਾ ਦਰ ਮੰਗਣ ਭਿੱਖ ਨਾ ਪਾਇਂਦਾ।

ਗੁਰੂ ਵੱਡਾ ਅਗਰ ਸਲਾਹੀਏ ਸਜ ਵੱਡੀਆਂ ਵਡਿਆਈਆਂ ਸਹਿ ਮੇਲੇ ਤਾਂਦਰੀਆਂ ਆਈਆਂ ਜਾਂ ਸੁਭਾਣਤ ਮਨੁ ਸਾਈਆਂ ਕਰ ਹੁਕਮਸਤ ਘਾਤ ਤਰ ਵਿੱਚੋਂ ਮਾਰ ਗੱਡੀਆਂ ਭਰਿਆਈਆਂ।

0: ਉਤਲੇ ਤਿਤ ਸੱਚੇ ਦਰਬਾਰ ਪੌੜੀ।
1: ਸਭ ਕੋ ਆਖਿਆ ਆਪਣਾ ਜਿਸਨਾ ਸੁਪਨ ਕੱਢੀ ਹੈ, ਕਿਤਾ ਆਪੋ ਆਪਣਾ ਆਪੇ ਲਿਖ ਸੰਡੀ ਹੈ, ਜਾ ਰਹਿਣਾ ਨਹੀਂ ਅਜਗ ਦਾ ਕਾਇਦਗਾਰ ਬੰਡੀ ਹੈ, ਮੁੰਡਾ ਕਿਸੇ ਨਾ ਖੇ ਭੜਕ ਰਹੇ ਬੁੱਝੀ।

ਧਾਰੀਏ ਦੇਖੇ ਕੀਤਾ ਆਪਣਾ ਤਰਕ ਕਿਸਾਰੀਆ ਹੈ। ਜੋ ਆਇਆ ਸੋ ਚਲਸੀ ਸਭ ਕੋਈ ਆਈ ਵਾਰੀਆ ਹੈ, ਜਿਸਕੇ ਜੀ ਪ੍ਰਾਣ ਹੈ ਕੋ ਸਾਮਣ ਸਾਰੀਆ, ਆਪਣਾ ਤੇ ਆਪਣਾ ਆਪੇ ਕਾ ਸਵਾਰੀ ਆਪੇ।

ਸੰਭਾਲੀਏ, ਕੀਤਾ ਪਈ ਆਪਣਾ ਸਕਾਲ ਬ੍ਰਿਕੋ ਕਾਲੀਏ, ਮੰਦਾ ਮੂਲ ਨਾ ਕੀਚੇ ਤੇ ਨਮਿੰਦਰ ਨਿਹਾਲੀਏ, ਸਾਹਿਬ ਨਾਲ ਨਾ ਹਾਰੀਏ ਤੇ ਆਪਾਂ ਸਟਾਲੀਏ, ਪਿਛਲਾ ਹੀ ਉੱਪਰ ਕਾਲੀਏ, ਪਿਛਲਾ ਹੀ ਉੱਪਰ ਕਾਲੀਏ।

0: ਸਿਫਤ ਵਿਕਾਸ ਮਹੱਲਾ ਦੂਜਾ
1: ਨਾਲ ਇਆਣੀ ਦੋਸਤੀ ਵੱਡਾ ਰੁਸੋ ਨੇਹੋ ਪਾਣੀ ਅੰਦਰ ਲੀਕ ਜੋ ਤਿਸਦਾ ਥਾਉ ਨਾ ਥੇਹੋ ਮਹੱਲਾ ਦੂਜਾ ਹੋਏ ਇਆਣਾ ਕਰੇ ਕੰਮ ਆਣ।

ਬੜੀ ਵਡੇਗੀਆਂ ਵਡਿਆਈਆਂ, ਕਿਸ ਕਹਿਣਾ ਕਹਿਣ ਨਾ ਜਾਏ। ਸੋ ਕਰਤਾ ਕਾਦਰ ਕਰੀਮ ਦੇ ਜੀਆਂ ਸੰਭਾਏ, ਸਾਈ ਕਰ ਕਮਾਵਣੀ ਤੁਰਛੜੀ ਤਿੰਨੇ ਪਾਏ, ਨਾਨਕ ਇੱਕ ਹੀ ਬਾਹਰੀ ਹੋਰ ਦੂਜੀ ਨਾਹੀਂ ਜਾਏ। ਸੋ ਕਰੇ ਜਿਸਰ ਜਾਏ, ਸੋ ਕਰੇ ਸਿਰ ਜਾਏ ਸੁਧ।

0: ਤੇ ਪਵਿੱਤਰ ਆਪ ਸਤਿਗੁਰ ਰਹਿਆ ਭਰ ਪੂਰੇ ਬਿਨਵੰਤ ਨਾਨ ਗੁਰ ਚਰਨ ਲਾਗੇ ਮਾਝੇ ਅਨਹਦ ਧੂਰੇ ਵਾਹਿਗੁਰੂ
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਮ ਠਾਕਰ ਤੁਮ ਜਿਉ ਪਿੰਡ ਸਭ ਤੁਮ ਮਾਤ ਪਿਤਾ ਹਮ ਤੁਮਰੇ ਕਿਰਪਾ ਮੈਂ ਸੁਖ ਕਨ ਕੋਈ ਨਾ ਜਾਣੇ ਉਚੈ ਤੇ ਉਚਾ

ਸਤਨਾਮ ਵਾਹਿਗੁਰੂ ਸਾਹਿਬ ਜੀਓ। ਤੂੰ ਪ੍ਰਭ ਦਾਤਾ ਦਾਨ ਮਤ ਪੂਰਾ, ਹਮ ਥਾਰੇ ਪੈਖਾਰੀ ਜੀਓ। ਮੈਂ ਕਿਆ ਮਾਂਗੂ ਕਿਸ ਤਿਰ ਨ ਰਹਾਈ, ਹਰ ਦੀਜੇ ਨਾਮ ਪਿਆਰੀ ਜੀਓ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੇ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਸੋ ਕਹੋ ਟਲ ਗੁਰ ਸੇਵੀ ਐ, ਐਨੇ ਸਹਿ ਸੁਭਾਏ। ਦਰਸ਼ਨ ਪਰਸਿਆ ਗੁਰੂ ਕੈ, ਜਨਮ ਮਰਨ ਦੋ ਜਾਏ। ਹੋਵੈ ਸਿਫਤ ਸੰਬੰਧੀ, ਨੂਰ ਅਰਸੋਂ ਗੁਰਸੋਂ ਝੱਟੀਐ। ਤੁਰ ਰਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕਟੀਐ। ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਹੰਦ ਸ਼ਾਹ। ਜਿਸ ਪਾਸ ਬੈਠਿਆ ਸੋਹੀ ਐ, ਸਭਨਾਮ ਦਾ ਵੇਸਾ। ਸਤਨਾਮ ਧੰਨ ਵਾਹਿਗੁਰੂ ਜੀ। ਸਲੋਕ ਮਹਲਾ ਤੀਜਾ। ਜੈ ਸਤਿਗੁਰ ਸੇਵੈ ਆਪਣਾ, ਤਿਸ ਨੂੰ ਪੂਜੈ ਸਭ ਕੋਏ। ਸਭਨਾ ਉਪਾਵਾਂ ਸਿਰ ਉਪਾਉ ਹੈ, ਹਰ ਨਾਮ ਪ੍ਰਾਪਤ ਹੋਏ। ਜੈ ਸਤਿਗੁਰ ਸੇਵੈ ਆਪਣਾ, ਤਿਸ ਨੂੰ ਪੂਜੈ ਸਭ ਕੋਏ। ਸਭਨਾ ਉਪਾਵਾਂ ਸਿਰ ਉਪਾਉ ਹੈ, ਹਰ ਨਾਮ ਪ੍ਰਾਪਤ ਹੋਏ। ਅੰਤਰ ਸੀਤਲ ਸ਼ਾਂਤ ਵਸੈ, ਜਪ ਹਿਰਦੈ ਸਦਾ ਸੁਖ ਹੋਏ। ਅੰਮ੍ਰਿਤ ਖਾਣਾ ਅੰਮ੍ਰਿਤ ਪੈਨਣਾ, ਨਾਨਕ ਨਾਮ ਵਡਾਈ ਹੋਏ। ਮਹੱਲਾ ਤੀਜਾ। ਇਹ ਮਨ ਗੁਰ ਕੀ ਸਿੱਖ ਸੁਣ, ਹਰ ਪਾਵੈ ਗੁਣੀ ਨਿਧਾਨ। ਹਰ ਸੁਦਾਤਾ ਮਨ ਵਸੈ, ਹੋਮੈ ਜਾਏ ਗੁਮਾਨ। ਨਾਨਕ ਨਦਰੀ ਪਾਈ ਐ, ਤਾਂ ਅਣਦਿਨ ਲਾਗੇ ਧਿਆਨ। ਪੌੜੀ ਸਤ ਸੰਤੋਖ ਸਭ ਸੱਚ ਹੈ, ਗੁਰਮੁਖ ਪਵਿੱਤਾ। ਅੰਦਰੋਂ ਕਪਟ ਵਿਕਾਰ ਗਿਆ, ਮਨ ਸਹਿਜ ਜਿੱਤਾ। ਤੈ ਜੋਤ ਪ੍ਰਕਾਸ਼ ਆਨੰਦ ਰਸ, ਅਗਿਆਨ ਗਵਿੱਤਾ। ਅੰਦਨ ਹਰ ਕੇ ਗੁਣ ਰਵੈ, ਗੁਣ ਪ੍ਰਗਟ ਕੀਤਾ। ਸਭਨਾ ਦਾਤਾ ਇੱਕ ਹੈ, ਇੱਕੋ ਹਰ ਮਿੱਤਾ। ਅਨਦਿਨ ਹਰ ਕੇ ਗੁਣ ਰਵੈ, ਗੁਣ ਪ੍ਰਗਟ ਕੀਤਾ। ਸਭਨਾ ਦਾਤਾ ਇੱਕ ਹੈ, ਇੱਕੋ ਹਰ ਮਿੱਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਕਾਰਯੋਗ ਸਤਿਸੰਗ ਜੀਓ, ਸਤਿਗੁਰ ਦੀ ਅਪਾਰ ਬਖਸ਼ ਰਹਿਮਤ ਹੋਈ ਹੈ। ਜੀਵਨ ਦਾ ਨਵਾਂ ਦਿਨ ਦੇਖਣ ਨੂੰ ਸਵਾਹ ਸਮਾਂ ਪ੍ਰਾਪਤ ਹੋਇਆ। ਬਖਸ਼ ਇਸ ਦਿਨ ਦੀ ਸ਼ੁਰੂਆਤ ਵੱਡੇ ਭਾਗਾਂ ਵਾਲੇ ਪ੍ਰਾਣੀ, ਜਿਨ੍ਹਾਂ 'ਤੇ ਗੁਰੂ ਦੀ ਕਿਰਪਾ ਹੋਈ, ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਦੇ ਮਹਾਂਮੁਰਤ ਵੇਲੇ ਨਿਤਨੇਮ
उपरंत गुरु महाराज के दर्शन दिदारियां नूं दरबार विच हाजिर होके गुरु के दर्शन करदे होए बड़े प्यार नाल सतगुरु की संगत करके श्री आसा दीवार के कीर्तन पाठ सरवण करके रस प्राप्त किया है। उपरंत सरबत के भले लिए आप सरबत संगतां दी चढ़दी कला लई गुरु चरणों में अरदास हुई है। सतगुरु ने अज के जीवन का जो मनोरथ है जो ज्ञान है जो बख्शिश है अपने मां बन मुखा राही मुख वाग राही सानू बख्शिश की है जो आप श्रद्धा ने सरवण कीते ने गुरु कृपा करे बख्शिया उपदेश साढ़े जीवन का आधार बन सके इस जीवन बाणी न जोड़ के असी सफल करने का यतन कर सकी है। यही अरदास है गुरु चरणों में बने प्रोग्राम अनुसार इस मुख वाग की कथा भाई साहब भाई गुरशरण सिंह जी आप जी सरवण कराउणगे। उस तो पहला बेनती कि कल नूं पाठ आरंभ होना ऐतवार नूं भोग पैणगे परिवार वालों बेनती दर्शन देने आओ बड़े प्यार नाल अज दे मुख वाग की कथा सरवण करिए भाई साहबां पासों वाहिगुरु जी का खालसा वाहिगुरु जी की फतेह।

तेरे कवण

ਗੁਰ ਰਾਮਦਾਸ ਰਾਖੋ ਸ਼ਰਨਾਈ ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਹਾਜ਼ਰਾ ਹਜ਼ੂਰ ਜ਼ਾਰਾ ਜ਼ਹੂਰ ਸ਼ਬਦ ਗੁਰੂ ਬਾਣੀ ਕੇ ਬੋਹਿਤ ਅੰਮ੍ਰਿਤ ਕੇ ਦਾਤੇ ਦਸਾਂ ਪਾਤਸ਼ਾਹੀਆਂ ਦੀ ਜੋਤ ਸਹਿਬ ਸੱਚੇ ਪਾਤਸ਼ਾਹ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਤਿੰਨਾਂ ਦੀ ਪਾਵਨ ਪਵਿੱਤਰ ਤੇ ਮੁਕੱਦਸ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਤੋਂ ਸੱਜੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਸਨਮਾਨਯੋਗ ਸਤਿਕਾਰਯੋਗ ਸਤਸੰਗੀ ਜਨੋਂ, ਸਤਿਗੁਰਾਂ ਨੇ ਬੜੀ ਬਖਸ਼ਿਸ਼ ਰਹਿਮਤ ਕੀਤੀ ਹੈ ਆਪ ਸਭ ਗੁਰਦੇਵ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰਦਿਆਂ ਮੇਰੇ ਤੋਂ ਪਹਿਲਾਂ ਗੁਰੂ ਕਰਕੇ ਰਾਗੀ ਜਥੇ ਪਾਸੋਂ ਆਸਾ ਕੀ ਵਾਰ ਦੇ ਕੀਰਤਨ ਸਰਵਣ ਕਰ ਰਹੇ ਸੀ। ਉਪਰੰਤ ਸਤਿਕਾਰਯੋਗ ਭਾਈ ਸਾਹਿਬ ਜੀ ਨੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਅੱਗੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਤੇ ਅੱਜ ਦਾ ਜੋ ਪਾਵਨ ਪਵਿੱਤਰ ਮੁਖਵਾਕ ਹੈ ਉਹ ਆਪ ਸੰਗਤ ਨੂੰ ਸਰਵਣ ਕਰਾਇਆ ਹੈ। ਤੋ ਆਓ, ਸਮਾਂ ਹੈ ਮੁਖਵਾਕ ਦੀ ਵਿਚਾਰ ਦਾ। ਵਿਚਾਰਾਂ ਨੂੰ ਆਰੰਭਣ ਤੋਂ ਪਹਿਲਾਂ ਦਰ ਘਰ ਦੀ ਮਰਿਆਦਾ ਨੂੰ ਨਿਭਾਉਂਦਿਆਂ ਫਤਿਹ ਦੀ ਸਾਂਝ ਪਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਪਾਵਨ ਪਵਿੱਤਰ ਮੁਖਵਾਕ ਗੁਜਰੀ ਕੀ ਵਾਰ ਜਿਹੜੀ ਕਿ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਦੀ ਰਸਨਾ ਤੋਂ ਉਚਾਰਨ ਕੀਤੀ ਹੋਈ ਹੈ, ਤਿਸ ਵਿੱਚੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 511 ਅਤੇ 12 ਦੇ ਉੱਤੇ ਸੁਭਾਇਮਾਨ ਹੈ। ਦੋ ਸਲੋਕ ਅਤੇ ਇੱਕ ਪੌੜੀ ਹੈ। ਸਲੋਕ ਅਤੇ ਪੌੜੀ ਗੁਰੂ ਅਮਰਦਾਸ ਮਹਾਰਾਜ ਦੀ ਹੀ ਹਨ। ਧੰਨ ਗੁਰੂ ਅਮਰਦਾਸ ਮਹਾਰਾਜ ਨੇ ਪਹਿਲੇ ਸਲੋਕ ਵਿੱਚ ਵਿਚਾਰ ਅੰਕਿਤ ਕੀਤੇ ਨੇ, ਸਲੋਕ ਮਹਲਾ ਤੀਜਾ। ਸਲੋਕ ਮਹਲਾ ਦਾ ਮਤਲਬ ਹੁੰਦਾ ਹੈ ਸਰੀਰ, ਤੀਜਾ ਸਰੀਰ। ਵਾਕ ਰੱਖਿਆ ਹੈ, ਜੇ ਸਤਿਗੁਰ ਸੇਵੇ ਆਪਣਾ ਤਿਸ ਨੂੰ ਪੂਜੇ ਸਭ ਕੋਏ। ਤੋ ਮਹਾਰਾਜ ਬਖਸ਼ਿਸ਼ ਕਰਦੇ ਨੇ ਵੀ ਜਿਹੜਾ ਮਨੁੱਖ ਸਤਿਗੁਰ ਦੇ ਕਹੇ ਤੇ ਤੁਰਦਾ ਹੈ, ਗੁਰ ਕਹਿਆ ਸਾਕਾਰ ਕਮਾਵੋ, ਗੁਰ ਕੀ ਕਰਨੀ ਕਾਹੇ ਤਾਵੋ, ਆਖਿਆ ਉਹਨੂੰ ਅਸਲ ਵਿੱਚ ਮਾਣ ਪ੍ਰਾਪਤ ਹੁੰਦਾ ਹੈ ਤੇ ਅਸਲ ਵਿੱਚ ਉਹੀ ਪੂਜਾ ਕਰਦਾ ਹੈ, ਉਹਦੀ ਵੀ ਪੂਜਾ ਹੁੰਦੀ ਹੈ, ਉਹਨੂੰ ਵੀ ਮਾਣ ਮਿਲਦਾ ਹੈ। ਹੁਣ ਇੱਥੇ ਖਿਆਲ ਕਰਿਓ ਸਾਧ ਸੰਗਤ, ਜਿਹੜਾ ਪੂਜਾ ਦਾ ਕੰਸੈਪਟ ਹੈ ਨਾ, ਉਹਦੇ ਬਾਰੇ ਬੜੇ ਤਰ੍ਹਾਂ ਦੀਆਂ ਵਿਚਾਰਾਂ ਨੇ।

ਸਾਧਨ ਜਿਹੜਾ ਹੈ ਉਹ ਨਹੀਂ ਹੁੰਦਾ। ਖਾਸ ਕਰਕੇ ਗੁਰੂ ਸਾਹਿਬ ਜਾਂ ਸਿੱਖੀ ਦੇ ਵਿੱਚ ਜਦੋਂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਧਰਮ ਦਾ ਪ੍ਰਚਾਰ ਕਰਨ ਜਾਂਦੇ ਨੇ ਤੇ ਜਿਹੜੇ ਲੋਕ ਪੂਜਾ ਦੀ ਸਮੱਗਰੀ ਜਾਂ ਕੋਈ ਥਾਲਾਂ ਦੇ ਵਿੱਚ ਦੀਵੇ ਜਗਾ ਕੇ ਕੋਈ ਆਰਤੀਆਂ ਉਤਾਰ ਰਹੇ ਸਨ ਤੇ ਮਹਾਰਾਜ ਨੇ ਉਹਨਾਂ ਨੂੰ ਮਨਾ ਕੀਤਾ, ਵਰਜਿਆ। ਤੇ ਆਪਾਂ ਹਿਸਟੋਰੀਕਲ ਤੌਰ ਦੇ ਉੱਤੇ ਇੱਕ ਗੱਲ ਅੱਜ ਤਾਈਂ ਸੁਣਦੇ ਹਾਂ ਜਿਹਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੀ ਮੋਹਰ ਲਾ ਦਿੰਦੀ ਹੈ, ਉਹ ਇਹ ਹੈ ਵੀ ਜਿਸ ਵਕਤ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜਗਨਨਾਥਪੁਰੀ ਦੇ ਮੰਦਿਰ ਜਿਹੜਾ ਕਿ ਉੜੀਸਾ ਦੇ ਵਿੱਚ ਹੈ ਉੱਥੇ ਗਏ ਤੇ ਉੱਥੇ ਕੁਝ ਲੋਕ ਜਿਹੜੇ ਪੰਡਿਤ ਸਨ ਉਹ ਜਗਨਨਾਥ ਦੀ ਮੂਰਤੀ ਬਣਾ ਕੇ ਉਹਦੀ ਪੂਜਾ ਕਰ ਰਹੇ ਸਨ, ਉਹਦੀ ਆਰਤੀ ਕਰ ਰਹੇ ਸਨ। ਤੋ ਉਹਨਾਂ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਵੀ ਕਿਹਾ ਵੀ ਆਓ ਜਗਤ ਦੇ ਨਾਥ ਦੀ ਆਰਤੀ ਕਰੀਏ ਤੇ ਸਤਿਗੁਰ ਮਹਾਰਾਜ ਨੇ ਫਿਰ ਉੱਥੇ ਸ਼ਬਦ ਉਚਾਰਨ ਕੀਤਾ, ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ ਤਾਰਿਕਾ ਮੰਡਲ ਜਨਕ ਮੋਤੀ। ਹੁਣ ਆਖਿਆ ਵੀ ਤੁਸੀਂ ਇੱਕ ਛੋਟਾ ਜਿਹਾ ਥਾਲ ਲੈ ਕੇ ਕਿਸੇ ਪੱਥਰ ਦੀ ਮੂਰਤੀ ਦੇ ਆਲੇ ਦੁਆਲੇ ਘੁਮਾਉਂਦੇ ਹੋ ਤੇ ਇਹ ਕਹਿੰਦੇ ਹੋ ਵੀ ਇੱਦਾਂ ਅਸੀਂ ਰੱਬ ਦੀ ਪੂਜਾ ਕਰ ਰਹੇ ਹਾਂ। ਤੋ ਰੱਬ ਦੀ ਪੂਜਾ, ਰੱਬ ਜਿੱਡਾ ਵਿਸ਼ਾਲ ਹੈ ਥਾਲ ਵੀ ਉੱਡਾ ਵਿਸ਼ਾਲ ਚਾਹੀਦਾ ਹੈ, ਉੱਡਾ ਹੀ ਵੱਡਾ ਚਾਹੀਦਾ ਹੈ। ਤੇ ਜੇ ਤੁਸੀਂ ਨੀਝ ਨਾਲ ਇਸ ਕੁਦਰਤ ਵਿੱਚ ਵੇਖੋ ਤੇ ਰੱਬ ਦੀ ਪੂਜਾ ਕਰਨ ਦੀ ਤੇ ਸਾਨੂੰ ਲੋੜ ਹੀ ਨਹੀਂ, ਜਿਹੋ ਜਿਹੀ ਸਮੱਗਰੀ ਤੁਸੀਂ ਚੁੱਕੀ ਫਿਰਦੇ ਹੋ ਉਹ ਕੁਦਰਤ ਵਿੱਚ ਆਲਰੇਡੀ ਅਵੇਲੇਬਲ ਹੈ, ਸਗੋਂ ਤੁਹਾਡੇ ਦੀਵੇ ਤੁਹਾਡੇ ਧੂਫ ਤੁਹਾਡੀਆਂ ਅਗਰਬੱਤੀਆਂ ਤੇ ਬੜੀਆਂ ਛੋਟੀਆਂ ਨੇ। ਤੋ ਗੁਰਦੇਵ ਮਹਾਰਾਜ ਨੇ ਉੱਥੇ ਬਖਸ਼ਿਸ਼ ਕੀਤੀ ਵੀ ਗਗਨ ਮੈਂ ਥਾਲ, ਆਖਿਆ ਵੀ ਇਹ ਜਿਹੜਾ ਗਗਨ ਹੈ ਇਹ ਸਮੁੱਚੇ ਰੂਪ ਵਿੱਚ ਇੱਕ ਥਾਲ ਹੀ ਤੇ ਹੈ, ਜਿਵੇਂ ਥਾਲ ਵਿੱਚ ਮੋਤੀ ਪਏ ਹੁੰਦੇ ਨੇ, ਪੂਜਾ ਦੀ ਸਮੱਗਰੀ ਪਈ ਹੁੰਦੀ ਹੈ, ਧੂਫਾਂ ਤੇ ਅਗਰਬੱਤੀਆਂ ਪਈਆਂ ਹੁੰਦੀਆਂ ਨੇ, ਦੋ ਦੀਵੇ ਰੱਖੇ ਹੁੰਦੇ ਨੇ ਤੇ ਫਿਰ ਖਾਸ ਵਿਧੀ ਦੁਆਰਾ ਪੂਜਾ ਕੀਤੀ ਜਾਂਦੀ ਹੈ। ਮਹਾਰਾਜ ਫਰਮਾਉਣ ਲੱਗੇ ਵੀ ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ, ਦੀਪਕ ਦਾ ਅਰਥ ਦੀਵੇ ਹੁੰਦਾ। ਆਖਿਆ ਸੂਰਜ ਤੇ ਚੰਦਰਮਾ ਕੀ ਬਣ ਗਏ? ਦੀਵੇ ਬਣ ਗਏ। ਵੈਸੇ ਮਹਾਰਾਜ ਬਾਣੀ ਵਿੱਚ ਇੱਕ ਜਗ੍ਹਾ ਤੇ ਹੋਰ ਵੀ ਕਹਿੰਦੇ ਨੇ ਦੋਏ ਦੀਵੇ, ਦੋ ਦੀਵੇ ਨੇ ਸੂਰਜ ਅਤੇ। ਹੁਣ ਸਾਡੇ ਲਈ ਕੋਈ ਚੀਜ਼ ਬਹੁਤ ਵੱਡੀ ਹੋ ਸਕਦੀ ਹੈ? ਸੂਰਜ ਤੇ ਚੰਦਰਮਾ ਸਾਡੇ ਲਈ ਬਹੁਤ ਵੱਡਾ ਹੈ ਕਿਉਂਕਿ ਸਾਡੀ ਹਸਤੀ ਬੜੀ ਤੁੱਛ ਹੈ, ਬਹੁਤ ਛੋਟੇ ਹਾਂ ਆਪਾਂ। ਹੁਣ ਜਿਹੜੇ ਇੱਦਾਂ ਹੀ ਧਰਤੀ ਉੱਤੇ ਜਿਹੜੇ ਕੀੜੇ ਮਕੌੜੇ ਨੇ ਉਹਨਾਂ ਲਈ ਅਸੀਂ ਬਹੁਤ ਵੱਡੇ ਹਾਂ। ਜੇ ਆਪਾਂ ਵੇਖੀਏ ਇੱਕ ਨਿੱਕੀ ਜਿਹੀ ਕੀੜੀ ਜਿਹੜੀ ਹੈ ਸਾਡੇ ਸਾਹਮਣੇ ਕਿੰਨੀ ਤੁੱਛ ਹੈ ਉਹ। ਤੋ ਰੱਬੀ ਆਰਤੀ ਦੇ ਮੁਕਾਬਲੇ ਅਸੀਂ ਵੀ ਤੇ ਛੋਟੀਆਂ ਛੋਟੀਆਂ ਕੀੜੀਆਂ ਹੀ ਆ ਨਾ ਜਿਹੜੀਆਂ ਧਰਤੀ ਉੱਤੇ ਤੁਰੀਆਂ ਫਿਰਦੀਆਂ। ਤੋ ਮਹਾਰਾਜ ਕਹਿੰਦੇ ਨਹੀਂ ਲੋੜ ਉਹਨੂੰ ਤੁਹਾਡੀ ਥਾਲੀ ਦੀ, ਨਹੀਂ ਲੋੜ ਉਹਨੂੰ ਤੁਹਾਡੇ ਜਗਾਏ ਹੋਏ ਦੀਵਿਆਂ ਦੀ, ਨਹੀਂ ਲੋੜ, ਬਲਕਿ ਉਹਨੇ ਆਪਣੀ ਆਰਤੀ ਦਾ ਪ੍ਰਬੰਧ ਵੀ ਆਪ ਹੀ ਕੀਤਾ, ਏਡਾ ਵੱਡਾ ਹੈ ਮੇਰਾ ਮੌਲਾ ਮੇਰਾ ਖੁਦਾ। ਤਾਰਿਕਾ ਮੰਡਲ ਜਨਕ ਮੋਤੀ, ਆਖਿਆ ਜਿੰਨਾ ਤਾਰਿਆਂ ਦੇ ਮੰਡਲ ਨੇ ਇਹ ਉਸੇ ਥਾਲ ਵਿੱਚ ਪਏ ਹੋਏ ਮੋਤੀ ਨੇ। ਤੋ ਬਾਹਰੀ ਪੂਜਾ ਦੇ ਵਿੱਚੋਂ ਸਤਿਗੁਰੂ ਮਹਾਰਾਜ ਨੇ ਸਾਨੂੰ ਵਰਜ ਦਿੱਤਾ ਕਿ ਕਿਸੇ ਮਟੀਰੀਅਲ ਕਿਸੇ ਵਸਤੂ ਦੇ ਨਾਲ ਰੱਬ ਦੀ ਭਗਵਾਨ ਦੀ ਪੂਜਾ ਨਹੀਂ ਹੁੰਦੀ। ਤੋ ਮਹਾਰਾਜ ਕਹਿੰਦੇ ਉੱਦਾਂ ਪੂਜਾ ਕਰਨ ਵਾਲੇ ਬਥੇਰੇ ਨੇ, ਹਰ ਇੱਕ ਦੀ ਆਪੋ ਆਪਣੀ ਵਿਧੀ ਹੈ, ਕੋਈ ਆਪੋ ਆਪਣਾ ਢੰਗ ਤੇ ਤਰੀਕਾ ਜਿਹੜਾ ਹੈ। ਹੁਣ ਜਿਹੜੀਆਂ ਗੱਲਾਂ ਵਿੱਚੋਂ ਤੁਸੀਂ ਆਪ ਵਿਚਾਰੋ ਸਾਨੂੰ ਗੁਰੂ ਸਾਹਿਬ ਨੇ ਦੂਰ ਕਰ ਦਿੱਤਾ, ਤੋ ਅੱਜ ਸਿੱਖਾਂ ਦੇ ਵਿੱਚ ਵੀ ਉਹ ਗੱਲਾਂ ਹੋ ਗਈਆਂ, ਇੱਥੇ ਵੀ ਗੁਰੂ ਗ੍ਰੰਥ ਸਾਹਿਬ ਦੇ ਆਲੇ ਦੁਆਲੇ ਆਪਾਂ ਥਾਲੀਆਂ ਘੁਮਾਉਣ ਲੱਗ ਪਏ ਬੜੇ ਜ਼ੋਰ ਸ਼ੋਰ ਦੀ, ਤੇ ਅਸੀਂ ਤੇ ਇੰਨੀ ਵੀ ਸੈਂਸ ਜਾਂ ਇੰਨੀ ਸਮਝ ਨਹੀਂ ਰੱਖਦੇ ਵੀ ਥਾਲੀ ਨੂੰ ਘੁਮਾ ਕੇ ਜਿਹੜਾ ਬਚਨ ਅਸੀਂ ਪੜ੍ਹ ਰਹੇ ਹਾਂ ਉਹ ਉਸੇ ਹੀ ਥਾਲੀ ਨੂੰ ਕੰਡੈਮ ਵੀ ਕਰ ਰਿਹਾ। ਆਖਿਆ ਵੀ ਨਹੀਂ, ਹੁਣ ਹੱਥ ਵਿੱਚ ਥਾਲੀ ਫੜੀ ਹੈ ਤੇ ਇੱਦਾਂ ਥਾਲੀ ਘੁਮਾ ਕੇ ਕਿਹਾ ਜਾ ਰਿਹਾ ਗਗਨ ਮੈਂ ਥਾਲ, ਤੁਸੀਂ ਤੇ ਆਪਣਾ ਕਹਿ ਆਪਣਾ ਕਮਾਵੇ ਵਾਲੀ ਗੱਲ ਹੋ ਗਈ ਨਾ, ਵੀ ਜੋ ਤੁਸੀਂ ਕਹਿ ਰਹੇ ਹੋ ਅਵਰ ਉਪਦੇਸ਼ ਹੈ, ਆਪ ਨਾ ਕਰੇ ਆਵਤ ਜਾਵਤ ਜਨਮੈ ਮਰੇ।

ਕਬੀਰ ਅਵਰੋਂ ਕੋ ਉਪਦੇਸ਼ ਤੇ ਦੂਜਿਆਂ ਨੂੰ ਤੇ ਉਪਦੇਸ਼ ਦੇ ਦਿੱਤਾ। ਹੁਣ ਕਮ ਸੇ ਕਮ ਜੇ ਤੁਸੀਂ ਥਾਲੀ ਫੜ ਕੇ ਉਹਦੇ ਵਿੱਚ ਦੀਵੇ ਰੱਖ ਕੇ ਉਹਦੇ ਵਿੱਚ ਅਗਰਬੱਤੀਆਂ ਰੱਖ ਕੇ ਘੁਮਾ ਰਹੇ ਹੋ ਤੇ ਜਿਹੜਾ ਬਚਨ ਪੜ੍ਹ ਰਹੇ ਹੋ ਉਹਦੇ ਵੱਲ ਵੀ ਧਿਆਨ ਦੇ ਲਓ ਵੀ ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ ਤਾਰਿਕਾ ਮੰਡਲ ਜਨਕ ਮੋਤੀ। ਬੋਲ ਤੁਸੀਂ ਹੋਰ ਕੁਝ ਰਹੇ ਹੋ, ਕਰਮ ਕੁਝ ਹੋਰ ਕਰ ਰਹੇ ਹੋ, ਕਰਮ ਹੋਰ ਹੈ। ਇਹਨੂੰ ਅਵਰੀ ਕਰਮ ਆਖਿਆ ਮਹਾਰਾਜ ਨੇ, ਅਵਰੀ ਕਰਮ ਨਾਲ ਲੇਖ ਹੈ ਪਾਏ, ਇਹ ਕਰਮ ਲੇਖੇ ਵਿੱਚ ਨਹੀਂ ਪੈਂਦੇ। ਇੱਕ ਪਾਸੇ ਤੁਸੀਂ ਕਹਿ ਰਹੇ ਹੋ ਵੀ ਨਾਮ ਤੇਰੋ ਆਰਤੀ ਮੱਝਣ ਮਰਾਰੇ, ਵੀ ਤੇਰਾ ਨਾਮ ਹੀ ਮੇਰੇ ਲਈ ਕੀ ਹੈ, ਆਰਤੀ ਹੈ। ਫਿਰ ਉਹ ਆਰਤੀ ਕਾਹਦੇ ਲਈ? ਉਸ ਆਰਤੀ ਦੀ ਕੋਈ ਸੈਂਸ ਨਹੀਂ ਬਣਦੀ। ਜਾਂ ਤੇ ਸ਼ਬਦ ਹੀ ਬਦਲ ਲਓ ਆਪਣੇ, ਵੀ ਨਹੀਂ ਜੀ ਇਹ ਆਰਤੀ ਤੇ ਅਸੀਂ ਹੋਰ ਕੋਈ ਕਰ ਰਹੇ ਹਾਂ, ਤੇ ਉਹ ਨਹੀਂ ਹੈਗੀ ਜਿਹੜੀ ਗੁਰੂ ਨਾਨਕ ਸਾਹਿਬ ਨੇ ਕਹੀ ਹੈ। ਹੁਣ ਇੱਕ ਪਾਸੇ ਪੜ੍ਹਿਆ ਜਾ ਰਿਹਾ ਵੀ ਨਾਮ ਤੇਰੋ ਆਰਤੀ ਮੱਝਣ ਮਰਾਰੇ, ਹਰ ਕੇ ਨਾਮ ਬਿਨਾਂ ਝੂਠੇ ਸਗਲ ਪਸਾਰੇ। ਨਾਮ ਹੀ ਤੇਰਾ ਜਿਹੜਾ ਹੈ ਉਹ ਤੇਲ ਹੈ, ਨਾਮ ਹੀ ਤੇਰਾ ਦੀਵਾ ਹੈ, ਨਾਮ ਹੀ ਤੇਰਾ ਬੱਤੀ ਹੈ, ਤੇ ਫਿਰ ਤੇਲ ਦੀਵੇ ਬੱਤੀਆਂ ਜਗਾਉਣ ਦੀ ਕੀ ਸੈਂਸ ਹੈ, ਕੀ ਸਮਝ ਹੈ? ਹੁਣ ਤਾਂ ਨਵੇਂ ਨਵੇਂ ਕੰਮ ਚੱਲ ਪਏ, ਕਿਉਂਕਿ ਸਾਡੇ ਵਿੱਚ ਪਖੰਡਵਾਦ ਦਾ ਜਿੰਨਾ ਬੋਲਬਾਲਾ ਹੈ ਉਹਦੇ ਵਿੱਚ, ਹੁਣ ਤੇ ਅੱਜ ਕੱਲ੍ਹ ਉਹ ਇੱਕ ਫੋਟੋ ਰੱਖੀ ਹੈ ਜਿਹਨੂੰ ਕਹਿੰਦੇ ਨੇ ਵੀ ਇਹ ਬਾਬਾ ਦੀਪ ਸਿੰਘ ਹੈ, ਤੇ ਉਹਦੇ ਅੱਗੇ ਵੀ ਧੂਫਾਂ ਅਗਰਬੱਤੀਆਂ ਥਾਲੀਆਂ ਸਭ ਉਦਾਂ ਘੁਮਾਈ ਤੁਰੇ ਆਉਂਦੇ ਨੇ। ਸਿੱਖਾਂ ਦੇ ਵਿੱਚ ਤੇ ਪੰਡਤਾਂ 'ਚ ਫਰਕ ਹੀ ਕੋਈ ਨਹੀਂ ਰਹਿ ਗਿਆ, ਅੱਜ ਤੇ ਕੋਈ ਫਰਕ ਨਹੀਂ ਹੈ। ਤੋ ਚੰਗਾ ਧੰਦਾ ਕਾਰੋਬਾਰ ਜਿਹੜਾ ਹੈ ਉਹ ਇਹਨਾਂ ਚੀਜ਼ਾਂ ਦੇ ਨਾਂ 'ਤੇ ਆਪਾਂ ਚਲਾ ਲੈਂਦੇ ਹਾਂ। ਪਰ ਜੇ ਅਸੀਂ ਬਾਣੀ ਨੂੰ ਪੁੱਛੀਏ ਵੀ ਮਹਾਰਾਜ ਕਿੱਦਾਂ ਤੇਰੀ ਪੂਜਾ ਕੀਤੀ ਜਾਂਦੀ ਹੈ, ਤੇ ਮਹਾਰਾਜ ਨੇ ਬਾਣੀ ਵਿੱਚ ਹੀ ਉਹਦਾ ਜਵਾਬ ਦਿੱਤਾ ਜੇ ਅਸੀਂ ਪੂਜਾ ਕਰਨੀ ਹੋਵੇ ਤੇ। ਤੋ ਬਚਨ ਹੈ ਮਹਾਰਾਜ ਕਹਿੰਦੇ ਕਵਨ ਸੋ ਪੂਜਾ ਤੇਰੀ ਕਰੋ, ਹੇ ਪ੍ਰਮਾਤਮਾ ਮੈਂ ਤੇਰੀ ਕਿਹੜੀ ਪੂਜਾ ਕਰਾਂ। ਕਵਨ ਸੋ ਪੂਜਾ ਤੇਰੀ ਕਰੋ, ਕਵਨ ਸੋ ਬਿਦ ਜਿਤ ਭਵ ਜਲ ਤਰੋਂ। ਆਖਿਆ ਕੋਈ ਐਸੀ ਵਿਧੀ, ਕੋਈ ਐਸੀ ਜੁਗਤ, ਕੋਈ ਐਸਾ ਤਰੀਕਾ ਵੀ ਇਹ ਸੰਸਾਰ ਰੂਪੀ ਭਵ ਸਾਗਰ ਨੂੰ ਮੈਂ ਪਾਰ ਲੰਘ ਜਾਵਾਂ। ਹੁਣ ਵੇਖਿਓ ਮਹਾਰਾਜ ਕਿਹੜੀ ਪੂਜਾ ਕਹਿੰਦੇ ਨੇ ਕਰਨ ਨੂੰ। ਤੋ ਜਿੰਨੇ ਇਹ ਥਾਲੀਆਂ ਘੁਮਾਉਣ ਵਾਲੇ, ਜਿੰਨੇ ਜੋਤਾਂ ਜਗਾਉਣ ਵਾਲੇ, ਜਿੰਨੇ ਟੱਲ ਖੜਕਾਉਣ ਵਾਲੇ, ਜਿੰਨੇ ਕਿਸੇ ਫੋਟੋ ਨੂੰ ਰੱਖ ਕੇ ਉਹਦੇ ਅੱਗੇ ਧੂਫਾਂ ਤੇ ਅਗਰਬੱਤੀਆਂ ਕਰਨ ਵਾਲੇ, ਉਹ ਸਾਰੇ ਇਸ ਗੱਲ ਵੱਲ ਗੌਰ ਕਰਨ। ਜੇ ਮੈਂ ਪਹਿਲਾਂ ਕਹਿ ਚੁੱਕਾ ਵੀ ਜਾਂ ਛੱਡ ਦਿਓ ਇਹ ਕਹਿਣਾ ਵੀ ਗਗਨ ਮੈਂ ਥਾਲ ਵੀ ਥਾਲੀਆਂ ਸਾਡੀਆਂ ਹੈਗੀਆਂ ਨੇ, ਛੱਡ ਦਿਓ ਇਹ ਗੱਲ ਕਹਿਣਾ, ਛੱਡ ਦਿਓ ਇਹ ਗੱਲ ਕਹਿਣਾ ਵੀ ਨਾਮ ਤੇਰੋ ਤੇਲ, ਵੀ ਤੇਰਾ ਨਾਮ ਹੀ ਤੇਲ ਹੈ, ਨਾਮ ਹੀ ਬਾਤੀ ਹੈ, ਸੋ ਸ਼ਬਦ ਲੰਬੇਰਾ ਹੈ, ਛੱਡ ਦਿਓ ਇਹ ਗੱਲ ਕਹਿਣਾ। ਕਿਉਂਕਿ ਤੁਸੀਂ ਤੇ ਕਹਿ ਰਹੇ ਹੋ ਵੀ ਆ ਵੇਖੋ ਸਾਡੇ ਕੋਲ ਥਾਲੀ ਹੈ, ਸਾਡੇ ਕੋਲ ਪੂਜਾ ਦੀ ਸਮੱਗਰੀ ਹੈ। ਤੋ ਮਹਾਰਾਜ ਨੇ ਬਖਸ਼ਿਸ਼ ਕੀਤੀ, ਕਵਨ ਸੋ ਪੂਜਾ ਤੇਰੀ ਕਰੋ, ਕਵਨ ਸੋ ਬਿਦ ਜਿਤ ਭਵ ਜਲ ਤਰੋ। ਕਿਹੜੀ ਉਹ ਬਿਦ ਹੈ ਜਿਹਦੇ ਨਾਲ ਮੈਂ ਭਵ ਸਾਗਰ ਸੰਸਾਰ ਪਾਰ ਹੋ ਜਾਵਾਂ। ਕਵਨ ਤਪ, ਉਹ ਤਪ ਕਿਹੜਾ ਹੈ? ਜਿਤ ਤਪੀਆ ਹੋਏ, ਜਿਹਦੇ ਨਾਲ ਮੈਂ ਤਪੀ ਬਣ ਜਾਵਾਂ। ਕਵਣ ਸੋ ਨਾਮ ਹੋਮੈ ਮਲ ਖੋਏ, ਉਹ ਨਾਮ ਕਿਹੜਾ ਹੈ ਜਿਹਦੇ ਨਾਲ ਅੰਦਰੋਂ ਹੋਮੇ ਦੀ ਮੈਲ ਚਲੀ ਜਾਵੇ। ਹੁਣ ਜਵਾਬ ਦਿੱਤਾ ਸਤਿਗੁਰ ਨੇ, ਆਖਿਆ ਗੁਣ ਪੂਜਾ। ਗੱਲ ਸਪਸ਼ਟ ਹੋ ਗਈ, ਪੂਜਾ ਕਿਹੜੀ ਕਰਨੀ ਹੈ? ਅਕਾਲ ਪੁਰਖ ਵਾਹਿਗੁਰੂ ਦੇ ਗੁਣਾਂ ਨੂੰ ਜਦੋਂ ਮੈਂ ਆਪਣੇ ਅੰਦਰ ਲੈ ਕੇ ਜਾਵਾਂਗਾ ਤੇ ਰੱਬ ਦੀ ਪੂਜਾ ਇਹੋ ਹੀ ਹੈ। ਰੱਬ ਨੂੰ ਕਿਸੇ ਸਮੱਗਰੀ ਦੀ ਲੋੜ ਨਹੀਂ ਹੈ, ਅਕਾਲ ਪੁਰਖ ਨੂੰ ਕਿਸੇ ਧੂਫ ਅਗਰਬੱਤੀ ਦੀਵੇ ਦੀ ਲੋੜ ਨਹੀਂ ਹੈ। ਹੁਣ ਰੱਬ ਕਿੱਥੇ ਰਹਿੰਦਾ ਹੈ? ਮੇਰੇ ਅੰਦਰ ਹੀ ਹੈ ਨਾ, ਆਪਣੇ ਅੰਦਰ ਹੀ ਹੈ ਸਾਰਿਆਂ ਦੇ। ਤੋ ਉਸ ਅੰਦਰ ਬੈਠੇ ਹੋਏ ਰੱਬ ਦੀ ਕਿਵੇਂ ਪੂਜਾ ਕਰਨੀ ਹੈ? ਜਿਵੇਂ ਬਾਹਰੀ ਤੌਰ ਉੱਤੇ ਪੁਜਾਰੀ ਜਿਹੜਾ ਸੀ ਉਹ ਕੋਈ ਚੰਦਨ, ਕੋਈ ਫੁੱਲ, ਕੋਈ ਮੋਤੀ ਰੱਖੀ ਬੈਠਾ ਸੀ ਨਾ, ਇੱਦਾਂ ਹੀ ਜਿਹੜਾ ਰੱਬ ਮੇਰੇ ਅੰਦਰ ਬੈਠਾ ਹੋਇਆ ਹੈ ਉਹਦੇ ਲਈ ਮੈਂ ਕੀ ਕਰਨਾ ਹੈ? ਵੀ ਗੁਣਾਂ ਦੇ ਮੋਤੀ ਅੰਦਰ ਰੱਖਣੇ ਨੇ, ਗੁਣਾਂ ਦੇ ਮੋਤੀ ਵਰਚਿਓ। ਜਿਹੜਾ ਰੱਬ ਮੇਰੇ ਅੰਦਰ ਬੈਠਾ ਹੈ ਉਹਦੇ ਲਈ ਗੁਣਾਂ ਦੀ ਸੁਗੰਧੀ ਮੈਂ ਆਪਣੀ
ਅੰਦਰ ਲੈ ਕੇ ਜਾਣੀ ਆ। ਗੁਣਾ ਕਹੂਵੈ ਵਾਸ ਲਾ ਕੱਢ ਵਾਸ ਲਈ ਜੈ ਜੇ ਗੁਣ ਹੋਵਣ ਸਾਜਣਾ ਮਿਲ ਸਾਂਝ ਕਰੀਜੈ ਸਾਂਝ ਕਰੀਜੈ ਗੁਣਾ ਕੇਰੀ ਛੋੜ ਅਵਗਣ। ਆ ਹੈ ਰੱਬ ਦੀ ਪੂਜਾ, ਇਹ ਹੈ ਗੁਰੂ ਦੀ ਪੂਜਾ। ਜਿਵੇਂ ਫੁੱਲ ਸੁਗੰਧੀ ਦਿੰਦਾ ਏ ਤੇ ਮੈਂ ਵੀ ਆਪਣੇ ਅੰਦਰ ਬੈਠੇ ਹੋਏ ਰੱਬ ਨੂੰ ਏਦਾਂ ਯਾਦ ਕਰਨਾ ਹੈ ਵੀ ਮੇਰਾ ਜੀਵਨ ਵੀ ਅੰਦਰੋਂ ਮਹਿਕੇ। ਇਹਨੂੰ ਬਾਣੀ ਨੇ ਪੂਜਾ ਕਿਹਾ ਹੈ। ਮੇਰੇ ਅੰਦਰ ਸ਼ਾਂਤੀ ਆਵੇ, ਮੇਰੇ ਅੰਦਰ ਟਿਕਾ ਆਵੇ, ਮੈਂ ਆਪਣੇ ਅੰਦਰ ਦੀ ਈਰਖਾ ਨੂੰ ਦੂਰ ਕਰਾਂ, ਲੋਭ ਨੂੰ ਦੂਰ ਕਰਾਂ। ਹੁਣ ਅੰਦਰ ਮੈਂ ਗੰਦਗੀ ਨਾਲ ਭਰਿਆ ਹੋਇਆ ਹੈ ਤੇ ਬਾਹਰੋਂ ਮੈਂ ਫੁੱਲ ਚੁੱਕੀ ਫਿਰਦਾ। ਗੁਣਾਂ ਦੁਆਰਾ ਪੂਜਾ ਹੋਣੀ ਹੈ, ਗੁਣਾਂ ਦੁਆਰਾ। ਕੋਈ ਵੀ ਪੂਜਾ ਬਾਹਰੀ ਨਹੀਂ ਹੈ। ਹਾਂ ਠੀਕ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਡੇ ਗੁਰੂ ਨੇ ਇਹਨਾਂ ਦਾ ਬਾਹਰੀ ਰਿਸਪੈਕਟ ਤੇ ਆਦਰ ਜ਼ਰੂਰੀ ਹੈ, ਇਹਦੇ ਵਿੱਚ ਕੋਈ ਦੋ ਰਾਇ ਨਹੀਂ ਵੀ ਇਹ ਸਾਡਾ ਇੱਕ ਪ੍ਰੋਟੋਕਾਲ ਹੈ ਵੀ ਗੁਰੂ ਗ੍ਰੰਥ ਸਾਹਿਬ ਦਾ ਜਦੋਂ ਪ੍ਰਕਾਸ਼ ਹੁੰਦਾ ਏ ਤੇ ਸਾਡਾ ਇੱਕ ਫਰਜ਼ ਬਣਦਾ ਏ, ਕਿਉਂਕਿ ਇਸ ਗੁਰੂ ਪਾਸੋਂ ਸਾਨੂੰ ਇਹ ਗਿਆਨ ਮਿਲਦਾ ਹੈ। ਪਰ ਜੇ ਗੁਰੂ ਦੀ ਪੂਜਾ ਵੀ ਕਰਨੀ ਹੈ ਤੇ ਜਦੋਂ ਮੈਂ ਬਾਣੀ ਦੀ ਇਹ ਪੰਕਤੀ ਪੜ੍ਹਦਾ ਵੀ ਮਨ ਵੇਚੈ ਸਤਿਗੁਰ ਕੈ ਪਾਸ, ਮਨ ਨੂੰ ਵੇਚਣਾ ਹੈ। ਹੁਣ ਜਿਹੜਾ ਮਨ ਵੇਚ ਦਿੱਤਾ ਜਾਵੇ ਉਹ ਫਿਰ ਆਪਣਾ ਥੋੜਾ ਰਹਿੰਦਾ। ਜਿਹੜੀ ਚੀਜ਼ ਤੁਸੀਂ ਘਰੋਂ ਵੇਚ ਦੋਗੇ ਉਹ ਤੁਹਾਡੀ ਥੋੜਾ ਰਹਿੰਦੀ ਹੈ, ਉਹ ਤਾਂ ਕਿਸੇ ਦੀ ਹੋ ਜਾਂਦੀ। ਜਦੋਂ ਮੈਂ ਆਪਣਾ ਮਨ ਗੁਰੂ ਨੂੰ ਭੇਟ ਕਰ ਦਿੱਤਾ ਵੀ ਮੇਰਾ ਮੁਝ ਮੈਂ ਕਿਛ ਨਹੀਂ, ਆਹ ਹੈ ਰੱਬ ਦੀ ਪੂਜਾ, ਆਹ ਹੈ ਗੁਰੂ ਦੀ ਪੂਜਾ। ਤੋ ਸਤਿਗੁਰ ਨੇ ਬਖਸ਼ਿਸ਼ ਕੀਤੀ, ਆਖਿਆ ਪੂਜਾ ਕਿਵੇਂ ਹੋਵੇਗੀ? ਗੁਣ ਪੂਜਾ ਗਿਆਨ ਧਿਆਨ ਨਾਨਕ ਸਗਲ ਕਾਲ, ਇਹੋ ਹੀ ਤਪ ਹੈ ਭਾਈ। ਗੁਰੂ ਦੇ ਗਿਆਨ ਨੂੰ ਸਮਝ ਕੇ ਉਹਦੇ ਵਿੱਚ ਧਿਆਨ ਲਾਉਣਾ, ਇਹੋ ਹੀ ਤਪ ਹੈ। ਇਹਦੋਂ ਵੱਡਾ ਕੋਈ ਤਪ ਨਹੀਂ ਹੈਗਾ। ਕਿੱਡਾ ਔਖਾ ਤਪ ਹੁੰਦਾ ਇਹ ਵੀ ਕਰਨਾ। ਬੰਦਾ ਕੋਈ ਅੱਧਾ ਘੰਟਾ ਕੋਈ ਘੰਟਾ ਬਹਿ ਕੇ ਬਾਣੀ ਦੀ ਵਿਚਾਰ ਕਰੇ, ਬਾਣੀ ਨੂੰ ਸਮਝੇ, ਅੰਡਰਸਟੈਂਡ ਕਰੇ, ਜੀਵਨ ਵਿੱਚ ਕਮਾਵੇ, ਇਹਦੋਂ ਔਖਾ ਤਪ ਹੋਰ ਕਿਹੜਾ ਹੁੰਦਾ? ਬਾਕੀ ਤਪ ਤੇ ਬੜੇ ਸੌਖੇ ਨੇ, ਸਰੀਰ ਨੂੰ ਐਵੇਂ ਤਪਾਈ ਜਾਣਾ। ਅਸਲੀ ਤਪ ਹੁੰਦਾ ਹੈ ਵੀ ਜਦੋਂ ਤੁਸੀਂ ਆਪਣੀਆਂ ਆਦਤਾਂ ਤੇ ਸੁਭਾਅ ਨੂੰ ਬਦਲਦੇ ਹੋ, ਇਹ ਤਪ ਕਠਿਨ ਹੁੰਦਾ। ਹੁਣ ਬੰਦਾ ਆਪਣੀਆਂ ਆਦਤਾਂ ਤੇ ਸੁਭਾਅ ਦੇ ਉੱਤੇ ਕੰਮ ਨਹੀਂ ਕਰਦਾ ਕਦੀ ਵੀ, ਤੇ ਬਾਹਰੀ ਤੌਰ ਉੱਤੇ ਤਪ ਬੇਸ਼ੱਕ ਕਰ ਲਵੇ, ਇਹ ਢਡੋਰਾ ਪਿੱਟ ਦੇਵੇ, ਮੇਰੀ ਤੇ ਜੀ ਚੌਂਕੜੀ ਇੰਨੇ ਚਿਰ ਦੀ ਹੈ, ਮੈਂ ਤੇ ਜੀ ਇੰਨਾ ਚਿਰ ਬਹਿ ਜਾਂਦਾ, ਇੰਨਾ ਚਿਰ ਲੱਕ ਸਿੱਧਾ ਕਰ ਲੈਂਦਾ, ਠੀਕ ਹੈ। ਹੁਣ ਜਿਵੇਂ ਜਿਹੜੇ ਗ੍ਰੰਥੀ ਭਾਈ ਕਥਾਵਾਚਕ ਸਾਡੇ ਵਰਗੇ ਹੁੰਦੇ ਨੇ, ਇਹਨਾਂ ਦੀ ਚੌਂਕੜੀ ਬੜੀ ਹੁੰਦੀ, ਕਿਉਂਕਿ ਹੁਣ ਬੈਠੇ ਰਹਿੰਦੇ ਨੇ, ਚੌਂਕੜੀ ਅਭਿਆਸ ਬਣ ਜਾਂਦਾ, ਪ੍ਰੈਕਟਿਸ ਬਣ ਜਾਂਦੀ। ਜਿਹੜੀ ਇੱਥੋਂ ਦੀ ਹੁਣ ਨਵੀਂ ਆਪਣੀ ਪੀੜ੍ਹੀ ਹੈ ਉਹ ਬਹਿੰਦੀ ਨਹੀਂ ਗੁਰਦੁਆਰਿਆਂ 'ਚ ਆਣ ਕੇ, ਉਹ ਜਦੋਂ ਕਿਤੇ ਇੱਦਾਂ ਵਿਆਹਾਂ ਸ਼ਾਦੀਆਂ ਦੇ ਉੱਤੇ ਇੱਥੇ ਆਉਂਦੇ ਵੀ ਨੇ ਗੁਰੂ ਘਰਾਂ ਵਿੱਚ, ਉਹਨਾਂ ਕੋਲ ਚੌਂਕੜੀ ਮਾਰੀ ਨਹੀਂ ਜਾਂਦੀ, ਕਿਉਂਕਿ ਉਹਨਾਂ ਦੀ ਪ੍ਰੈਕਟਿਸ ਹੀ ਨਹੀਂ ਹੈਗੀ। ਤੋ ਇਹ ਫਿਜ਼ੀਕਲ ਇੱਕ ਐਕਟੀਵਿਟੀ ਜ਼ਰੂਰ ਹੈ, ਫਿਜ਼ੀਕਲ ਐਕਟੀਵਿਟੀ ਜ਼ਰੂਰ ਹੈ, ਪਰ ਇਹਦਾ ਰੱਬ ਦੇ ਨਾਲ ਕੋਈ ਸੰਬੰਧ ਨਹੀਂ ਹੈਗਾ। ਇਹ ਸਾਡੀ ਇੱਕ ਬਾਹਰੀ ਤੌਰ ਉੱਤੇ ਮਰਿਆਦਾ ਅਤੇ ਉਹਦਾ ਹਿੱਸਾ ਅਤੇ ਚੀਜ਼ ਹੋ ਸਕਦੀ ਹੈ। ਤੋ ਸਰੀਰ ਨੂੰ ਸੋਧ ਲੈਣਾ, ਸਰੀਰ ਦੇ ਨਾਲ ਤਪ ਕਰਨ ਦਾ ਮਸਲਾ ਨਹੀਂ ਹੈ, ਮਸਲਾ ਇਹ ਹੈ ਵੀ ਮੈਂ ਆਪਣੀਆਂ ਆਦਤਾਂ ਦੇ ਨਾਲ ਤਪ ਕਰਾਂ, ਆਪਣੀਆਂ ਆਦਤਾਂ ਨੂੰ ਬਦਲਾਂ, ਆਪਣੇ ਸੁਭਾਅ ਨੂੰ ਬਦਲਾਂ, ਇਹ ਤਪ ਵੱਡਾ ਹੈ, ਇਹ ਤਪ ਔਖਾ ਵੀ ਹੈ। ਇਸ ਤਪ ਨੂੰ ਕਮਾਉਣ ਦੇ ਲਈ ਜਿਹੜਾ ਹੈ ਉਹ ਬੜਾ ਬੰਦਾ ਸੂਰਮਾ ਹੋਣਾ ਚਾਹੀਦਾ ਹੈ, ਬੜਾ ਜਿੱਦੀ ਹੋਣਾ ਚਾਹੀਦਾ ਹੈ ਵੀ ਮੈਂ ਝੂਠ ਨਹੀਂ ਬੋਲਣਾ, ਮੈਂ ਕ੍ਰੋਧ ਉੱਤੇ ਕਾਬੂ ਕਰਨਾ ਹੈ, ਲੋਭ ਲਾਲਚ ਦਾ ਤਿਆਗ ਕਰਨਾ ਹੈ, ਇਹ ਤਪ ਕਿੱਡਾ ਔਖਾ ਹੈ। ਤੋ ਇਹ ਜਿਹੜਾ ਬੰਦਾ ਤਪ ਕਰਦਾ ਹੈ ਇਹੋ ਹੀ ਦਰਅਸਲ ਵਿੱਚ ਰੱਬ ਦੀ ਗੁਰੂ ਦੀ ਕੀ ਹੈ, ਪੂਜਾ ਹੈ। ਤੋ ਜਦੋਂ ਵੀ ਪੂਜਾ ਦਾ ਮਸਲਾ ਆਵੇਗਾ ਨਾ, ਪੂਜਾ ਦਾ, ਤੇ ਨਾ ਕੋਈ ਬਾਹਰੀ ਤੌਰ ਉੱਤੇ ਇੱਦਾਂ ਪੂਜਾ ਕਰਨ ਦਾ ਸਾਡਾ ਕੋਈ ਵਿਧਾਨ ਹੈ ਸਿੱਖੀ ਦੇ ਵਿੱਚ, ਤੇ ਨਾ ਹੀ ਕੋਈ ਇੱਦਾਂ ਦੀ ਗੱਲ ਹੈ ਵੀ ਕੋਈ ਬੰਦਾ ਬਹੁਤ ਵੱਡਾ ਹੈ, ਬੜੀ ਵੱਡੀ ਪਰਸਨੈਲਿਟੀ ਹੈ ਤੇ ਆਪਾਂ ਉਹਦੀ ਪੂਜਾ ਕਰੀਏ। ਉਹਦੀ ਪੂਜਾ ਵੀ ਕਿਵੇਂ ਕੀਤੀ ਜਾਵੇਗੀ? ਉਹਦੀ ਪੂਜਾ ਕੀਤੀ ਜਾਵੇਗੀ ਉਹਦੀ ਵਿਚਾਰ ਨੂੰ ਮੰਨ ਕੇ। ਜਿਹੜਾ ਚੰਗੇ ਜੀਵਨ ਵਾਲਾ ਹੋਵੇ, ਉੱਤਮ ਜੀਵਨ ਵਾਲਾ ਹੋਵੇ, ਜਿੰਨੇ ਲੋਕਾਂ ਦੇ ਵਿੱਚ ਜਿਹਨੇ ਸਮਾਜ ਨੂੰ ਕੋਈ ਚੰਗੀ ਦੇਣ ਦਿੱਤੀ ਹੋਵੇ, ਉਹ ਆਪੇ ਹੀ ਪੂਜਿਆ ਜਾਂਦਾ। ਕਿਹੜੇ ਸਿਰ ਉੱਤੇ ਪੂਜਿਆ ਜਾਂਦਾ? ਉਹ
ਉਹਦੀ ਉਸ ਕੁਆਲਿਟੀ ਕਰਕੇ, ਉਹਦੇ ਗੁਣ ਕਰਕੇ। ਤੋ ਮਹਾਰਾਜ ਬਖਸ਼ਿਸ਼ ਕਰਦੇ ਨੇ, ਆਖਿਆ ਗੁਣ ਪੂਜਾ ਗਿਆਨ ਧਿਆਨ ਨਾਨਕ ਸਗਲ ਕਾਲ, ਜਿਸ ਕਰ ਕਿਰਪਾ ਸਤਿਗੁਰ ਮਿਲੇ ਦਿਆਲ। ਤੋ ਅੱਜ ਜਿਹੜਾ ਬਚਨ ਮਹਾਰਾਜ ਨੇ ਸਾਡੇ ਨਾਲ ਸਾਂਝਾ ਕੀਤਾ ਹੈ, ਗੁਰੂ ਅਮਰਦਾਸ ਸਾਹਿਬ ਨੇ ਪਹਿਲਾ ਸਲੋਕ, ਜੇ ਸਤਿਗੁਰ ਸੇਵੇ ਆਪਣਾ ਤਿਸਨੋਂ ਪੂਜੇ ਸਭ ਕੋਏ। ਜਿਨ੍ਹਾਂ ਨੇ ਸਤਿਗੁਰੂ ਦੀ ਸੇਵਾ ਕੀਤੀ ਉਹ ਪੂਜਣ ਯੋਗ ਹੋ ਗਏ, ਉਹਨਾਂ ਨੂੰ ਸਾਰੇ ਹੀ ਪੂਜਣ ਲੱਗ ਪਏ। ਸਾਰੇ ਪੂਜਣ ਦਾ ਮਤਲਬ ਹੈ ਵੀ ਉਹ ਅਗਵਾਈ ਕਰਨ ਦੇ ਯੋਗ ਹੋ ਗਏ। ਜਿਹਨੇ ਗੁਰੂ ਦੇ ਜੀਵਨ ਵਿੱਚੋਂ ਕੁਝ ਸਿੱਖਿਆ ਨਾ, ਜਿਹਨੇ ਗੁਰੂ ਨੂੰ ਚੇਤੇ ਕੀਤਾ, ਜਿਹਨੇ ਰੱਬ ਨੂੰ ਚੇਤੇ ਕੀਤਾ, ਉਹਨੂੰ ਪੂਜਣ ਦਾ ਅਰਥ ਇਹ ਨਹੀਂ ਹੈ ਵੀ ਲੋਕ ਉਹਦੇ ਹੁਣ ਪੈਰੀਂ ਡਿੱਗਣ ਲੱਗ ਪਏ। ਤੋ ਇੱਦਾਂ ਦੇ ਬਣਿਆ ਲੋਕਾਂ ਦੇ ਅੱਜ ਵੀ, ਜਦੋਂ ਅਸੀਂ ਅਗਿਆਨੀ ਹੁੰਦੇ ਹਾਂ, ਬੇਸਮਝ ਹੁੰਦੇ ਹਾਂ, ਜਿਹੜਾ ਵੀ ਸਾਨੂੰ ਲੱਗਦਾ ਉਹਦੇ ਬੰਦਾ ਪੈਰੀਂ ਡਿੱਗੀ ਜਾਂਦਾ। ਇਹ ਇਸ ਤਰੀਕੇ ਦੀ ਗੱਲ ਨਹੀਂ ਹੈ। ਪੂਜੇ ਦਾ ਮਤਲਬ ਹੈ ਵੀ ਉਹ ਅਗਵਾਈ ਕਰਨ ਯੋਗ ਬਣ ਗਏ, ਸੱਚੇ ਬਣ ਗਏ। ਹੁਣ ਗੁਰੂ ਨਾਨਕ ਸਾਹਿਬ ਮਹਾਰਾਜ ਜਿਹੜੇ ਨੇ ਉਹ ਅਗਵਾਈ ਕਰਨ ਯੋਗ ਬਣ ਗਏ, ਉਹਨਾਂ ਦੀ ਪੂਜਾ ਕਿਵੇਂ ਹੋਣ ਲੱਗ ਪਈ ਵੀ ਜਿਹੜੀ ਉਹਨਾਂ ਦੀ ਵਿਚਾਰ ਹੈ, ਲੋਕ ਇਹ ਕਹਿਣ ਲੱਗ ਪਏ ਵੀ ਇਹ ਵਿਚਾਰ ਸਾਡੇ ਜੀਵਨ ਦਾ ਕਲਿਆਣ ਕਰੇਗੀ, ਉਹ ਪੂਜਣ ਯੋਗ ਹੋ ਜਾਂਦਾ ਬੰਦਾ, ਜਿਹੜਾ ਵੀ ਕੋਈ ਚੰਗੀ ਘਾਲਣਾ ਸੰਸਾਰ ਉੱਤੇ ਘਾਲਦਾ ਹੈ। ਸਭਨਾ ਉਪਾਵਾਂ ਸਿਰ ਉਪਾਉ ਹੈ, ਹਰ ਨਾਮ ਪ੍ਰਾਪਤ ਹੋਏ। ਤੇ ਸਾਰਿਆਂ ਉਪਾਵਾਂ ਦਾ ਵੱਡਾ ਉਪਾਅ ਇਹੋ ਹੀ ਹੈ, ਹੋਰ ਕੋਈ ਉਪਾਅ ਕਰਨ ਦੀ ਲੋੜ ਨਹੀਂ, ਮੈਨੂੰ ਰੱਬ ਦਾ ਨਾਮ ਮਿਲ ਜਾਵੇ, ਗੁਰੂ ਦਾ ਉਪਦੇਸ਼ ਮਿਲ ਜਾਵੇ। ਹੁਣ ਕਦੀ ਮਹਾਰਾਜ ਨੂੰ ਨਾਮ ਕਹਿਣਗੇ, ਕਦੀ ਉਪਦੇਸ਼ ਕਹਿਣਗੇ, ਕਦੀ ਸ਼ਬਦ ਕਹਿਣਗੇ, ਇੱਕੋ ਹੀ ਚੀਜ਼ ਨੂੰ ਵੱਖਰੇ ਵੱਖਰੇ ਤਰੀਕਿਆਂ ਨਾਲ ਮਹਾਰਾਜ ਨੇ ਦ੍ਰਿੜ ਕਰਾਇਆ। ਅੰਤਰ ਸੀਤਲ, ਗੁਰੂ ਦੇ ਸ਼ਬਦ ਦੁਆਰਾ ਹੁੰਦਾ ਕੀ ਹੈ, ਅੰਦਰ ਸੀਤਲਤਾ ਵਰਤਦੀ ਹੈ, ਠੰਡਕ ਵਰਤਦੀ ਹੈ। ਅੰਤਰ ਸੀਤਲ ਸ਼ਾਂਤ ਵਸੈ, ਸੀਤਲਤਾ ਆਵੇਗੀ, ਸ਼ਾਂਤੀ ਆਵੇਗਾ, ਟਿਕਾ ਆਵੇਗਾ, ਭਾਵ ਬੁਲੰਦੜੀ ਬੁੱਝ ਗਈ। ਰਖੰਦੜੋ ਪ੍ਰਭ ਆਪ, ਮਹਾਰਾਜ ਨੇ ਆਖਿਆ ਜਿਹੜੀ ਅੰਦਰ ਅੱਗ ਬਲ ਰਹੀ ਸੀ ਉਹ ਬੁੱਝ ਗਈ, ਭਾਵ ਬੁਲੰਦੜੀ ਬੁੱਝ ਗਈ। ਰਖੰਦੜੋ ਪ੍ਰਭਾਪ, ਜਿਹੜੀ ਮੇਰੇ ਅੰਦਰ ਅੱਗ ਬਲ ਰਹੀ ਸੀ ਨਾ ਤ੍ਰਿਸ਼ਨਾ ਦੀ, ਜਿਹਨੇ ਮੈਨੂੰ ਸਤਾਇਆ ਹੋਇਆ ਸੀ, ਉਹ ਬੁੱਝ ਗਈ, ਸਮਾਪਤ ਹੋ ਗਈ, ਖਤਮ ਹੋ ਗਈ। ਤੋ ਉਸ ਅੱਗ ਨੂੰ ਬੁਝਾਉਣ ਦੇ ਲਈ ਕੋਈ ਬਾਹਰੀ ਪੂਜਾ ਕੰਮ ਨਹੀਂ ਆਉਂਦੀ। ਉਹ ਆਮ ਹੁੰਦਾ ਸੀ ਵੀ ਪੰਡਿਤ ਮੱਥੇ ਦੇ ਉੱਤੇ ਕੋਈ ਤਿਲਕ ਵਗੈਰਾ ਲਾਉਂਦੇ ਸੀ, ਪਹਿਲਾਂ ਲੇਪਣ ਕਰਦੇ ਸੀ ਤਾਂ ਚੰਦਨ ਦਾ, ਪੂਰੇ ਦਾ ਪੂਰਾ ਮੱਥਾ ਜਿਹੜਾ ਹੈ ਉਹ ਕੇਸਰ ਨਾਲ ਜਾਂ ਚੰਦਨ ਨਾਲ ਇੱਦਾਂ ਲਿਪ ਲੈਣਾ। ਤੋ ਚੰਦਨ ਨੂੰ ਬੇਸਿਕਲੀ ਠੰਡਾ ਮੰਨਿਆ ਜਾਂਦਾ ਵੀ ਠੰਡਾ ਹੁੰਦਾ, ਪਰ ਜੇ ਬਾਹਰ ਦੀਆਂ ਠੰਡੀਆਂ ਚੀਜ਼ਾਂ ਦੇ ਨਾਲ ਬੰਦੇ ਦਾ ਮਨ ਕਦੀ ਠੰਡਾ ਨਹੀਂ ਹੁੰਦਾ। ਹੁਣ ਉਹ ਪ੍ਰਤੀਕ ਤੇ ਇਸ ਗੱਲ ਦਾ ਸੀ ਵੀ ਜੇ ਮੱਥੇ ਦੇ ਉੱਤੇ ਚੰਦਨ ਲੱਗਾ ਹੋਇਆ ਵੀ ਅਸੀਂ ਭਾਈ ਅੰਦਰੋਂ ਵੀ ਠੰਡੇ ਹਾਂ। ਜੋਗੀ ਜਿਹੜੇ ਸੀ ਉਹ ਪਿੰਡੇ ਉੱਤੇ ਸਵਾਹ ਮਲ ਲੈਂਦੇ ਸੀ, ਉਹ ਵੀ ਇਹ ਕਹਿੰਦੇ ਸੀ, ਕਿਉਂਕਿ ਸਵਾਹ ਕਦੋਂ ਰਹਿ ਜਾਂਦੀ ਹੈ, ਜਦੋਂ ਅੱਗ ਬੁੱਝ ਜਾਂਦੀ ਉਦੋਂ ਮਗਰੋਂ ਕੀ ਰਹਿ ਜਾਂਦੀ, ਸਵਾਹ ਰਹਿ ਜਾਂਦੀ। ਤੋ ਉਹਨਾਂ ਨੇ ਪਿੰਡੇ ਉੱਤੇ ਸਵਾਹ ਦਾ ਲੇਪਣ ਕਰਕੇ ਕਹਿਣਾ ਵੀ ਹੁਣ ਅਸੀਂ ਠੰਡੇ ਹੋ ਗਏ ਅੰਦਰੋਂ, ਇੱਦਾਂ ਬਾਹਰੀ ਸਿੰਬਲ ਜੇ ਉਹਨਾਂ ਨੇ ਚਿੰਨ ਜਿਹੜੇ ਨੇ ਉਹ ਧਾਰਨ ਕਰ ਲੈਣੇ। ਉਹ ਇਤਿਹਾਸ ਦੇ ਵਿੱਚ ਇੱਕ ਘਟਨਾ ਆਉਂਦੀ ਹੈ ਵੀ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਦੇ ਕੋਲ ਇੱਕ ਜੋਗੀ ਆ ਗਿਆ। ਉਦੋਂ ਆਮ ਇਹ ਚੱਲਦੀ ਰਹਿੰਦੀ ਸੀ ਗੱਲ ਵੀ ਗੁਰੂ ਘਰਾਂ ਦੇ ਵਿੱਚ ਨਾ ਚਰਚਾ ਵੀ ਹੁੰਦੀ ਸੀ, ਡਿਸਕਸ਼ਨ ਹੁੰਦੀ ਸੀ, ਜਿਹੜੇ ਜਗਿਆਸੂ ਬਿਰਤੀ ਦੇ ਲੋਕ ਹੁੰਦੇ ਸਨ ਉਹ ਗੁਰੂ ਸਾਹਿਬ ਦੇ ਕੋਲ ਆਉਂਦੇ ਸਨ, ਧਾਰਮਿਕ ਜਿਹੜੀਆਂ ਚਰਚਾਵਾਂ ਸੀ ਉਹ ਗੁਰੂ ਘਰ ਦੇ ਵਿੱਚ ਹੁੰਦੀਆਂ ਰਹਿੰਦੀਆਂ ਸਨ। ਉਹ ਕੋਈ ਜੋਗੀ ਆ ਗਿਆ ਜੀ, ਉਹਨੇ ਪਿੰਡੇ ਦੇ ਉੱਤੇ ਕੀ ਮਲੀ ਹੋਈ ਸੀ, ਸਵਾਹ ਮਲੀ ਹੋਈ ਸੀ, ਤੇ ਉਹਦਾ ਨਾਂ ਸੀ ਜੀ ਸੀਤਲ ਦਾਸ। ਸੀਤਲ ਦਾਸ, ਸੀਤਲ ਮਤਲਬ ਠੰਡੇ ਨੂੰ ਕਹਿੰਦੇ ਨੇ, ਨਾਮ ਹੀ ਸੀਤਲ ਦਾਸ, ਤੇ ਪਿੰਡੇ ਉੱਤੇ ਸਵਾਹ ਵੀ ਮਲੀ ਹੋਈ, ਤੇ ਸਵਾਹ ਸਿੰਬਲ ਹੈ ਵੀ ਮੇਰੇ ਅੰਦਰ ਦੀ ਅੱਗ ਬੁੱਝ ਚੁੱਕੀ ਹੈ, ਰਾਖ ਜਿਹਨੂੰ ਆਪਾਂ ਕਹਿੰਦੇ। ਉੱਥੇ ਭਾਈ ਸੁਥਰੇ ਸ਼ਾਹ ਖਲੋਤਾ ਸੀ ਗੁਰੂ ਕਾ, ਉਹ ਵੀ ਸਿੱਖ ਸੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦਾ। ਤੇ ਜਦੋਂ ਇੱਦਾਂ ਵਿਚਾਰ ਚੱਲ ਰਹੀ ਸੀ ਨਾ, ਸੁਥਰੇ ਸ਼ਾਹ
ਜਿਹੜਾ ਹੈ ਉਹ ਬੜੇ ਤਰੀਕੇ ਨਾਲ ਆਪਣੀ ਗੱਲ ਨੂੰ ਕਹਿ ਜਾਂਦਾ ਸੀ। ਉਹ ਲਿਖਣ ਵਾਲਿਆਂ ਨੇ ਸਾਖੀ ਲਿਖੀ ਹੈ ਭਾਈ ਸੁਥਰੇ ਸ਼ਾਹ ਦੀ, ਵੀ ਉਹ ਨਾ ਇੱਦਾਂ ਮੂੰਹ ਦੇ ਵਿੱਚ ਉਂਗਲ ਪਾਵੇ ਤੇ ਇੱਦਾਂ ਕਰੇ ਵੀ ਜਿਵੇਂ ਜਿਵੇਂ ਹੁਣ ਤੁਹਾਨੂੰ ਪਤਾ ਵੀ ਜੇ ਆਪਣਾ ਕੋਈ ਤੱਤੇ ਤਵੇ ਉੱਤੇ ਇੱਦਾਂ ਉਂਗਲ ਲੱਗ ਜਾਵੇ ਤੇ ਸਿੱਧਾ ਬੰਦਾ ਉਂਗਲ ਮੂੰਹ ਚ ਪਾ ਲੈਂਦਾ, ਜਿਹੜਾ ਸਾੜ ਹੈ ਜਿਹੜੀ ਜਲਨ ਹੈ ਉਹਨੂੰ ਬੁਝਾਉਣ ਦੇ ਲਈ। ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨਾਲ ਉਹ ਚਰਚਾ ਕਰ ਰਿਹਾ ਤੇ ਭਾਈ ਸੁਥਰੇ ਸ਼ਾਹ ਨੇ ਇੱਕ ਦੋ ਵਾਰਾਂ ਉਹਦੇ ਵੱਲ ਵੇਖ ਕੇ ਇੱਦਾਂ ਕੀਤਾ ਤੇ ਉਹ ਭੜਕ ਉੱਠਿਆ, ਕਹਿੰਦਾ ਜੀ ਆਹ ਬੰਦਾ ਮੇਰੇ ਪ੍ਰਤੀ ਗਲਤ ਰਵੱਈਆ ਰੱਖ ਰਿਹਾ। ਸਤਿਗੁਰੂ ਨੇ ਪੁੱਛਿਆ ਭਾਈ ਸੁਥਰੇ ਸ਼ਾਹ ਵੀ ਤੂੰ ਕੀ ਕਰ ਰਿਹਾ? ਕਹਿੰਦਾ ਮਹਾਰਾਜ ਮੈਂ ਤਾਂ ਕੁਝ ਨਹੀਂ ਕੀਤਾ। ਉਹ ਹੋਰ ਭੜਕਿਆ ਤੋ ਮਹਾਰਾਜ ਨੂੰ ਭਾਈ ਸੁਥਰੇ ਸ਼ਾਹ ਜੀ ਕਹਿਣ ਲੱਗੇ ਵੀ ਸਤਿਗੁਰ ਸੱਚੇ ਪਾਤਸ਼ਾਹ ਇਹਦਾ ਨਾਂ ਸੀਤਲ ਦਾਸ ਹੈ, ਪਿੰਡੇ ਉੱਤੇ ਨੇ ਸਵਾਹ ਮਲੀ ਹੈ ਤੇ ਇਹ ਕਹਿ ਰਿਹਾ ਹੈ ਵੀ ਮੈਂ ਅੰਦਰੋਂ ਠੰਡਾ ਹੋ ਗਿਆ, ਪਰ ਮੈਂ ਤੇ ਹਿਸਾਬ ਲਾਇਆ ਹੈ ਵੀ ਇਹ ਉੱਤੋਂ ਉੱਤੋਂ ਅੱਗ ਜ਼ਰੂਰ ਸਵਾਹ ਹੈ ਪਰ ਥੱਲੇ ਅੱਗ ਹੈ। ਤੋ ਕਹਿਣ ਦਾ ਭਾਵ ਇਹ ਹੈ ਵੀ ਨਾ ਤੇ ਨਾ ਸੀਤਲ ਦਾਸ ਰੱਖਿਆ ਕੋਈ ਠੰਡਾ ਹੋ ਜਾਂਦਾ, ਨਾ ਪਿੰਡੇ ਦੇ ਉੱਤੇ ਸਵਾਹ ਮਲਿਆ ਕੋਈ ਠੰਡਾ ਹੋ ਜਾਂਦਾ, ਨਾ ਮੱਥੇ ਉੱਤੇ ਚੰਦਨ ਦਾ ਲੇਪ ਕੀਤਿਆਂ ਕੋਈ ਠੰਡਾ ਹੁੰਦਾ, ਨਾ ਠੰਡੀ ਰੁੱਤ ਵਿੱਚ ਕੋਈ ਠੰਡਾ ਹੁੰਦਾ ਹੋਣਾ। ਗਾਂ ਠੰਡ ਆ ਜਾਣੀ ਹੈ ਤੇ ਜ਼ਰੂਰੀ ਥੋੜ੍ਹਾ ਹੈ ਵੀ ਇੱਥੇ ਹਰ ਘਰ ਦੇ ਜੀਵ ਵੀ ਨਾਲ ਠੰਡੇ ਹੋ ਜਾਣ, ਉਹ ਤੇ ਅੱਗਾਂ ਉੱਦਾਂ ਹੀ ਲੱਗੀਆਂ ਰਹਿਣੀਆਂ ਭਾਵੇਂ ਠੰਡ ਬਾਹਰ ਜਿੰਨੀ ਮਰਜ਼ੀ ਆ ਜਾਵੇ। ਤੇ ਕਦੀ ਇੱਦਾਂ ਹੋਇਆ ਵੀ 6 ਮਹੀਨੇ ਜਦੋਂ ਗਰਮੀ ਰਹਿੰਦੀ ਹੈ ਤੇ ਬੰਦਾ ਇਹ ਆ ਕੇ ਸਾਡੇ ਘਰ ਦਾ ਮਾਹੌਲ ਬੜਾ ਗਰਮ ਰਹਿੰਦਾ ਉਦੋਂ 6 ਮਹੀਨੇ ਵੀ ਸਾਰੇ ਜੀ ਇੱਕ ਦੂਜੇ ਨਾਲ ਲੜਦੇ ਰਹਿੰਦੇ ਨੇ ਕਿਉਂਕਿ ਗਰਮੀ ਹੁੰਦੀ ਹੈ, ਤੇ ਜਦੋਂ ਭਾਈ ਸਾਹਿਬ ਜੀ ਠੰਡ ਆਉਂਦੀ ਹੈ ਤੇ ਉਦੋਂ ਸਾਰੇ ਸਾਡੇ ਘਰ ਦੇ ਵਿੱਚ ਫਿਰ ਠੰਡ ਵਰਤ ਜਾਂਦੀ ਹੈ, ਫਿਰ ਨਹੀਂ ਲੜਦੇ 6 ਮਹੀਨੇ ਸਿਆਲਾਂ 'ਚ ਨਹੀਂ, ਕਿਉਂਕਿ ਅੰਦਰ ਦੇ ਸੁਭਾਅ ਦਾ ਬਾਹਰ ਦੇ ਟੈਂਪਰੇਚਰ ਨਾਲ ਕੋਈ ਸੰਬੰਧ ਨਹੀਂ ਹੈਗਾ। ਇੱਦਾਂ ਹੀ ਬਹੁਤ ਕੋਈ ਦੱਸਿਆ ਵੀ ਜਾਂਦਾ ਹੈ ਧਾਰਮਿਕ ਤੌਰ ਉੱਤੇ ਜਾਂ ਉਹਨਾਂ ਨੂੰ ਧਾਰਮਿਕ ਚੋਲਾ ਪਾ ਕੇ ਧਾਰਮਿਕ ਕੱਪੜੇ ਪਾ ਕੇ ਕੁਝ ਚੀਜ਼ਾਂ ਜਿਹੜੀਆਂ ਉਹ ਸਾਡੇ ਦੇ ਵਿੱਚ ਸੁੱਟੀਆਂ ਜਾਂਦੀਆਂ ਵੀ ਇੱਦਾਂ ਕਰ ਲਓ ਸ਼ਾਇਦ ਤੁਹਾਨੂੰ ਫਰਕ ਪੈ ਜਾਵੇ, ਨਹੀਂ ਇੱਦਾਂ ਨਹੀਂ ਹੋਣਾ। ਸੀਤਲਤਾ ਉਦੋਂ ਆਵੇਗੀ ਅੰਦਰ ਜਦੋਂ ਗੁਰੂ ਦਾ ਸੱਚਾ ਗਿਆਨ ਸਾਡੇ ਜੀਵਨ ਦੇ ਵਿੱਚ ਆਵੇਗਾ, ਅਦਰਵਾਈਜ਼ ਨਹੀਂ ਆ ਸਕਦਾ। ਜੀਓ ਤਪਤ ਹੈ ਬਾਰੋ ਬਾਰ ਤਪ ਤਪ ਖਪੈ ਬਹੁਤ ਬੇਕਾਰ ਜੈ ਤਨ ਬਾਣੀ ਵਿਸਰ ਜਾਏ ਜਿਉਂ ਪੱਕਾ ਰੋਗੀ ਵਿਲ ਲਾਏ। ਵੀ ਜਿੰਦ ਤੇ ਬੰਦੇ ਦੀ ਤਪਦੀ ਰਹਿਣੀ ਹੈ। ਮਹਾਰਾਜ ਨੇ ਬਖਸ਼ਿਸ਼ ਕੀਤੀ ਹੈਗਾ ਚੰਦਨ ਚੰਦ ਨਾ ਸਰਦ ਰੁੱਤ, ਚੰਦਨ ਉਹਨੂੰ ਠੰਡਾ ਮੰਨਿਆ, ਚੰਦ ਨੂੰ ਵੀ ਠੰਡਾ ਮੰਨਿਆ ਜਾਂਦਾ ਤੇ ਸਰਦੀ ਦੀ ਰੁੱਤ, ਤਿੰਨ ਚੀਜ਼ਾਂ ਚੰਦਨ ਚੰਦ ਨਾ ਸਰਦ ਰੁੱਤ ਮੂਲ ਨਾ ਮਿਟਹੀ ਘਾਮ। ਅੰਦਰ ਦੀ ਪੀੜ ਨਹੀਂ ਮਿਟਣੀ ਉਹਦੇ ਨਾਲ, ਅੰਦਰ ਦੀ ਅੱਗ ਨਹੀਂ ਮਿਟਣੀ। ਮਹਾਰਾਜ ਫਿਰ ਅੰਦਰ ਦੀ ਅੱਗ ਕਿਵੇਂ ਮਿਟੇਗੀ? ਅੱਗੇ ਸੀਤਲ ਥੀਵੈ ਨਾਨਕਾ ਜਪੰਦੜੋ ਹਰ ਨਾਮ। ਜਿਨ੍ਹਾਂ ਨੇ ਰੱਬੀ ਨਾਮ ਨੂੰ ਜੀਵਨ ਦਾ ਆਸਰਾ ਬਣਾ ਲਿਆ ਨਾ ਉਹ ਅੰਦਰੋਂ ਕੋਲ ਹੁੰਦੇ ਨੇ, ਉਹ ਠੰਡੇ ਹੁੰਦੇ ਨੇ, ਉਹਨਾਂ ਨੇ ਆਪਣੀਆਂ ਅੱਗਾਂ ਮਾਰ ਲਈਆਂ ਅੰਦਰ ਦੀਆਂ। ਪੰਚੇ ਅਗਨ ਜਿਹੜੀਆਂ ਪੰਜ ਅੱਗਾਂ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਦੀਆਂ ਲੱਗੀਆਂ ਨੇ, ਉਹਨਾਂ ਨੇ ਭਰਮੇ ਪਾਹੇ ਨਾ ਵਿੱਚ ਵੈਤ। ਜੇ ਬੰਦਾ ਆਖੇ ਮੈਂ ਫਲਾਨੀ ਜਗ੍ਹਾ ਤੇ ਜਾ ਕੇ ਅੱਗ ਮਿਟਾ ਲਵਾਂਗਾ, ਫਲਾਨੀ ਜਗ੍ਹਾ ਤੇ ਨਹੀਂ, ਜੇ ਭਵੈ ਦਸੰਤਰ ਦੇਸ਼ ਤੂੰ ਦਸਾਂ ਦਿਸ਼ਾਵਾਂ ਵਾਲੇ ਬੰਨੇ ਵੀ ਭੜਕਲਾ ਅੰਦਰ ਦੀ ਅੱਗ ਬੁਝੇਗੀ ਨਹੀਂ। ਤੋ ਮਹਾਰਾਜ ਅੱਜ ਬਖਸ਼ਿਸ਼ ਕਰਦੇ ਨੇ, ਆਖਿਆ ਅੰਤਰ ਸੀਤਲ ਸ਼ਾਂਤ ਵਸੈ

0: ਦੀ ਆਗਿਆ ਦੇ ਨਾਲ ਗੁਰੂ ਦੇ ਹੁਕਮ ਵਿੱਚ ਤੁਰ ਕੇ ਜਿਹੜੇ ਨਾਮ ਜਪਦੇ ਨੇ, ਮਹਾਰਾਜ ਨੇ ਆਖਿਆ ਉਹਨਾਂ ਦੀ ਖੁਰਾਕ ਤੇ ਪੋਸ਼ਾਕ ਅੰਮ੍ਰਿਤ ਹੋ ਜਾਂਦੀ। ਖੁਰਾਕ ਤੇ ਪੋਸ਼ਾਕ ਦੋਵੇਂ ਅੰਮ੍ਰਿਤ ਵਰਗਾ ਜੀਵਨ ਜਿਉਂਦੇ ਨੇ। ਜੇ ਕੋ ਖਾਵੈ ਜੇ ਕੋ ਪੁੰਚੈ, ਖੁਰਾਕ ਵੀ ਅੰਮ੍ਰਿਤ ਹੋ ਗਈ, ਕਿਉਂਕਿ ਉਹਨਾਂ ਅੰਮ੍ਰਿਤ ਇਕੱਠਾ ਕਰਨਾ, ਆਪਣੇ ਅੰਦਰ ਕੀ ਲੈ ਕੇ ਜਾਣਾ, ਅੰਮ੍ਰਿਤ ਹੀ ਲੈ ਕੇ ਜਾਣਾ। ਤੇ ਜਿਹੜੇ ਗੁਰੂ ਦੀ ਕਿਰਪਾ ਤੋਂ ਵਾਂਝੇ ਹੁੰਦੇ ਨੇ, ਉਹ ਸਾਰੀ ਦੁਨੀਆਂ ਦਾ ਜ਼ਹਿਰ ਆਪਣੇ ਅੰਦਰ ਲਈ ਜਾਂਦੇ ਨੇ, ਕੋਈ ਫਿਲਟਰ ਹੀ ਨਹੀਂ ਹੁੰਦਾ। ਜਿਹੜਾ ਵੀ ਜ਼ਹਿਰ ਕਿਸੇ ਨੇ ਦੇ ਦਿੱਤਾ ਚੁੱਕ ਕੇ ਆਪਣੇ, ਤੇ ਮੈਂ ਤੇ ਕਹਿੰਦਾ ਉਹਨਾਂ ਵੀ ਕਈ ਬੰਦੇ ਨਾ ਗਾਰਬੇਜ ਬਿਨ ਵਰਗੇ ਬਣ ਜਾਂਦੇ ਨੇ, ਜੋ ਮਰਜ਼ੀ ਸੁੱਟੀ ਜਾਓ ਉਹਨਾਂ ਦੇ ਅੰਦਰ, ਉਹਨਾਂ ਲਈ ਜਾਣਾ। ਤੋ ਗਾਰਬੇਜ ਬਿਨ ਵਰਗੇ ਨਹੀਂ ਬੰਦੇ ਨੂੰ ਬਣਨਾ ਚਾਹੀਦਾ, ਵੀ ਜਿੰਨੇ ਵੀ ਜੋ ਪਾ ਦਿੱਤਾ ਉਹ ਆਪਾਂ ਲੈ ਲਈਏ, ਨਹੀਂ। ਘਰ ਦੀ ਉਸ ਤਿਜੋਰੀ ਵਰਗੇ ਬਣੋ ਜਿਹਦੇ ਅੰਦਰ ਮਾਲਕ ਆਪ ਹੀ ਸਾਰਾ ਕੁਝ ਰੱਖਦਾ ਹੈ। ਤੋ ਮਹਾਰਾਜ ਨੇ ਬਖਸ਼ਿਸ਼ ਕੀਤੀ, ਆਖਿਆ ਅੰਮ੍ਰਿਤ ਖਾਣਾ ਅੰਮ੍ਰਿਤ ਪਹਿਨਣਾ ਨਾਨਕ ਨਾਮ ਵਡਾਈ ਹੋਏ। ਅਗਲਾ ਸਲੋਕ ਹੈ ਮਹਲਾ ਤੀਜਾ। ਇਹ ਮਨ, ਗੁਰੂ ਅਮਰਦਾਸ ਮਨ ਨੂੰ ਬਹੁਤ ਮੁਖਾਤਬ ਹੋਇਆ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ। ਆਪਾਂ ਆਨੰਦ ਸਾਹਿਬ ਦੀ ਬਾਣੀ 'ਚ ਵੀ ਪੜ੍ਹਦੇ, ਮਨ ਮੇਰਿਆ ਤੂੰ ਸਦਾ ਸੱਚ ਸੰਭਾਲੇ। ਤੂੰ ਮਹਾਰਾਜ ਇੱਥੇ ਵੀ ਕਹਿੰਦੇ ਨੇ ਇਹ ਮਨ ਗੁਰ ਕੀ ਸਿੱਖ ਸੁਣ, ਇਹਦੀ ਸਿੱਖਿਆ ਸੁਣਨੀ ਹੈ ਗੁਰੂ ਦੀ। ਤੂੰ ਸਿੱਖਿਆ ਕਿਹਦੀ ਸੁਣਦਾ, ਗੁਆਂਢੀ ਦੀ। ਤੂੰ ਸਿੱਖਿਆ ਉਹਨਾਂ ਦੀ ਸੁਣਦਾ ਜਿਹਨਾਂ ਨੂੰ ਆਪ ਕੋਈ ਸਮਝ ਨਹੀਂ ਹੈ। ਅਸੀਂ ਨਾ, ਮੈਂ ਕਈ ਵਾਰ ਸੋਚਦਾ ਹੁੰਦਾ, ਚਲੋ ਹੁਣ ਇਹ ਹੋ ਸਕਦਾ ਹੈ ਮੇਰੇ ਸਤਿਕਾਰਯੋਗ ਬਜ਼ੁਰਗ ਬੈਠੇ ਨੇ, ਗੱਲ ਕੌੜੀ ਨਾ ਕਿਤੇ ਤੁਹਾਨੂੰ ਲੱਗ ਜਾਵੇ। ਬਾਹਰੀ ਤੌਰ ਉੱਤੇ ਤੇ ਹਰ ਬੰਦੇ ਦਾ ਸਾਨੂੰ ਇੱਜ਼ਤ ਮਾਣ ਰਿਸਪੈਕਟ ਆਦਰ ਕਰਨਾ ਚਾਹੀਦਾ, ਵੀ ਸਾਡੀ ਸਾਰਿਆਂ ਦੇ ਨਾਲ ਕਿਹੜੀ ਸਾਂਝ ਹੈ, ਫਤਿਹ ਦੀ ਸਾਂਝ ਹੈ, ਭਾਵੇਂ ਕੋਈ ਉਮਰ ਵਿੱਚ ਛੋਟਾ ਹੋਵੇ ਤੇ ਭਾਵੇਂ ਕੋਈ ਵੱਡਾ ਹੋਵੇ। ਤੇ ਆਪਾਂ ਕਹਿੰਦੇ ਹਾਂ ਵੀ ਹਰ ਬਜ਼ੁਰਗ ਜਿਹੜਾ ਹੈ ਉਹ ਪੂਜਣ ਯੋਗ ਹੁੰਦਾ, ਇਹ ਨਹੀਂ ਹੁੰਦੀ ਗੱਲ, ਇਹ ਨਹੀਂ ਹੁੰਦੀ ਗੱਲ। ਹਰ ਬੰਦਾ ਉਨੀ ਸੈਂਸ ਵਾਲਾ, ਉਨੀ ਸਮਝ ਵਾਲਾ, ਉਨੀ ਲਿਆਕਤ ਵਾਲਾ, ਮੂਰਖ ਵੀ ਤੇ ਬੁੱਢੇ ਹੁੰਦੇ ਨੇ ਨਾ। ਜੇ ਮੂਰਖ ਜਵਾਨ ਹੁੰਦੇ ਨੇ ਤੇ ਮੂਰਖ ਸਮਾਂ ਪਾ ਕੇ ਬੁੱਢੇ ਵੀ ਹੁੰਦੇ ਨੇ, ਸਿਆਣੇ ਵੀ ਬੁੱਢੇ ਹੁੰਦੇ ਨੇ। ਤੋ ਕਈ ਵਾਰ ਜਿਹੜਾ ਨਾ ਸਮਾਜ ਦਾ ਜਿਹੜਾ ਵਰਤਾਰਾ ਹੈ ਉਹਦੇ ਵਿੱਚ ਬੰਦਾ ਕਹਿੰਦਾ ਜੀ ਮੈਂ ਬਹੁਤ ਦੁਖੀ ਹਾਂ, ਮੈਂ ਬੜਾ ਟਰਬਲ ਵਿੱਚ ਹਾਂ। ਤੇ ਜੇ ਇਹ ਕਵੇ ਜੀ ਵੇਖੋ ਮੇਰਾ ਬੁਢੇਪਾ ਆ ਗਿਆ ਤੇ ਮੈਂ ਦੁਖੀ ਹਾਂ, ਧੀਆਂ ਪੁੱਤ ਬੱਚੇ ਪਰਿਵਾਰ ਇੱਦਾਂ ਕਰਦਾ, ਉਹ ਇਹ ਵੀ ਗੱਲ ਨਾਲ ਸਮਝਣ ਦੀ ਲੋੜ ਹੈ ਵੀ ਕਿਤੇ ਮੈਂ ਆਪਣੀ ਮੂਰਖਤਾ ਕਰਕੇ ਦੁਖੀ ਤੇ ਨਹੀਂ। ਠੀਕ ਹੈ, ਆਪਾਂ ਇੱਕ ਸਨੈਰੀਓ ਦੇ ਵਿੱਚ ਜਦੋਂ ਵਹਿੰਦੇ ਹਾਂ ਤੇ ਧੀਆਂ ਪੁੱਤਾਂ ਬੱਚਿਆਂ ਨੂੰ ਇਹ ਗੱਲ ਜ਼ਰੂਰ ਕਹੀ ਦੀ ਹੈ, ਸਟੇਜਾਂ ਤੋਂ ਵੀ ਕਹੀ ਦੀ ਹੈ ਵੀ ਤੁਹਾਡੇ ਉੱਤੇ ਵੀ ਬੁਢੇਪਾ ਆਉਣਾ, ਤੁਸੀਂ ਜਿੱਦਾਂ ਦਾ ਫਲ ਚਾਹੁੰਦੇ ਹੋ ਉਦਾਂ ਦਾ ਕਰਮ ਕਮਾਈ ਜਾਓ। ਪਰ ਇਹਦਾ ਦੂਜਾ ਪੱਖ ਇਹ ਵੀ ਹੈ ਨਾ ਵੀ ਜਿਹੜਾ ਹੁਣ ਅੱਜ ਬਜ਼ੁਰਗ ਹੋ ਗਿਆ ਉਹਦੇ ਉੱਤੇ ਵੀ ਤੇ ਜਵਾਨੀ ਰਹੀ ਹੈ, ਹੋ ਸਕਦਾ ਫਿਰ ਉਹ ਵੀ ਉਦਾਂ ਦਾ ਕਰਮ ਆਲਰੇਡੀ ਕਮਾ ਰਿਹਾ ਹੋਵੇ। ਮੇਰੀ ਗੱਲ ਨੂੰ ਸਮਝੋ ਬੇਨਤੀ ਨੂੰ, ਜੇ ਮੈਂ ਇਹ ਕਹਿ ਰਿਹਾ ਵੀ ਬੱਚੇ ਉਹ ਵੀ ਤੁਹਾਡੇ ਉੱਤੇ ਵੀ ਕੱਲ੍ਹ ਨੂੰ ਕੀ ਆਉਣਾ, ਬੁਢੇਪਾ ਆਉਣਾ, ਇਸ ਕਰਕੇ ਬਜ਼ੁਰਗਾਂ ਦਾ ਸਤਿਕਾਰ ਕਰੋ। ਤੇ ਜਿਹੜੇ ਬਜ਼ੁਰਗ ਦਾ ਸਤਿਕਾਰ ਨਹੀਂ ਹੋ ਰਿਹਾ, ਹੋ ਸਕਦਾ ਉਹਨੇ ਵੀ ਆਪਣੀ ਜਵਾਨੀ ਵੇਲੇ ਇਸ ਗੱਲ ਨੂੰ ਸਮਝਿਆ ਨਾ ਹੋਵੇ, ਤਾਂ ਕਰਕੇ ਅੱਜ ਉਹਦੀ, ਕਿਉਂਕਿ ਜਿਹਾ ਬੀਜਾ ਸੋ ਲੁਣੇ, ਇਹ ਵੀ ਵਜ੍ਹਾ ਹੁੰਦੀ ਨਾ। ਤੋ ਗੱਲ ਸਮਝਣ ਵਾਲੀ ਇਹ ਹੈ ਵੀ ਮੂਰਖਤਾ ਵੀ ਬੁੱਢੀ ਹੁੰਦੀ ਹੈ, ਕੱਲੀ ਸਿਆਣਪ ਜਿਹੜੀ ਹੈ ਉਹ ਬੁਢੇਪੇ ਵਿੱਚ ਨਹੀਂ ਹੁੰਦੀ। ਹੁਣ ਜਿਹਨੇ ਆਪਣੇ ਅੰਦਰ ਦੇ ਕ੍ਰੋਧ ਨੂੰ, ਲੋਭ ਨੂੰ ਅਜੇ ਤੱਕ ਨਹੀਂ ਛੱਡਿਆ, ਤੁਸੀਂ ਦੱਸੋ ਵੀ ਉਹ ਬੰਦਾ ਸੁਖੀ ਰਹਿ ਕਿਵੇਂ ਸਕਦਾ। ਜਿਹਨੇ ਆਪਣੇ ਅੰਦਰ ਦੀ ਮੂਰਖਤਾ ਨੂੰ 70-80 ਸਾਲ ਹੋਣ ਦੇ, ਬਲਕਿ ਉਹਨੇ ਸਮਝਿਆ ਹੀ ਨਹੀਂ ਵੀ ਮੈਂ ਮੂਰਖ ਹਾਂ, ਉਹ ਸੁਖੀ ਕਿਵੇਂ ਰਹਿ ਸਕਦਾ, ਕਦੀ ਨਹੀਂ ਰਹਿ ਸਕਦਾ, ਉਹ ਕਿਵੇਂ ਰਹਿ ਲਵੇਗਾ। ਜਦੋਂ ਬਾਣੀ ਸਾਨੂੰ ਕਹਿੰਦੀ ਨਾ ਵੀ ਬੰਦੇ ਖੋਜ ਦਿਲ ਹਰ ਰੋਜ਼, ਉਹ ਏਦਾਂ ਤਾਂ ਨਹੀਂ ਵੀ ਇਕੱਲੇ ਜਵਾਨ ਨੂੰ ਕਿਹਾ, ਉਹ ਸਾਰਿਆਂ ਨੂੰ ਹੀ ਕਿਹਾ ਸਾਨੂੰ ਉਹਨਾਂ ਨੇ, ਨਾ ਫਿਰ ਪਰੇਸ਼ਾਨੀ। ਮੈਂ ਵੀ ਮੈਂ ਆਪਣੀਆਂ ਹਰਕਤਾਂ ਦੇ ਵੱਲੇ ਵੀ ਧਿਆਨ ਦਵਾਂ ਨਾ, ਮੈਂ ਆਪਣੇ, ਮੈਂ ਇਕੱਲਾ ਇਸ ਗੱਲ ਦੀ ਧੌਂਸ ਨਾ ਜਵਾਵਾਂ ਵੀ ਵੇਖੋ ਜੀ ਮੇਰੀ ਤੇ ਦਾੜੀ ਚਿੱਟੀ ਹੋ ਗਈ। ਮੈਂ ਆਪਣੇ ਜਿਹੜੇ ਐਕਸ਼ਨ ਨੇ, ਜਿਹੜੇ ਮੈਂ ਕਰਮ ਕਰ ਰਿਹਾ, ਮੈਂ ਉਹਦੇ ਉੱਤੇ ਵੀ ਧਿਆਨ ਦਵਾਂ ਵੀ ਮੈਂ ਕਰ ਕੀ ਰਿਹਾ, ਮੇਰਾ ਬਿਹੇਵੀਅਰ ਕਿੱਦਾਂ ਦਾ ਹੈ, ਮੇਰਾ ਸੁਭਾਅ ਕਿੱਦਾਂ ਦਾ ਹੈ। ਤੋ ਕਈ ਵਾਰ ਬੰਦਾ, ਚਲੋ ਸਮਝਣ ਵਾਲੀ ਗੱਲ ਸਾਰਿਆਂ ਲਈ ਹੈ, ਜਿਹੜੇ ਜਵਾਨ ਨੇ ਭਾਈ ਉਹਨਾਂ ਨੇ ਵੀ ਬੁੱਢੇ ਹੋਣਾ, ਜਿਹੜੇ ਬਜ਼ੁਰਗ ਨੇ ਉਹਨਾਂ ਨੂੰ ਵੀ ਥੋੜ੍ਹਾ ਜਿਹਾ ਆਪਣੇ ਆਪ ਵੱਲ ਝਾਤੀ ਮਾਰਨ ਦੀ ਲੋੜ ਹੈ। ਹੁਣ ਇੱਕ ਹਰ ਇੱਕ ਨਾਲ ਲੜਦਾ ਹੀ ਫਿਰਦਾ, ਖਿਜਿਆ ਹੀ ਫਿਰਦਾ, ਕੀ ਕਰੋਗੇ ਉੱਥੇ ਤੁਸੀਂ? ਉਹ ਫਿਰ ਆਪਣੇ ਕਰਮ ਭੋਗ ਰਿਹਾ, ਆਪਣੇ ਕਰਮ ਭੋਗ ਰਿਹਾ, ਅਤੇ ਉਹਦਾ ਹੱਲ ਕਿਸੇ ਕੋਲ ਨਹੀਂ ਹੈਗਾ। ਤੋ ਗੁਰੂ ਕਿਰਪਾ ਕਰੇ, ਮਹਾਰਾਜ ਕਹਿੰਦੇ ਨੇ ਤੂੰ ਸਿੱਖਿਆ ਸੁਣ, ਕਿਹਦੀ ਸੁਣਨੀ ਹੈ? ਗੁਰੂ ਦੀ। ਇਹ ਮਨ ਗੁਰ ਕੀ ਸਿੱਖ ਸੁਣ। ਹੁਣ ਇੱਥੇ ਕਿਉਂ ਨਹੀਂ ਮਹਾਰਾਜ ਨੇ ਆਖਿਆ ਵੀ ਕਿਸੇ ਬਜ਼ੁਰਗ ਦੀ ਸਿੱਖ ਸੁਣ ਲਾ? ਕਿਉਂਕਿ ਉਹਦੇ ਕੋਲ ਵੀ ਉਹ ਸਿੱਖਿਆ ਨਹੀਂ ਹੈਗੀ ਜਿਹੜੀ ਗੁਰੂ ਕੋਲ ਹੈ, ਸਮਝ ਨਾ ਬੇਨਤੀ ਨੂੰ। ਉਹਦੇ ਕੋਲ ਵੀ ਉਹ ਵਾਲੀ ਸਿੱਖਿਆ ਨਹੀਂ ਹੈਗੀ ਜਿਹੜੀ ਮੇਰੇ ਗੁਰੂ ਕੋਲ ਹੈ। ਤੇ ਗੁਰੂ ਲਿਖ ਜਾਂਦੇ, ਮਹਾਰਾਜ ਕਹਿੰਦੇ ਵੀ ਹਾਂਜੀ ਵੀ ਜਦੋਂ ਤੁਸੀਂ ਵੱਡੇ ਹੋ ਜਾਓ ਉਦੋਂ ਵੱਡਿਆਂ ਦੀ ਸਿੱਖਿਆ ਸੁਣਿਆ ਕਰੋ, ਵੱਡਿਆਂ ਦੀ ਹਰ ਸਲਾਹ ਵੀ ਮੰਨਣ ਯੋਗ ਨਹੀਂ ਹੈ। ਇਹ ਗੱਲ ਨੌਜਵਾਨਾਂ ਨੂੰ ਵੀ ਸਮਝਣੀ ਚਾਹੀਦੀ ਹੈ ਤੇ ਇਹ ਵੱਡਿਆਂ ਨੂੰ ਵੀ ਸਮਝਣੀ ਚਾਹੀਦੀ ਹੈ ਵੀ ਜ਼ਰੂਰੀ ਨਹੀਂ ਵੀ ਜਿਹੜੀ ਮੈਂ ਸਲਾਹ ਦੇ ਰਿਹਾ ਉਹ ਐਕੂਰੇਟ ਹੋਵੇ, ਉਹ ਠੀਕ ਹੋਵੇ। ਦੋਵੇਂ ਪਾਸੇ ਹਉਮੈ ਨੂੰ ਛੱਡਣ ਦੀ ਲੋੜ ਹੈ, ਹੰਕਾਰ ਨੂੰ ਛੱਡਣ ਦੀ ਲੋੜ ਹੈ। ਤੋ ਸਤਿਗੁਰ ਨੇ ਬਖਸ਼ਿਸ਼ ਕੀਤੀ, ਗੁਰੂ ਅਮਰਦਾਸ ਮਹਾਰਾਜ ਫਰਮਾਉਂਦੇ ਨੇ, ਇਹ ਮਨ ਗੁਰ ਕੀ ਸਿੱਖ ਸੁਣ, ਹਰ ਭਾਵੇਂ ਗੁਣੀ ਨਿਧਾਨ। ਗੁਣਾਂ ਦਾ ਨਿਧਾਨ, ਖਜ਼ਾਨਾ ਵਾਹਿਗੁਰੂ, ਉਹ ਤੈਨੂੰ ਪ੍ਰਾਪਤ ਹੋਵੇਗਾ। ਹਰ ਸੁਖ ਦਾਤਾ ਮਨ ਵਸੈ, ਹਉਮੈ ਜਾਏ ਗੁਮਾਨ। ਗੁਮਾਨ ਤੇ ਹਉਮੈ ਦੋ ਸ਼ਬਦ ਵਰਤੇ ਬਾਬੇ ਨੇ। ਇਹ ਦੋਵੇਂ ਚੀਜ਼ਾਂ ਜਿਨ੍ਹਾਂ ਨੇ ਜੀਵਨ ਵਿੱਚੋਂ ਐਲੀਮੀਨੇਟ ਕਰ ਦਿੱਤੀਆਂ ਨਾ, ਉਹ ਬੰਦਾ ਕਦੀ ਵੀ ਦੁਖੀ ਨਹੀਂ ਹੋ ਸਕਦਾ। ਜਿਹੜਾ ਆਪਣੇ ਜੀਵਨ ਵਿੱਚੋਂ ਮੈਂ ਮੇਰੀ ਦੂਰ ਕਰ ਦਿੰਦਾ ਨਾ, ਉਹ ਨਹੀਂ ਦੁਖੀ ਹੋ ਜਾਂਦਾ। ਹਰ ਸੁਖ ਦਾਤਾ ਮਨ ਵਸੈ, ਹਉਮੈ ਜਾਏ ਗੁਮਾਨ। ਨਾਨਕ ਨਜ਼ਰੀ ਪਾਈਐ, ਹੇ ਨਾਨਕ, ਇੱਦਾਂ ਰੱਬ ਦੀ ਮਿਹਰ ਦੀ ਨਜ਼ਰ ਦੀ ਪ੍ਰਾਪਤ ਹੁੰਦੀ ਹੈ, ਉਹਦੀ ਪ੍ਰਾਪਤੀ ਹੁੰਦੀ ਹੈ, ਉਹਦੀ ਨਿਗਾਹ ਸਵਾਲੀ ਹੁੰਦੀ ਹੈ। ਤਾਂ ਅਨ ਦਿਨ ਲਾਗੈ ਧਿਆਨ, ਤੇ ਫਿਰ ਅਨ ਦਿਨ ਦਿਨ ਰਾਤ ਬੰਦੇ ਦਾ ਧਿਆਨ ਉੱਧਰ ਲੱਗਾ ਰਹਿੰਦਾ। ਇੱਕ ਸਟੈਪ ਤੂੰ ਪੁੱਟ, ਗੁਰੂ ਤੇਰੇ ਉੱਤੇ ਮਿਹਰ ਕਰੇਗਾ, ਫਿਰ ਤੂੰ ਉਦਾਂ ਦਾ ਹੀ ਹੋ ਜਾਣਾ। ਅਖੀਰ ਤੇ ਪੌੜੀ ਵਿੱਚ ਬੜੀ ਅਹਿਮ ਗੱਲ ਗੁਰੂ ਅਮਰਦਾਸ ਮਹਾਰਾਜ ਨੇ ਲਿਖੀ ਹੈ। ਉਹਨਾਂ ਕਹਿ, ਸਤ ਸੰਤੋਖ ਸਭ ਸੱਚ ਹੈ, ਗੁਰਮੁਖ ਪਵਿੱਤਰ। ਆਖਿਆ ਜਿਹੜਾ ਮਨੁੱਖ ਗੁਰੂ ਦਾ ਹੋ ਕੇ ਰਹਿ ਜਾਂਦਾ ਉਹ ਪਵਿੱਤਰ ਜੀਵਨ ਵਾਲਾ ਹੋ ਜਾਂਦਾ। ਤੇ ਪਵਿੱਤਰ ਜੀਵਨ ਦੀ ਨਿਸ਼ਾਨੀ ਕੀ ਹੁੰਦੀ ਹੈ? ਜਿਹਦੇ ਕੋਲ ਸਤ ਤੇ ਸੰਤੋਖ ਆ ਗਿਆ, ਆਹ ਹੈ ਪਵਿੱਤਰ ਜੀਵਨ ਦੀ ਨਿਸ਼ਾਨੀ। ਇੱਕ ਸਤ ਆ ਗਿਆ ਤੇ ਦੂਜਾ ਸੰਤੋਖ ਆ ਗਿਆ। ਸੰਤੋਖੀ ਬੰਦੇ ਤੋਂ ਵੱਧ ਦੁਨੀਆਂ ਉੱਤੇ ਕੋਈ ਪਵਿੱਤਰਤਾ ਨਹੀਂ ਹੈਗੀ, ਜਿਹਨੂੰ ਆਪਾਂ ਅੰਗਰੇਜ਼ੀ 'ਚ ਕੰਟੈਂਟ ਕਹਿੰਦੇ ਹਾਂ ਨਾ। ਤੋ ਜਿਹਦੇ ਜੀਵਨ ਵਿੱਚ ਸੰਤੋਖ ਆ ਗਿਆ ਉਹ ਬੰਦਾ ਪਵਿੱਤਰ ਜੀਵਨ ਵਾਲਾ ਹੁੰਦਾ, ਤੇ ਜਿਹੜਾ ਬੇਸੰਤੋਖਾ ਹੀ ਤੁਰਿਆ ਫਿਰਦਾ ਤੇ ਉਹ ਭਾਵੇਂ ਬਾਹਰੀ ਤੌਰ ਉੱਤੇ ਜਿੰਨੇ ਮਰਜ਼ੀ ਰਿਚੁਅਲ ਕਰ ਲਵੇ, ਜਿੰਨੇ ਮਰਜ਼ੀ ਕਰਮ ਕਾਂਡ ਕਰ ਲਵੇ, ਉਹ ਕੋਈ ਅਰਥ ਨਹੀਂ ਰੱਖਦੇ। ਤੋ ਮਹਾਰਾਜ ਕਹਿੰਦੇ ਨੇ ਸਤ ਸੰਤੋਖਾ ਸੰਤੋਖ, ਸਤ ਸੰਤੋਖ ਸਭ ਸੱਚ ਹੈ, ਗੁਰਮੁਖ ਪਵਿੱਤਰ। ਅੰਦਰੋਂ ਕਪਟ ਵਿਕਾਰ ਗਿਆ, ਉਹਦੇ ਅੰਦਰੋਂ ਕਪਟ ਚਲਿਆ ਜਾਂਦਾ। ਅੱਛਾ, ਸੰਤੋਖੀ ਬੰਦਾ ਕਦੀ ਕਪਟੀ ਨਹੀਂ ਹੋ ਸਕਦਾ, ਤੇ ਬੇਸੰਤੋਖਾ ਬੰਦਾ ਕਪਟ ਤੋਂ ਰਹਿ ਨਹੀਂ ਸਕਦਾ, ਉਹਨੇ ਕਪਟ ਕਰਨਾ ਹੀ ਕਰਨਾ। ਕਪਟ ਕਿਹਨੂੰ ਕਹਿੰਦੇ ਨੇ? ਜਿਵੇਂ ਮਨ ਵਿੱਚ ਕਿਸੇ ਪ੍ਰਤੀ ਗੱਲ ਹੋਰ ਰੱਖਣੀ ਤੇ ਮੂੰਹ ਤੇ ਕੋਈ ਗੱਲ ਹੋਰ ਕਰਨੀ, ਉਹਨੂੰ ਕਪਟੀ ਕਹਿੰਦੇ ਆਪਾਂ। ਮੀਣਾ ਵੀ ਕਹਿ ਦਿੰਦੇ ਆਪਾਂ ਇੱਕ ਸ਼ਬਦ, ਮੀਣਾ ਸ਼ਬਦ ਸ਼ਾਇਦ ਸੁਣਿਆ ਹੋਵੇ ਤੁਸੀਂ। ਆਪਾਂ ਕਹਿੰਦੇ ਬੰਦਾ ਬੜਾ ਮੀਣਾ ਏ। ਤੋ ਮਹਾਰਾਜ ਨੇ ਆਖਿਆ ਜਿਹਨੇ ਗੁਰੂ ਵਾਲੀ ਮਤ ਨੂੰ ਧਾਰਨ ਕਰ ਲਿਆ ਨਾ, ਉਹ ਇੰਨਾ ਪਵਿੱਤਰ ਹੋ ਗਿਆ, ਉਹਦੇ ਅੰਦਰ ਸਤ ਤੇ ਸੰਤੋਖ ਆ ਗਿਆ, ਉਹਦੇ ਅੰਦਰੋਂ ਕਪਟ ਚੱਲਿਆ ਗਿਆ। ਕਪਟ ਨਹੀਂ ਉਹਦਾ ਕਿਸੇ ਪ੍ਰਤੀ, ਸੰਤੋਖੀ ਬੰਦਾ ਤੇ ਕਪਟ ਰੱਖ ਹੀ ਨਹੀਂ ਨਾ ਸਕਦਾ, ਤੇ ਬੇਸੰਤੋਖਾ ਬੰਦਾ ਕਪਟ ਤੋਂ ਬਿਨਾਂ ਚੱਲ ਨਹੀਂ ਸਕਦਾ। ਮਹਾਰਾਜ ਨੇ ਬਖਸ਼ਿਸ਼ ਕੀਤੀ, ਅੰਦਰੋਂ ਕਪਟ ਵਿਕਾਰ ਗਿਆ ਮਨ ਸਹਿਜੇ ਜਿੱਤਾ, ਉਹਨੇ ਆਪਣਾ ਮਨ ਸਹਿਜ ਵਿੱਚ ਰਹਿ ਕੇ ਜਿੱਤ ਲਿਆ। ਤਾਂ ਜੋਤ ਪ੍ਰਗਾਸ਼, ਉੱਥੇ ਰੱਬੀ ਜੋਤ ਦਾ ਪ੍ਰਗਾਸ਼ ਹੋ ਗਿਆ। ਜੋਤ ਮਤਲਬ ਕੋਈ ਦੀਵਾ ਨਹੀਂ ਹੁੰਦਾ। ਅਸੀਂ ਜਿੰਨੇ ਜੋਤ ਸ਼ਬਦ ਜਿੰਨਾ ਪੜ੍ਹਦੇ ਨਾ ਹੁਣ, ਆਪਾਂ ਇਹ ਵੀ ਕਹਿੰਦੇ ਹਾਂ ਵੀ ਦਸਾਂ ਪਾਤਸ਼ਾਹੀਆਂ ਦੀ ਜੋਤ ਗੁਰੂ ਗ੍ਰੰਥ ਸਾਹਿਬ, ਤੋਂ ਇੱਥੇ ਕੋਈ ਦੀਵਾ ਥੋੜਾ ਜਗ ਰਿਹਾ। ਗੱਲ ਇਹ ਹੈ ਵੀ ਉਹ ਗਿਆਨ, ਉਹ ਸਮਝ, ਉਹਨੂੰ ਜੋਤ ਕਿਹਾ। ਜਦੋਂ ਆਪਾਂ ਕਹਿੰਦੇ ਹਾਂ ਵੀ ਸਭ ਮੈਂ ਜੋਤ, ਜੋਤ ਹੈ ਸੋਏ, ਵੀ ਸਾਰਿਆਂ ਵਿੱਚ ਹੀ ਰੱਬ ਦੀ ਸਤਾ ਹੈ। ਇੱਕ ਜਿਹੜੀ ਜੋਤ ਹੈ ਆਮ ਆਪਾਂ ਕਹਿੰਦੇ ਜੀ ਘਿਓ ਵਾਲੀ ਜੋਤ ਹੋ ਗਈ, ਉਹ ਤੇ ਪੁਰਾਣੇ ਸਮਿਆਂ ਦੇ ਵਿੱਚ ਬਾਲਦੇ ਹੁੰਦੇ ਸੀ, ਘਿਓ ਵਾਲੀ ਵੀ ਬਾਲਦੇ ਸੀ, ਉਹ ਤੇਲ ਵਾਲੇ ਦੀਵੇ ਵੀ ਬਾਲਦੇ ਹੁੰਦੇ ਸੀ। ਹੁਣ ਬਾਣੀ ਦੇ ਵਿੱਚ ਦੀਵੇ ਦੀ ਜ਼ਿਕਰ ਵੀ ਆਇਆ ਤੇ ਬਾਣੀ 'ਚ ਜੋਤ ਦਾ ਜ਼ਿਕਰ ਵੀ ਆਇਆ। ਦੀਵਾ ਬਲੈ ਅੰਧੇਰਾ ਜਾਏ, ਵੇਦ ਪਾਠ ਮਤ ਪਾਪਾਂ ਖਾਏ। ਅੱਛਾ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਬਾਬੇ ਨਾਨਕ ਲਈ ਵੀ ਦੀਵਾ ਸ਼ਬਦ ਵਰਤਿਆ ਗਿਆ। ਬਾਬੇ ਨਾਨਕ ਲਈ ਵੀ ਬਲਿਓ ਚਿਰਾਗ ਅੰਧਿਆਰ ਮੈਂ, ਸਭ ਕਲ ਉਧਰੀ ਇੱਕ ਨਾਮ ਧਰਮ। ਬਲਿਓ ਚਿਰਾਗ ਆਖਿਆ ਹਨੇਰੇ ਵਿੱਚ ਚਿਰਾਗ ਬਲਿਆ। ਚਿਰਾਗ ਕਿਹਨੂੰ ਕਹਿੰਦੇ ਨੇ? ਦੀਵੇ ਨੂੰ ਕਹਿੰਦੇ ਨੇ ਨਾ। ਹੁਣ ਅਸੀਂ ਚਿਰਾਗ ਸਮਝਿਆ ਵੀ ਜਿਹੜਾ ਕੋਈ ਪੀਰਾਂ ਫਕੀਰਾਂ ਦੀਆਂ ਬਾਜ਼ਾਰਾਂ ਤੇ ਜਾਗ ਰਿਹਾ, ਲੋਕ ਉੱਥੇ ਚਿਰਾਗ ਜਗਾਉਂਦੇ ਫਿਰਦੇ ਨੇ। ਆਖੇ ਚਿਰਾਗ ਤੇ ਬਲ ਪਿਆ ਗੁਰੂ ਨਾਨਕ ਦੇ ਰੂਪ ਦੇ ਵਿੱਚ, ਚਿਰਾਗ ਬਲ ਪਿਆ, ਜੋਤ ਤੇ ਜਗ ਗਈ ਗੁਰੂ ਦੇ ਗਿਆਨ ਦੇ ਰੂਪ ਦੇ ਵਿੱਚ, ਦੀਵਾ ਤੇ ਬਲ ਪਿਆ ਗਿਆਨ ਦੇ ਰੂਪ ਦੇ ਵਿੱਚ। ਤੋ ਨਾ ਚਿਰਾਗ ਸਾਨੂੰ ਕਿਸੇ ਪੀਰਾਂ ਦੀ ਮਜ਼ਾਰ ਉੱਤੇ ਜਗਾਉਣ ਦੀ ਲੋੜ ਹੈ, ਕਿਉਂਕਿ ਬਲਿਓ ਚਿਰਾਗ ਅੰਧਿਆਰ ਮੈਂ, ਸਭ ਕਲ ਉਧਰੀ ਇੱਕ ਨਾਮ ਧਰਮ। ਗੁਰੂ ਨਾਨਕ ਦੇ ਰੂਪ ਦੇ ਵਿੱਚ ਦੀਵਾ ਬਲ ਪਿਆ, ਉਹ ਚਿਰਾਗ ਬਲ ਪਿਆ ਸਾਡੇ ਘਰਾਂ ਵਿੱਚੋਂ। ਜਿੱਦਾਂ ਜਿੱਦਾਂ ਗੁਰੂ ਨਾਨਕ ਰੂਪੀ ਗਿਆਨ ਦਾ ਚਿਰਾਗ ਬੁਝਿਆ, ਅਸੀਂ ਬਾਹਰ ਪੀਰਾਂ ਫਕੀਰਾਂ ਦੀਆਂ ਮਜ਼ਾਰਾਂ ਉੱਤੇ ਚਿਰਾਗ ਜਗਾਉਣ ਤੁਰ ਪਏ। ਤੋ ਜਦੋਂ ਸਾਨੂੰ ਇਸ ਗੱਲ ਦੀ ਪਛਾਣ ਆ ਗਈ ਨਾ ਜੀ, ਵੀ ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ, ਫਿਰ ਸਾਡਾ ਫੋਕਸ ਇੱਧਰ ਹੋਣਾ, ਸਾਡਾ ਧਿਆਨ ਇੱਧਰ ਹੋਣਾ। ਜਦੋਂ ਸਾਨੂੰ ਇਸ ਗੱਲ ਦੀ ਸਮਝ ਲੱਗੇ ਵੀ ਦੀਵਾ ਬਲੇ ਅੰਧੇਰਾ ਜਾਏ, ਵੇਦ ਪਾਠ ਮਤ ਪਾਪਾਂ ਖਾਏ, ਜਿੱਦਾਂ ਜਿੱਦਾਂ ਦੀਵਾ ਬਲਦਾ ਹਨੇਰਾ ਚੱਲਿਆ ਜਾਂਦਾ ਏ, ਤੇ ਮਹਾਰਾਜ ਨੇ ਆਖਿਆ ਇੱਦਾਂ ਹੀ ਗੁਰੂ ਦੇ ਗਿਆਨ ਦਾ ਸੋਝੀ ਦਾ ਦੀਵਾ ਬਲਦਾ ਏ, ਤੇ ਮੇਰੇ ਅੰਦਰ ਦੀ ਅਗਿਆਨਤਾ ਨਾਲੋਂ ਨਾਲ ਖਤਮ ਹੁੰਦੀ ਜਾਂਦੀ। ਮਹਾਰਾਜ ਇੱਥੇ ਵੀ ਬਖਸ਼ਿਸ਼ ਕਰਦੇ ਨੇ, ਤਾਂ ਜੋਤ ਪ੍ਰਗਾਸ਼, ਜੋਤ ਦਾ ਮਤਲਬ ਕਿ ਸੋਝੀ ਸਮਝ, ਸਮਝ ਦਾ ਪ੍ਰਕਾਸ਼ ਹੋ ਗਿਆ ਅੰਦਰ। ਉਹ ਕਈ ਵਾਰ ਤਸਵੀਰਾਂ ਵਾਲੇ ਸਾਨੂੰ ਬਣਾ ਕੇ ਇੱਦਾਂ ਵਿਖਾ ਦਿੰਦੇ ਨੇ ਜੋਤ, ਨਹੀਂ ਉੱਦਾਂ ਦੀ ਕੋਈ ਜੋਤ ਨਹੀਂ ਹੁੰਦੀ, ਦੀਵੇ ਵਾਲੀ ਜੋਤ ਦੀ ਗੱਲ ਨਹੀਂ ਇੱਥੇ। ਤਾਂ ਜੋਤ ਪ੍ਰਗਾਸ਼ ਆਨੰਦ ਰਸ ਅਗਿਆਨ ਗਵਿੱਤਾ, ਮਹਾਰਾਜ ਕਹਿੰਦੇ ਨੇ ਉੱਥੇ ਆਨੰਦ ਆ ਗਿਆ, ਉੱਥੇ ਰਸ ਆ ਗਏ, ਅਗਿਆਨ ਗਵਿੱਤਾ ਆਖਿਆ ਅੰਦਰੋਂ ਅਗਿਆਨ ਗਵਾਚ ਗਿਆ, ਅਗਿਆਨ ਗਵਿੱਤਾ। ਅਨ ਦਿਨ ਹਰ ਕੇ ਗੁਣ ਰਵੈ ਗੁਣ ਪ੍ਰਗਟ ਕੀਤਾ। ਅਨ ਦਿਨ ਦਾ ਮਤਲਬ ਹੁੰਦਾ ਹੈ ਸਾਧ ਸੰਗਤ, ਦਿਨ ਤੇ ਰਾਤ ਹਰ ਵੇਲੇ ਹਰ ਵਕਤ ਰੱਬੀ ਗੁਣਾਂ ਨੂੰ ਚੇਤੇ ਕਰਨਾ ਤੇ ਅੰਦਰ ਗੁਣ ਪ੍ਰਗਟ ਕਰ ਲੈਣੇ, ਗੁਣ ਅੰਦਰ ਪ੍ਰਗਟ ਕਰ ਲੈਣੇ ਹੋਰ ਗੁਣਾਂ ਦਾ ਜਿਹੜਾ ਹੈ। ਜਿਵੇਂ ਬੈਂਕ ਦੇ ਵਿੱਚ ਬੰਦਾ ਪੈਸੇ ਰੱਖਦਾ ਤੇ ਵਿਆਜ ਨਹੀਂ ਮਿਲਦਾ, ਪੈਸਾ ਵਧੀ ਜਾਂਦਾ। ਆਖਿਆ ਇੱਦਾਂ ਹੀ ਜਿੰਨਾ ਗੁਰੂ ਵਾਲੇ ਗੁਣ ਅੰਦਰ ਰੱਖੇ ਤੇ ਉਹਨੂੰ ਵਿਆਜ ਦੇ ਵਿੱਚ ਹੋਰ ਗੁਣ ਮਿਲ ਗਏ, ਹੋਰ ਸੁੱਖ ਮਿਲ ਗਿਆ ਉਹਨੂੰ, ਹੋਰ ਟਿਕਾ ਮਿਲ ਗਿਆ, ਗੁਣ ਪ੍ਰਗਟ ਹੁੰਦੇ ਜਾਂਦੇ ਨੇ। ਹੁਣ ਤੁਸੀਂ ਬੈਂਕ ਇੱਕ ਕਰਾਂ ਬੰਦਾ ਮਿਹਨਤ ਕਰਕੇ ਤੇ ਬੈਂਕ ਦੇ ਵਿੱਚ ਪੈਸੇ ਧਰ ਦੇਵੇ, ਮਤਲਬ ਬਹੁਤ ਸਾਰੀ ਬੰਦੇ ਨੇ ਮਿਹਨਤ ਕੀਤੀ ਹੋਵੇ, ਇੱਕ ਕਰਾਂ ਉਹਨੇ ਕੋਈ ਕਰੋੜ ਦੋ ਕਰੋੜ ਡਾਲਰ ਬੈਂਕ ਚ ਲਾ ਦਿੱਤਾ ਤੇ ਸਾਰੀ ਜ਼ਿੰਦਗੀ ਉਹ ਵਿਹਲਾ ਬਹਿ ਕੇ ਖਾ ਸਕਦਾ। ਤੋ ਇੱਕ ਵਾਰ ਮਿਹਨਤ ਕਰੀਏ ਵੀ ਗੁਰੂ ਦੇ ਸ਼ਬਦ ਨੂੰ ਆਪਣੇ ਅੰਦਰ ਟਿਕਾਈਏ, ਮੁੜ ਕੇ ਕਿਸੇ ਮਿਹਨਤ ਦੀ ਲੋੜ ਨਹੀਂ ਪੈਣੀ, ਉਹਨੇ ਭਾਗ ਲਾ ਦੇਣੇ ਅੰਦਰ, ਉਹਨੇ ਹੀ ਪਾਕ ਲਾ ਦੇਣੇ। ਇੱਕਰਾਂ ਤੇ ਮਿਹਨਤ ਹੈਗੀ ਹੈ। ਤੋ ਮਹਾਰਾਜ ਨੇ ਬਖਸ਼ਿਸ਼ ਕੀਤੀ, ਅੰਨ ਦਿਨ ਹਰ ਕੇ ਗੁਣ ਰਵੈ, ਗੁਣ ਪ੍ਰਗਟ ਕੀਤਾ, ਗੁਣ ਪ੍ਰਗਟ ਹੋ ਗਏ ਅੰਦਰ। ਸਭਨਾ ਦਾਤਾ ਏਕ ਹੈ। ਮਹਾਰਾਜ ਗੁਰੂ ਅਮਰਦਾਸ ਕਹਿੰਦੇ ਨੇ ਚੇਤਾ ਰੱਖਿਓ, ਸਾਰਿਆਂ ਦਾ ਦਾਤਾ ਇੱਕੋ ਹੀ ਹੈ। ਤੇ ਉਹ ਦਾਤਾ ਕੋਈ ਦੇਵਤਾ ਭਗਵਾਨ, ਕੋਈ ਪੀਰ, ਕੋਈ ਪੈਗੰਬਰ ਨਹੀਂ ਹੈਗਾ, ਉਹ ਦਾਤਾ ਅਕਾਲ ਪੁਰਖ ਹੈ। ਕਈ ਨਾ ਕਹਿੰਦੇ ਨਾ ਬੰਦਾ, ਅਸੀਂ ਤੇ ਜੀ ਇੱਕੋ ਨਹੀਂ ਮੰਨਦੇ। ਮੈਨੂੰ ਯਾਦ ਹੈ ਇੱਕ ਦਿਨ ਏਦਾਂ ਕੋਈ ਗੱਲ ਚੱਲ ਪਈ ਪਖੰਡਵਾਦ ਦੀ, ਉਹ ਚੱਲੀ ਸੀ ਕਿਸੇ ਖਾਸ ਡੇਰੇ ਦੇ ਪ੍ਰਤੀ ਜਿਹੜਾ ਬੜਾ ਪਖੰਡਵਾਦ ਫੈਲਾਉਂਦਾ। ਤੇ ਮੈਂ ਤੇ ਉਹਨਾਂ ਦੀ ਗੱਲ ਕਰ ਰਿਹਾ ਤੇ ਇੱਕ ਲਾਗੇ ਭੈਣ ਖਲੋਤੀ ਸੀ, ਕਹਿੰਦੀ ਜੀ ਅਸੀਂ ਤੇ ਇਹਨਾਂ ਨੂੰ ਮੰਨਦੇ ਹਾਂ, ਅਸੀਂ ਇਹਨਾਂ ਨੂੰ ਨਹੀਂ ਮੰਨਦੇ। ਮਤਲਬ ਮੰਨਦੇ ਤੇ ਆਪਾਂ ਵੀ ਹੈ ਨਾ, ਇਹਨਾਂ ਨੂੰ ਨਹੀਂ ਮੰਨਦੇ ਤੇ ਉਹਨੂੰ ਮੰਨਦੇ ਹਾਂ ਆਪਾਂ, ਫਰਕ ਤੇ ਕੋਈ ਨਹੀਂ। ਵੀ ਜੇ ਕਿੱਡੀ ਚੰਗੀ ਗੱਲ ਹੋਵੇ ਵੀ ਅਸੀਂ ਇਹ ਆਖੀਏ ਵੀ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਕਿਸੇ ਨੂੰ ਨਹੀਂ ਮੰਨਦੇ। ਮਤਲਬ ਗੱਲ ਆ ਚਾਹੀਦੀ ਹੈ ਵੀ ਭਾਈ ਸਾਹਿਬ ਜੀ ਅਸੀਂ ਅਕਾਲ ਪੁਰਖ ਤੋਂ ਬਿਨਾਂ ਕਿਸੇ ਉੱਤੇ ਵਿਸ਼ਵਾਸ ਨਹੀਂ ਰੱਖਦੇ। ਤੋ ਗੱਲ ਤੇ ਆਹ ਚੱਲਣੀ ਚਾਹੀਦੀ ਹੈ। ਉਹ ਕਹਿੰਦੇ ਨਹੀਂ ਨਹੀਂ ਹਾਂਜੀ, ਇੱਕ ਬੰਦਾ ਕਹਿ ਰਿਹਾ ਇਹਨਾਂ ਵਾਲੇ ਨੂੰ ਨਹੀਂ ਅਸੀਂ ਮੰਨਦੇ, ਸਾਡੇ ਵਾਲਾ ਹੋਰ ਹੈ। ਸੋ ਬੜੇ ਅਸੀਂ ਬਣਾਏ ਨੇ, ਖੋਈਆਂ ਵਾਲੇ, ਪਿੱਪਲਾਂ ਵਾਲੇ, ਫਲਾਨੇ ਟਮਕਾਨੇ ਕਈ ਬਣੇ ਹੋਏ ਨੇ। ਤੇ ਗੁਰੂ ਅਮਰਦਾਸ ਮਹਾਰਾਜ ਨੇ ਸਾਨੂੰ ਸਮਝਾਇਆ ਵੀ ਇੱਕੋ ਹੀ ਦਾਤਾ ਹੈ ਭਾਈ, ਸਭ ਜੱਗ ਫਿਰ ਮੈਂ ਦੇਖਿਆ, ਹਰ ਇੱਕੋ ਦਾਤਾ, ਇੱਕ ਹੀ ਦਾਤਾ ਹੈ। ਤੁਹਾਡੇ ਖੋਈਆਂ, ਪਿੱਪਲਾਂ, ਜੰਡਾਂ ਵਾਲਿਆਂ ਨੇ ਕੱਖ ਨਹੀਂ ਦੇਣਾ, ਇਹਨਾਂ ਕੋਲ ਕੱਖ ਨਹੀਂ ਹੈਗਾ। ਅਸੀਂ ਕਈ ਵਾਰ ਇੰਡੀਆ ਵਾਲੀ ਬੇਸ ਸਮਝੀ ਨਾ, ਕਨੇਡਾ ਵਿੱਚ ਵੀ ਚੁੱਕੀ ਆਉਣੇ, ਇੱਥੇ ਵੀ ਲਈ ਆਉਣੇ ਨਾਲ। ਤੋ ਦਾਦੀਆਂ ਜਿਹੜੀਆਂ ਆਉਂਦੀਆਂ, ਪੜਦਾਦੀਆਂ ਆਉਂਦੀਆਂ, ਹੁਣ ਬੱਚੇ ਨੇ ਇੱਥੋਂ ਵਾਲੇ ਕਈ ਵਾਰ ਉਹ ਕਹਿੰਦੇ ਨੇ ਬਾਬਾ ਜੀ ਕੀ ਕਰੀਏ ਹੁਣ, ਫਿਰ ਦਾਦੀ ਦਾ ਦਿਲ ਥੋੜ੍ਹਾ ਤੋੜਨਾ ਮੁਸ਼ਕਲ ਵੀ ਹੈਗੀ ਹੈ ਨਾ। ਵੀ ਹੁਣ ਬੇਬੇ ਨੂੰ ਕੀ ਕਹੀਏ, ਬੇਬੇ ਦੇ ਬਾਬੇ ਦੀ ਫੋਟੋ ਨਾਲ ਹੀ ਲੈ ਕੇ ਆਈ ਹੈ ਨਾ। ਹੁਣ ਇਹ ਹੁੰਦਾ ਹੈ ਵੀ ਅਸੀਂ ਵੇਖੋ ਕਿੰਨੀਆਂ ਚੀਜ਼ਾਂ ਆਪਾਂ ਆਪਣੇ ਕੋਲੋਂ ਗਵਾ ਬੈਠੇ ਹਾਂ ਜਿਹੜੀਆਂ ਸਾਡੀਆਂ ਅਸਲੀ ਸਨ, ਜਿਨ੍ਹਾਂ ਨੂੰ ਸਾਂਭਣਾ ਚਾਹੀਦਾ ਸੀ। ਤੇ ਜੇ ਤੁਸੀਂ ਉਹਨਾਂ ਚੀਜ਼ਾਂ ਨੂੰ ਨਾਲ, ਹੁਣ ਤੇ ਆਪਾਂ ਸਿਆਣੇ ਬਣੀਏ, ਹੁਣ ਤੇ ਸੋਝ ਵਾਲੇ ਬਣੀਏ, ਦੁਨੀਆਂ ਕਿੱਥੇ ਪਹੁੰਚ ਗਈ ਹੈ ਤੇ ਅਸੀਂ ਕਿੰਨਾ ਚੀਜ਼ਾਂ ਵਿੱਚ ਉਲਝੇ ਹੋਏ ਹਾਂ। ਕੋਈ ਆਪਣੇ ਸਾਈਆਂ ਨੂੰ ਚੁੱਕੀ ਆਉਂਦਾ, ਕੋਈ ਕਿਸੇ ਨੂੰ ਚੁੱਕੀ ਆਉਂਦਾ। ਮਤਲਬ ਜਾਂ ਸਾਡਾ ਮਤਲਬ ਇੱਦਾਂ ਜਿਵੇਂ ਬੰਦਾ ਆਪਾਂ ਕਹਿੰਦੇ ਵੀ ਅਕਲ ਨਾਲ ਵੈਰ ਨਹੀਂ, ਜਿਵੇਂ ਕਿਸੇ ਬੰਦੇ ਦਾ ਹੁੰਦਾ ਵੀ ਮੈਂ ਵੈਰ ਹੀ ਕਮਾਉਣਾ ਅਕਲ ਦੇ ਨਾਲ। ਤੋ ਇੱਕ ਗੱਲ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਦਰ ਤੇ ਆਉਂਦੇ ਹਾਂ ਤੇ ਸਮਝ ਲਓ ਵੀ ਇੱਕ ਤੋਂ ਬਿਨਾਂ ਹੋਰ ਕੋਈ ਦਾਤਾ ਨਹੀਂ ਹੈਗਾ, ਇੱਕ ਤੋਂ ਬਿਨਾਂ ਕੋਈ ਹੋਰ ਦਾਤਾ ਨਹੀਂ ਹੈਗਾ। ਸਭ ਜੱਗ ਫਿਰ ਮੈਂ ਦੇਖਿਆ, ਹਰ ਇੱਕੋ ਦਾਤਾ, ਇੱਕੋ ਹੀ ਦਾਤਾ ਹੈ। ਤੋ ਸਾਨੂੰ ਤੇ ਹੁਕਮ ਵੀ ਹੈ ਵੀ ਜਿਹੜਾ ਸਿੱਖ ਹੈ, ਪੂਜਾ ਅਕਾਲ ਕੀ, ਪਰਚਾ ਸ਼ਬਦ ਕਾ, ਦੀਦਾਰ ਖਾਲਸੇ ਕਾ। ਤੋ ਧੰਨਵਾਦ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਇਹ ਸਨ ਭਾਈ ਸਾਹਿਬ ਭਾਈ ਗੁਰਸ਼ਰਨ ਸਿੰਘ ਜੀ, ਜਿਨ੍ਹਾਂ ਨੇ ਸ਼ਬਦ ਦੀ ਵਿਚਾਰ ਦੇ ਨਾਲ ਅੱਜ ਦੀਆਂ ਕੁਛ ਮਨਮਤ ਦੀਆਂ ਗੱਲਾਂ ਜਿਹੜੀਆਂ ਸਾਡੇ 'ਚ ਪਈਆਂ ਹੋਈਆਂ ਨੇ, ਉਹਨਾਂ ਦੀ ਵਿਚਾਰ ਵੀ ਸਾਡੇ ਨਾਲ ਸਾਂਝੀ ਕੀਤੀ ਹੈ। ਗੁਰੂ ਕਿਰਪਾ ਕਰੇ ਤੁਸੀਂ ਕੱਲ੍ਹ ਤੋਂ ਪਰਸੋਂ ਤੋਂ ਸ਼ਬਦਾਂ ਦੀ ਕਥਾ ਸੁਣ ਰਹੇ ਜੇ, ਔਰ ਇੱਕ ਇੱਕ ਸ਼ਬਦ ਸਾਨੂੰ ਜੀਵਨ ਦੀ ਜਾਚ ਦੱਸਦਾ। ਔਰ ਜੇ ਆਪਾਂ ਸ਼ਬਦ ਨੂੰ ਸਿਰਫ ਸੁਣਨ ਤੱਕ ਸੀਮਤ ਰਹਿਣਾ ਤੇ ਜਿਹੜੀਆਂ ਵਿਚਾਰਾਂ ਕਰਦੇ ਹਾਂ ਉਹਨਾਂ ਵਿਚਾਰਾਂ ਵੱਲ ਅੱਗੇ ਨਹੀਂ ਵਧਣਾ ਤੇ ਸੱਚ ਜਾਣਿਓ, ਸਾਡੇ 'ਚ ਬਹੁਤ ਸਾਰੇ ਐਸੇ ਰੀਤੀ ਰਿਵਾਜ਼ ਨੇ ਜਿਨ੍ਹਾਂ ਵਾਸਤੇ ਕਈ ਵਾਰ ਪੇਰੈਂਟਸ ਨੂੰ ਵੀ ਮੁਸ਼ਕਿਲ ਹੋ ਜਾਂਦੀ ਹੈ ਕਿ ਆਪਾਂ ਬੱਚੀ ਦਾ ਆਨੰਦ ਕਾਰਜ ਕਰਨਾ, ਬੱਚੇ ਦਾ ਆਨੰਦ ਕਾਰਜ ਕਰਨਾ। ਤੇ ਅੱਗੇ ਆਨੰਦ ਕਾਰਜ ਦੇ ਕਿਤੇ ਦਿਨ ਇੱਕ ਰਾਤ ਬਰਾਤ ਰਹਿ ਜਾਣੀ ਤੇ ਦੋ ਦਿਨ ਰਹਿਣੀ ਤੇ ਲੋਕਾਂ ਨੇ ਕਹਿਣਾ ਵੀ ਬੜੀ ਸੇਵਾ ਹੋਈ ਹੈ, ਫਿਰ ਬਰਾਤ ਦੋ ਦਿਨ ਰਹੀ ਹੈ, ਬਰਾਤ ਇੱਕ ਦਿਨ ਰਹੀ ਹੈ, ਵੈਸੇ ਤਾਂ ਬਾਅਦ 'ਚ ਰਹਿਣੀ ਹੋਈ ਨਹੀਂ। ਪਰ ਅੱਜ ਤੁਸੀਂ ਵਿਆਹ ਵੇਖ ਲਓ, ਘੱਟੋ ਘੱਟ ਇੱਕ ਮਹੀਨੇ ਤੋਂ ਉੱਤੇ ਲੱਗਦਾ ਵਿਆਹ ਦਾ ਘਰਾਂ ਦੇ ਵਿੱਚ, ਕੋਈ ਮਾਈਆਂ ਵਾ, ਕੋਈ ਚੂੜਾ ਵਾ, ਕੋਈ ਮਹਿੰਦੀ ਆ, ਕੋਈ ਜਾਗੋ ਵਾ, ਔਰ ਖਿਮਾ ਕਰਨਾ, ਕੋਈ ਚੁੰਨੀ ਚੜਾਉਣੀ ਆ। ਜੇ ਬੀਬੀਆਂ ਨੂੰ ਪੁੱਛੀਏ ਨਾ ਮਾਈਆਂ ਕੀ ਆ, ਤੇ ਇਹਨਾਂ ਨੂੰ ਵੀ ਨਹੀਂ ਪਤਾ ਵੀ ਮਾਈਆਂ ਕੀ ਆ। ਪਰ ਮਾਈਆਂ ਹਾਲਾਂ ਦੇ ਵਿੱਚ ਕਿੰਨੇ ਨੂੰ ਪੈਂਦੀਆਂ ਨੇ ਇਹ ਤੁਸੀਂ ਆਪੇ ਜਾਣਦੇ ਜੇ। ਚੁੰਨੀ ਚੜ੍ਹਾਉਣੀ ਕੀ ਆ, ਸਾਡੀ ਬੀਬੀ ਨੇ ਵੀ ਚੁੰਨੀ ਚੜ੍ਹਾ ਕੇ ਹੀ ਆਪਣੀ ਨੂੰਹ ਲਿਆਂਦੀ ਸੀ, ਪਰ ਉਦੋਂ ਚੁੰਨੀ 5 ਰੁਪਈਏ ਦੀ ਆਈ ਸੀ ਅਤੇ ਘਰ ਜਾ ਕੇ ਦੇ ਆਈ ਸੀ ਸਿਰ 'ਤੇ ਬੱਚੀ ਦੇ ਅਤੇ ਲੈ ਆਉਂਦੀ ਸੀ। ਅੱਜ ਚੁੰਨੀ ਕਿੰਨੇ ਨੂੰ ਪੈਂਦੀ ਆ। ਖਿਮਾ ਕਰਨਾ ਇੱਥੇ ਆਨੰਦ ਕਾਰਜ ਹੁੰਦਾ। ਆਪਾਂ ਹਰ ਇੱਕ ਥਾਂ 'ਤੇ ਨਿਮਰਤਾ ਨਾਲ ਜਾਂਦੇ, ਗੁਰੂ ਘਰ ਵਿੱਚ ਇੱਥੇ ਕਹਿੰਦੇ ਸਾਨੂੰ ਘੋੜੀਆਂ 'ਤੇ ਚੜ੍ਹ ਕੇ ਆਉਣ ਦੀ ਇਜਾਜ਼ਤ ਹੈ, ਅਸੀਂ ਘੋੜੇ ਹੀ ਲੈ ਆ ਸਕਦੇ ਹਾਂ, ਅਸੀਂ ਬੈਂਡ ਵਾਜਾ ਲਿਆ ਸਕਦੇ ਹਾਂ, ਅਸੀਂ ਢੋਲ ਵਜਾ ਸਕਦੇ ਹਾਂ, ਅਸੀਂ ਨੱਚਦੇ ਆ ਸਕਦੇ ਹਾਂ। ਇਹਦਾ ਮਤਲਬ ਹੈ ਲੋਕ ਨੇ ਰਾਮ ਖਿਲਾਉਣਾ ਜਾਣਾ ਗੁਰੂ ਨੂੰ ਵੀ ਅਸੀਂ ਇਹੋ ਕੁਝ ਹੀ ਸਮਝ ਲਿਆ। ਪਰ ਖਿਮਾ ਕਰਨਾ, ਮਹਾਰਾਜ ਤਾਂ ਕਹਿੰਦੇ ਵੀ ਗੁਰ ਕੀ ਮੱਤ ਤੋਂ ਲੈ ਆਉਣੇ ਭਗਤ ਬਿਨਾਂ ਬਹੁ, ਵੀ ਗੁਰੂ ਦੀ ਮੱਤ ਲੈ, ਗੁਰਸਿੱਖ ਮੀਤ, ਚਲੋ ਗੁਰ ਚੱਲ ਲਈ, ਜੋ ਗੁਰ ਕਹੇ ਸੋਈ ਭਲ ਮਾਨੋ। ਹਰ ਤੇ ਸਿਰਫ 20 ਮਿੰਟ ਦਾ ਕਾਰਜ ਆ, 20 ਮਿੰਟ ਦਾ ਆਨੰਦ ਕਾਰਜ ਦਾ ਸਿਰਫ 20 ਮਿੰਟ ਦਾ। ਅਤੇ ਸਾਨੂੰ ਇਹ ਵੀ ਨਹੀਂ ਪਤਾ ਮੈਨੂੰ ਹੁਣ ਕਿਵੇਂ ਕਰਨਾ। ਮੈਂ ਵੈਸੇ ਗੱਲ ਕਹਿਣ ਲੱਗਾ, ਮੰਨਿਓ ਮਹਿਸੂਸ ਨਾ ਕਰਿਓ, ਆਨੰਦ ਕਾਰਜ ਤੋਂ 2-3 ਪਹਿਲੇ ਮਹੀਨਾ ਬੱਚਾ ਦਾੜੀ ਵੀ ਰੱਖਣੀ ਸ਼ੁਰੂ ਕਰ ਦਿੰਦਾ, ਬੱਚਾ ਥੋੜ੍ਹੇ ਜਿਹੇ ਕੇਸ ਵੀ ਰੱਖਣੇ ਸ਼ੁਰੂ ਕਰ ਦਿੰਦਾ, ਪੱਗ ਬੰਨ੍ਹਣੀ ਵੀ ਸ਼ੁਰੂ ਕਰ ਦਿੰਦਾ। ਆਨੰਦ ਕਾਰਜ ਲਈ ਬੜੀ ਸੋਹਣੀ ਦਸਤਾਰ ਸਜਾ ਕੇ ਲਿਆਉਂਦਾ, ਅਤੇ ਰਾਤ ਨੂੰ ਜਦੋਂ ਰਿਸੈਪਸ਼ਨ ਹੁੰਦੀ ਉਦੋਂ ਬੱਚਾ ਪਛਾਣਿਆ ਨਹੀਂ ਜਾਂਦਾ ਵੀ ਇਹੋ ਸੀ ਆਨੰਦ ਕਾਰਜ ਵਾਲਾ। ਇੱਥੋਂ ਜਾ ਕੇ ਪਹਿਲਾਂ ਨਾਈ ਕੋ ਜਾਂਦਾ ਵੀ ਮੇਰੇ 'ਤੇ ਤਾਂ ਬੋਝ ਪਿਆ ਸੀ ਦਾੜੀ ਦਾ, ਖਿਮਾ ਕਰਨਾ। ਆਪਣੇ ਮਤਲਬ ਨੂੰ ਤਾਂ ਅਸੀਂ ਦਸਤਾਰ ਸਜਾ ਲਈ, ਆਪਣੇ ਮਤਲਬ ਨੂੰ ਅਸੀਂ ਦਾੜੀ ਵੀ ਰੱਖ ਲਈ, ਆਪਣੇ ਮਤਲਬ ਨੂੰ ਅਸੀਂ ਸਾਰੇ ਕਾਰਜ ਕਰ ਲਏ, ਪਰ ਜਿਹੜਾ ਗੁਰੂ ਦਾ ਮਤਲਬ ਸੀ ਉਹਨੂੰ ਤਾਂ ਅਸੀਂ ਸਮਝਿਆ ਨਾ ਵੀ ਗੁਰੂ ਨੇ ਸਾਨੂੰ ਦਸਤਾਰ ਦਿੱਤੀ ਹੈ ਵੀ ਇਹ ਸਿੱਖ ਨੇ ਬੰਨਣੀ ਹੈ। ਅਤੇ ਖਿਮਾ ਕਰਨਾ, ਜੇ ਕੋਈ ਏਅਰਪੋਰਟ 'ਤੇ ਸਾਡੀ ਦਸਤਾਰ ਨੂੰ ਹੱਥ ਲਾਉਂਦਾ ਤਾਂ ਅਸੀਂ ਬਹੁਤ ਖਪਾ ਹੁੰਦੇ ਹਾਂ, ਐਜੀਟੇਸ਼ਨ ਕਰਦੇ ਹਾਂ, WS ਉੱਥੋਂ ਤੱਕ ਜਾਂਦੇ ਗੌਰਮੈਂਟਾਂ ਤੱਕ। ਪਰ ਇਹਨਾਂ ਨੂੰ ਤਾਂ ਪਤਾ ਵੀ ਸਿੱਖਾਂ ਨੇ ਤਾਂ ਆਪਣੀ ਪੱਗ ਲਾ ਕੇ ਆਪ ਰੱਖੀ ਪਈ ਹੈ, ਸਿੱਖ ਨੇ ਪੱਗ ਰੱਖੀ ਥੋੜ੍ਹਾ ਸਿਰ 'ਤੇ। ਕਿੰਨੇ ਪਰਸੈਂਟ ਸਿੱਖ ਨੇ ਜਿਹਨਾਂ ਦੇ ਸਿਰਫ ਇਹ ਥੋੜ੍ਹਾ ਵੀ ਨਗਰ ਕੀਰਤਨ ਵਾਲੇ ਪੱਗਾਂ ਬੰਨ ਲਓ, ਅਗਲੇ ਦਿਨ ਨਗਰ ਕੀਰਤਨ ਚਲ ਗਿਆ ਨਾਲੇ ਛੱਕ ਪੱਕ ਕੇ ਘਰ ਨੂੰ ਆ ਜਾਓ, ਅਤੇ ਅਗਲੇ ਦਿਨ ਫਿਰ ਉੱਦਾਂ ਦੇ ਉੱਦਾਂ। ਸਾਡੀ ਗਿਣਤੀ ਬਹੁਤ ਜ਼ਿਆਦਾ, ਜੇ ਅੱਜ ਵੀ ਸਿੱਖ ਸਾਰੇ ਦਸਤਾਰਾਂ ਬੰਨ ਕੇ ਸੜਕਾਂ 'ਤੇ ਆ ਜਾਣਾ ਤਾਂ ਖਿਮਾ ਕਰਨਾ, ਇੱਥੋਂ ਦੀ ਗੌਰਮੈਂਟ ਨੂੰ ਭਾਜੜਾ ਪੈ ਜਾਣਗੀਆਂ। ਔਰ ਤੁਸੀਂ ਦੇਖ ਹੀ ਰਹੇ ਦਿੱਲੀ 'ਚ ਕੀ ਹੋਇਆ, ਜਿਨ੍ਹਾਂ ਨੂੰ ਖਾਲਿਸਤਾਨੀ ਕਹਿੰਦੇ ਸੀ, ਜਿਨ੍ਹਾਂ ਨੂੰ ਅੱਤਵਾਦੀ ਕਹਿੰਦੇ ਸੀ, ਜਿਨ੍ਹਾਂ ਨੂੰ ਸਭ ਕੁਝ ਕਹਿੰਦੇ ਸੀ, ਅੱਜ ਸਾਂਭਿਆ ਤਾਂ ਗੁਰੂ ਘਰਾਂ ਨੇ ਹੀ ਹੈ ਨਾ। ਇਸ ਕਰਕੇ ਗੁਰਮੁਖ ਪਿਆਰਿਓ, ਮਾਲਕ ਦੀ ਕਿਰਪਾ, ਜਦੋਂ ਵੀ ਕਿਤੇ ਸਿੱਖਾਂ 'ਤੇ ਕੋਈ ਇਹੋ ਜਿਹੀ ਆਫਤ ਆਉਂਦੀ ਆ, ਕੋਈ ਨਾ ਕੋਈ ਚਾਰਾ ਗੁਰੂ ਮਹਾਰਾਜ ਚਲਾ ਦਿੰਦਾ ਜਿਹਦੇ ਨਾਲ ਫਿਰ ਗੁਰੂ ਦੀ ਵਡਿਆਈ ਹੋ ਜਾਂਦੀ ਵੀ ਇਹ ਗੁਰੂ ਦੇ ਸਿੱਖ ਨੇ। ਇਹਨੂੰ ਸਮਝੋ, ਇਸ ਗੁਰੂ ਗ੍ਰੰਥ ਸਾਹਿਬ ਨੂੰ ਮੱਤ ਕਿਸੇ ਪਾਸੇ ਜਾਣ ਦਾ ਯਤਨ ਕਰੋ, ਗੁਰੂ ਕਿਰਪਾ ਕਰੇ ਜੋ ਇਹਨੇ ਦੇਣਾ ਨਾ ਕਿਸੇ ਸਰੀਰ ਨੇ ਨਹੀਂ ਜੇ ਦੇਣਾ। ਗੁਰਮੁਖ ਪਿਆਰਿਓ, ਸਰੀਰ ਨੇ ਤਾਂ ਸਗੋਂ ਉਹ ਗੱਲਾਂ ਕਰਨੀਆਂ ਜਿਹੜੀਆਂ ਕਰ ਕਰਕੇ ਅਗਲੇ ਜੇਲ੍ਹਾਂ 'ਚ ਬੈਠੇ ਆ। ਬਹੁਤ ਬਹੁਤ ਧੰਨਵਾਦ ਜੀ ਆਇਆਂ ਨੂੰ। ਕੱਲ੍ਹ ਨੂੰ ਅਖੰਡ ਪਾਠ ਆਰੰਭ ਹੋਣੇ ਨੇ ਦਰਸ਼ਨ ਦੇਣੇ, ਸੋ ਆਓ ਹੁਣ ਭਾਈ ਸਾਹਿਬ, ਭਾਈ ਹਰਮਨਦੀਪ ਸਿੰਘ ਜੀ ਦਰਬਾਰ ਸਾਹਿਬ ਵਾਲਾ ਜਥਾ, ਜੋ ਕਿ ਬੜੇ ਪਿਆਰ ਨਾਲ ਕੀਰਤਨ ਕਰਦੇ ਨੇ, ਰਸ ਪਿੰਨਾ ਕੀਰਤਨ। ਔਰ ਵੈਸੇ ਸਮਾਂ ਥੋੜ੍ਹਾ ਹੀ ਲੈ ਕੇ ਆਏ ਸਾਡੇ ਕੋਲ, ਬੇਨਤੀ ਕਰਾਂਗੇ ਫਿਰ ਆਉਣ ਵਾਲੇ ਸਮੇਂ ਵਿੱਚ। ਠੀਕ ਹੈ, ਕੋਈ ਵੱਧ ਘੱਟ ਗੱਲਾਂ ਬਾਤਾਂ ਹੋ ਜਾਂਦੀਆਂ ਨੇ, ਆਪਾਂ ਉਹਨਾਂ ਵੱਲ ਨਹੀਂ ਜਾਣਾ, ਆਪਾਂ ਗੁਰੂ ਅਤੇ ਗੁਰੂ ਦੀ ਸੰਗਤ ਵੱਲ ਜਾਣਾ। ਆਪਾਂ ਗੁਰੂ ਅਤੇ ਗੁਰੂ ਦੀ ਸੰਗਤ ਦੀ ਸੇਵਾ ਕਰਦੇ ਹਾਂ, ਅਸੀਂ ਕਿਸੇ ਦੀ ਸੇਵਾ ਨਹੀਂ ਕਰਦੇ, ਅਸੀਂ ਗੁਰੂ ਦੇ ਕੀਰਤਨੀ ਹਾਂ। ਅਸੀਂ ਖਿਮਾ ਮੰਗਦੇ ਹਾਂ ਜੇ ਕੋਈ ਐਸੀ ਗੱਲਬਾਤ ਹੋ ਜਾਵੇ, ਅਤੇ ਖਿਮਾ ਦੇ ਵੀ ਜਾ ਚੁੱਕਾ। ਗੁਰੂ ਕਿਰਪਾ ਕਰੇ, ਚੜ੍ਹਦੀ ਕਲਾ ਬਖਸ਼ੇ, ਸਰਵਨ ਗੁਰੂ ਨਾ ਪਾਸੋਂ ਕੀਰਤਨ, ਇਹ 1 ਤਰੀਕ ਤੱਕ ਸਾਡੇ ਪਾਸ ਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।

0: ਸੁਹਿਣੀ ਅਸਵਾਂ ਪ੍ਰਵਾਨ ਕਰਨੀਆਂ ਜੀ। ਆਓ ਅਤੀ ਸਤਿਕਾਰਯੋਗ ਗਿਆਨੀ ਗੁਰਸ਼ਰਨ ਸਿੰਘ ਜੀ ਆਪ ਜੀ ਨੂੰ ਕਥਾ ਵਿਚਾਰਾਂ ਦੁਆਰਾ ਨਿਹਾਲ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ
1: ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਭਾਈ ਸਾਹਿਬ ਹਰਮਨਦੀਪ ਸਿੰਘ ਜੀ, ਹਜ਼ੂਰੀ ਰਾਗੀ ਜਥਾ ਸਿੰਘ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ, ਜਿਨ੍ਹਾਂ ਨੇ ਵਾਹਿਗੁਰੂ ਦੇ ਬੜੇ ਪਿਆਰ ਨਾਲ ਰਸ ਭਜਨ ਰਸਾਂ ਦੁਆਰਾ ਲਾਹੀ ਬਾਣੀ ਦੇ ਮਨੋਹ ਕੀਰਤਨ ਸਰਵਨ ਕਰਾਏ ਨੇ, ਸਤਿਗੁਰ ਜਥੇ ਨੂੰ ਚੜ੍ਹਦੀਆਂ ਗੱਲਾਂ ਬਖਸ਼ਣ। ਹੁਣ ਭਾਈ ਸਾਹਿਬ ਗੁਰਸ਼ਰਨ ਸਿੰਘ ਜੀ ਕਥਾ ਸਰਵਨ ਕਰਾਉਣਗੇ। ਸੋ ਆਓ ਬੜੇ ਪਿਆਰ ਨਾਲ ਸਰਵਨ ਕਰੀਏ। ਕੱਲ੍ਹ ਨੂੰ ਖੰਡ ਪਾਠ ਆਰੰਭ ਹੋਣੇ ਨੇ, ਐਤਵਾਰ ਨੂੰ ਭੋਗ ਪੈਣਗੇ, ਪਰਿਵਾਰਾਂ ਵੱਲੋਂ ਬੇਨਤੀ ਦਰਸ਼ਨ ਦੇਣੇ। ਸਰਵਨ ਕਰੀਏ ਕਥਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

सदा सुखी नानक

पानी मेला

तन तन सब रस गोविंद

झूठा परपंच जोर चलाया किन्हों लाख पांच की जोरी।

कहे कबीर एक नीम उसारी, खिन मह बिनस जाए अहंकारी। जुगो जुग अटल चवर शतर तख्त दे मालक, हाजरा हजूर जारा जहूर शब्द गुरु। बाणी के बोहित अमृत के दाते, दसा पातशाहियां दी जोत। साहब सच्चे पातशाह सतगुरु गुरु ग्रंथ साहब महाराज तिन्हां दी पावन पवित्र ते मुकद्दस हजूरी विच अमृत वेले तो सज्जे दीवाना दियां हाजरियां भर रहे सन्मान योग सत्कार योग सत्संगी जनों, सतगुरां ने बड़ी अपार बख्शिश रहमत कीती है। आप सब गुरदेव दी पावन हजूरी विच जुड़ बैठ के सतगुर की अमृतमयी बाणी दे कीर्तन मेरे तो पहला गुरु घर के रागी सिंघां पासों सरवण कर रहे सी। बड़े प्यारे शब्द भाई साहब आप जी नूं सरवण करा रहे सन। तो ये चंगी गल है कि नवे नवे गुरु ग्रंथ साहब रूपी खजाने दे विच्चों शब्द जिहड़े ने उह संगत दे नाल सांझे करने। तो कई बार साडा सुभाव ही बनिया हुंदा है, रागी सिंघां दा भी सुभाव ऐसा हुंदा है कि जिहड़े शब्द बहुत बार गाए जा चुके ने जां संगत बहुत बार जिन्हां शब्दां नूं सुन चुकी है, जिन्हां दी डिमांड कर चुकी है, उहो ही शब्द वार वार स्टेजां उत्तों पढ़े जांदे ने, पर गुरबाणी दा खजाना बहुत वड्डा है। इस करके जे असीं नित नवां शब्द गुरु ग्रंथ साहिब दा पढ़दे हां तो फिर सानू जिहड़ी सोझी है समझ है उहदा साडा पद्धर वी वधदा है। कल वी भाई साहिब जदों मेरे ख्याल अज अमृत वेले शब्द सरवण करा रहे सन, तकरीबन मैनूं भी इत्थे 1.5-2 साल सेवा करदिआं हो गए ने ते मैं किसे रागी सिंघ दे मुख तों शब्द नहीं सुणिआ जिहड़ा अज अमृत वेले भाई साहिब हरमनदीप सिंह हुणी पढ़ रहे सी। वो शब्द सी आज नामे बीठल देखिआ मूर्ख को समझाऊं रे। तो इन्हां शब्दां दे विच जिहड़ा प्रचलित अवतारवाद दा भगत नामदेव साहिब ने बड़ा खंडन कीता है, उहदे विच उहनां ने रामचंद दी गल कीती, शिव दी गल कीती, इसे तरीके नाल गायत्री दी गल कीती, ते सारिआं नूं खंडित करके गल आखी भी हिंदू अन्ना तुरकू काणा दोहां ते ज्ञानी सियाणा, हिंदू पूजे देहुरा मुसलमान मसीत, नामे सोई सेविया जां देहुरा ना मसीत। तो हुण वी जिहड़ा शब्द भाई साहिब ने सांझा कीता है वो पढ़ के गए ने कि वेद वड्डा कि जहां ते आया, भी वेद वड्डा है कि जहां जिहड़े जिहड़ा अकाल पुरख वाहिगुरु है जिहड़ा सारे ज्ञान दा सोमा है वह वड्डा है। तो यह सवाल सही भी तीर्थ वड्डा कि हर का दास, भी तीर्थ वड्डा हुंदा है कि रब का प्यारा वड्डा हुंदा है। तो बाबा कबीर साहब ने सवाल ही चुके सन भी कहो कबीर हो भया उदास, तीर्थ वड्डा कि हर का दास, भी मैं उदास हाँ मैनू ये गल समझाओ भी कोई खास जगह पवित्र हुंदी है कि रब का प्यारा वड्डा हुंदा। तो उहदा जवाब इहो ही है भी दुनिया का कोई तीर्थ वड्डा नहीं हैगा, बल्कि जिहड़ा रब का प्यारा है उही वड्डा है। कबीर वड्डा है, बनारस वड्डी नहीं हैगी, नामदेव वड्डा है, बनारस वड्डी नहीं है। तो बड़े प्यारे शब्द बाणी दे विच मौजूद ने, पर जे असीं थोड़ा जिहा स्टैप एक अगे वधीए ते बजाए जदों साडे कोल कोई गुरु घर के रागी आउंदे ने उहनां नूं इह कहीए भी सानूं आ जिहड़े शब्द ऑलरेडी असीं सुणे ने इह सुणाउण दी बजाए उहनां नूं कहीए भी भाई साहिब जी नवें शब्द जिहड़े ने उह सानूं सुणाए जाण जिहड़े असीं सुणे ना होण। तो बड़ी बख्शिश है भाई साहिब उत्ते। तो आओ साध संगत, समा है अज दी लड़ीवार चल रही गुरबाणी दी कथा विचार दा। मनोबिरतियां नूं एकागर करदिआं फतेह दी सांझ पाई, एक वार आखो जी वाहिगुरु जी का खालसा वाहिगुरु जी की फतेह। गौड़ी राग विच
ਭਗਤ ਸਤਿਗੁਰੂ ਬਾਬਾ ਕਬੀਰ ਸਾਹਿਬ ਜੀ ਜਿਹੜੇ ਨੇ ਉਹਨਾਂ ਨੇ ਇਹ ਪਾਵਨ ਸ਼ਬਦ ਰਚਿਆ ਹੈ ਤੇ ਰਾਗ ਗੌੜੀ ਭਗਤਾਂ ਕੀ ਬਾਣੀ ਦੇ ਸਿਰਲੇਖ ਹੇਠ ਜੇ ਤੁਸੀਂ ਗੌਰ ਕੀਤਾ ਹੋਵੇ ਤੇ ਤਕਰੀਬਨ ਹੁਣ ਤਾਂ ਜਿੰਨੇ ਆਪਾਂ ਸ਼ਬਦ ਵਿਚਾਰੇ ਨੇ ਸਭ ਤੋਂ ਵਧੀਕ ਸ਼ਬਦ ਇਹ ਕਬੀਰ ਸਾਹਿਬ ਦੇ ਚੱਲ ਰਹੇ ਨੇ। ਭਗਤਾਂ ਵਿੱਚੋਂ ਬਾਬਾ ਕਬੀਰ ਸਾਹਿਬ ਨੇ ਬਹੁਤ ਬਾਣੀ ਰਚੀ ਹੈ ਤੇ ਗੁਰੂ ਪਾਤਸ਼ਾਹਾਂ ਦੇ ਵਿੱਚੋਂ ਸਭ ਤੋਂ ਵੱਧ ਬਾਣੀ ਜੇ ਕਿਸੇ ਨੇ ਰਚੀ ਹੈ ਜੇ ਉਚਾਰਨ ਕੀਤੀ ਹੈ ਤੇ ਗੁਰੂ ਅਰਜਨ ਸਾਹਿਬ ਨੇ ਕੀਤੀ ਹੈ। ਇਸੇ ਕਰਕੇ ਜਦੋਂ ਹੁਕਮਨਾਮਾ ਸਾਹਿਬ ਵੀ ਆਉਂਦੇ ਨੇ ਤੇ ਬਹੁਤੀ ਵਾਰ ਜਿਹੜੇ ਸ਼ਬਦ ਆਉਂਦੇ ਨੇ ਉਹ ਗੁਰੂ ਅਰਜਨ ਸਾਹਿਬ ਦੇ ਆਉਂਦੇ ਨੇ ਕਿਉਂਕਿ ਉਹਦਾ ਰੀਜ਼ਨ ਹੀ ਇੱਕ ਇਹ ਹੈ ਵੀ ਉਹਨਾਂ ਦੀ ਬਾਣੀ ਬਹੁਤ ਜ਼ਿਆਦਾ ਹੈ, ਸਾਰੇ ਗੁਰੂਆਂ ਦੇ ਨਾਲੋਂ ਉਹਨਾਂ ਨੇ ਜ਼ਿਆਦਾ ਬਾਣੀ ਰਚੀ ਹੈ। ਤੇ ਦੂਜੇ ਪਾਸੇ ਸਮੁੱਚੇ ਭਗਤਾਂ ਵਿੱਚੋਂ ਸਭ ਤੋਂ ਵੱਧ ਬਾਣੀ ਜੇ ਕਿਸੇ ਨੇ ਰਚੀ ਹੈ ਤੇ ਉਹ ਭਗਤ ਕਬੀਰ ਸਾਹਿਬ ਮਹਾਰਾਜ ਨੇ, ਉਹਨਾਂ ਨੇ ਰਚੀ ਹੈ। ਤੋ ਅੱਜ ਦੇ ਇਸ ਪਾਵਨ ਬਚਨ ਵਿੱਚ ਬਾਬਾ ਕਬੀਰ ਸਾਹਿਬ ਨੇ ਮਨੁੱਖੀ ਹਸਤੀ ਦਾ ਜ਼ਿਕਰ ਕੀਤਾ ਹੈ ਵੀ ਬੰਦਾ ਇੰਨਾ ਅਹੰਕਾਰ ਵਿੱਚ ਤੁਰਿਆ ਫਿਰਦਾ ਹੈ, ਇੰਨੀ ਔਮੈ ਇਹਦੇ ਅੰਦਰ, ਮੈਂ ਮੇਰੀ ਦਾ ਪਸਾਰਾ ਦੁਨੀਆਂ ਉੱਤੇ ਬਹੁਤ ਵੱਡਾ ਹੋ ਗਿਆ। ਤੋ ਬਾਬਾ ਕਬੀਰ ਸਾਹਿਬ ਕਹਿੰਦੇ ਨੇ ਬੰਦੇ ਦੀ ਜੇ ਵੇਖਿਆ ਜਾਵੇ ਤੇ ਹਸਤੀ ਹੈ ਕੀ ਹੈ, ਬੰਦਾ ਕੀ ਹੈ, ਇੱਕ ਮਿੱਟੀ ਦਾ ਪੁਤਲਾ ਹੈ। ਪਰ ਇਸ ਪੁਤਲੇ ਦੇ ਵਿੱਚ ਜਿਹੜੀ ਹਉਮੈ ਹੈ, ਜਿਹੜਾ ਹਉਮੈ ਦਾ ਰੋਗ ਹੈ, ਉਹ ਬਹੁਤ ਵੱਡੀ ਪੱਧਰ ਉੱਤੇ ਵਿਆਪਕ ਹੈ। ਤੋ ਕਬੀਰ ਸਾਹਿਬ ਨੇ ਰਹਾਉ ਵਾਲੀ ਪੰਕਤੀ ਵਿੱਚ ਆਖਿਆ ਵੀ ਇਹ ਅਕਾਲ ਪੁਰਖ ਵਾਹਿਗੁਰੂ, ਮੈਂ ਤੇ ਕੁਝ ਵੀ ਨਹੀਂ, ਮੈਂ ਤੇ ਤੁਸ਼ ਹਾਂ, ਮੈਂ ਨਾ ਹੀ, ਮੈਂ ਕੁਝ ਵੀ ਨਹੀਂ ਹਾਂ। ਕੱਛ ਆਹੇ ਨਾ ਮੋਰਾ, ਆਖਿਆ ਵੀ ਮੇਰੀ ਹਸਤੀ ਕੋਈ ਨਹੀਂ ਤੇ ਮੇਰੀ ਮਲਕੀਅਤ, ਮੇਰੀ ਜਾਇਦਾਦ ਵੀ ਕੋਈ ਨਹੀਂ ਹੈ। ਹੁਣ ਕਮਾਲ ਦੀ ਗੱਲ ਹੈ ਕਿ ਦੁਨੀਆਂ ਦੇ ਲੋਕ ਜਾਇਦਾਦਾਂ ਬਣਾਉਂਦੇ ਨੇ, ਭਾਵੇਂ ਉਹਨਾਂ ਕੋਲ ਥੋੜੀ ਹੋਵੇ ਭਾਵੇਂ ਬਹੁਤੀ ਹੋਵੇ, ਪਰ ਉਸ ਚੀਜ਼ ਦਾ ਬੰਦਾ ਅਹੰਕਾਰ ਕਰਦਾ। ਮੈਂ ਕਈ ਵਾਰ ਮਹਿਸੂਸ ਕਰਦਾ ਹੁੰਦਾ ਇੱਥੇ ਨਾ ਦੁਨੀਆਂ ਦੇ ਵਿੱਚ ਹਰ ਬੰਦਾ ਜਿਹੜਾ ਹੈ, ਜਿੰਨੀ ਕੁ ਉਹਦੀ ਹੈਸੀਅਤ ਹੁੰਦੀ ਹੈ ਨਾ, ਜਿੱਥੇ ਕੁ ਉਹਦੀ ਚੱਲਦੀ ਹੈ ਉੱਥੇ ਆਪਣੀ ਪੂਰੀ ਚਲਾਉਂਦਾ ਉਹ, ਜਿੰਨਾ ਵੀ ਉਹ ਅਹੰਕਾਰ ਕਰ ਸਕਦਾ ਹੈ ਨਾ, ਉਹ ਜਿੱਥੇ ਇੱਕ ਬੈਠਾ ਹੈ ਉੱਥੇ ਪੂਰਾ ਕਰਦਾ। ਤੁਸੀਂ ਕਦੀ ਵੇਖਿਓ ਮੈਨੂੰ ਇਹ ਗੱਲ ਕਹਿਣ ਤੋਂ ਕੋਈ ਗੁਰੇਜ਼ ਨਹੀਂ ਹੁੰਦੀ ਵੀ ਜਦੋਂ ਅਸੀਂ ਕਹਿੰਦੇ ਹਾਂ ਵੀ ਕੋਈ ਬੰਦਾ ਬਹੁਤ ਵੱਡੇ ਅਹੁਦੇ ਉੱਤੇ ਬੈਠਾ ਹੈ, ਵੀ ਮੰਨ ਲਓ ਕੋਈ ਪ੍ਰਾਈਮ ਮਿਨਿਸਟਰ ਹੈ, ਕੋਈ ਚੀਫ ਮਿਨਿਸਟਰ ਹੈ, ਕੋਈ ਰਾਸ਼ਟਰਪਤੀ ਹੈ, ਤੇ ਉਹ ਹੰਕਾਰ ਕਰ ਰਿਹਾ ਹੈ। ਪਰ ਜੇ ਤੁਸੀਂ ਇਹ ਕੰਸਿਡਰ ਕਰੋ, ਇਸ ਗੱਲ ਨੂੰ ਵਿਚਾਰੋ ਵੀ ਬੰਦਾ ਸਾਡੀ ਨਿਗਾਹ ਵਿੱਚ ਕੋਈ ਛੋਟੇ ਤੋਂ ਛੋਟੇ ਅਹੁਦੇ ਤੇ ਵੀ ਬੈਠਾ ਹੋਵੇ, ਉਹਦਾ ਵੀ ਉਹਨੂੰ ਹੰਕਾਰ ਹੁੰਦਾ, ਤੇ ਜੇ ਉਹ ਬੰਦਾ ਵੱਡੇ ਤੇ ਬਹਿੰਦਾ ਹੈ ਤੇ ਉਹਨੂੰ ਉਹਦਾ ਵੀ ਹੋਵੇਗਾ। ਇੱਥੇ ਤੇ ਆਮ ਤੁਸੀਂ ਵੇਖੋ ਨਿਕਾ ਜਿਹਾ ਕੋਈ ਗਰੁੱਪ ਹੋਵੇ, ਨਿਕਾ ਜਿਹਾ ਬੜਾ ਛੋਟਾ ਜਿਹਾ ਗਰੁੱਪ, ਜੇ ਉਹਦਾ ਵੀ ਕੋਈ ਮੁਖੀ ਹੋਵੇ ਤੇ ਉਹ ਵੀ ਆਪਣੇ ਆਪ ਦੇ ਵਿੱਚ ਹੰਕਾਰੀ ਹੋ ਕੇ ਤੁਰਿਆ ਫਿਰਦਾ ਵੀ ਪਤਾ ਨਹੀਂ ਮੈਂ ਕਿੱਡੀ ਕੁ ਵੱਡੀ ਹਸਤੀ ਹਾਂ, ਮੈਂ ਕੀ ਸ਼ੈ ਹਾਂ। ਤੋ ਹੰਕਾਰ ਜਿਹੜਾ ਹੈ ਨਾ, ਇਹ ਬੰਦੇ ਦੇ ਮੂਲ ਸੁਭਾਅ ਦੇ ਵਿੱਚ ਹੀ ਪਿਆ ਹੋਇਆ। ਮਹਾਰਾਜ ਨੇ ਕਿਹਾ ਜਿਸ ਦਿਨ ਇਹ ਜੰਮਿਆ ਸੀ ਹੰਕਾਰ ਲੈ ਕੇ ਜੰਮਿਆ ਸੀ। ਚਾਹੀਦਾ ਤਾਂ ਇਹ ਹੈ ਵੀ ਇਸ ਬਿਮਾਰੀ ਨੂੰ, ਇਸ ਹਉਮੈ ਦੀ ਰੋਗ ਨੂੰ ਗੁਰੂ ਦੇ ਸ਼ਬਦ ਦੁਆਰਾ ਆਪਣੇ ਅੰਦਰੋਂ ਇਲੀਮੀਨੇਟ ਕੀਤਾ ਜਾਵੇ, ਇਹਨੂੰ ਖਤਮ ਕੀਤਾ ਜਾਵੇ। ਤੋ ਹਰ ਬੰਦਾ ਇੱਥੇ ਉਸ ਜੀਵਨ ਦੇ ਨਾਲ ਜਿਉ ਰਿਹਾ ਹੈ ਜਿਹਨੂੰ ਆਪਾਂ ਹੰਕਾਰੀ ਜੀਵਨ ਕਹਿੰਦੇ, ਹਉਮੈ ਵਾਲਾ ਜੀਵਨ ਕਹਿੰਦੇ ਹਾਂ। ਜਿੱਥੇ ਵੀ ਉਹਦੀ ਚੱਲਦੀ ਹੈ ਨਾ, ਜਿੱਥੇ ਵੀ ਕਿਤੇ ਉਹਦਾ ਅਧਿਕਾਰ ਖੇਤਰ ਹੈ, ਉੱਥੇ ਉਹ ਆਪਣੀ ਪੂਰੀ ਚਲਾਉਂਦਾ ਹੈ। ਤੇ ਜੇ ਉਹਦਾ ਅਧਿਕਾਰ ਖੇਤਰ ਤੁਸੀਂ ਵੱਡਾ ਕਰਦੇ ਜਾਓਗੇ, ਵੱਡਾ ਕਰਦੇ ਜਾਓਗੇ, ਤੇ ਫਿਰ ਉੱਥੇ ਵੀ ਉਹ ਚਲਾਵੇਗਾ। ਤੇ ਮੈਂ ਗੱਲ ਕਹਿਣਾ ਹੁੰਦਾ ਵੀ ਗੁਰਦੁਆਰੇ ਦੇ ਲਾਂਗਰੀ ਤੋਂ ਲੈ ਕੇ ਗੁਰਦੁਆਰੇ ਦੇ ਪ੍ਰਧਾਨ ਤੱਕ, ਤੇ ਗੁਰਦੁਆਰੇ ਦੇ ਪ੍ਰਧਾਨ ਤੋਂ ਲੈ ਕੇ ਮੁਲਕ ਦੇ ਪ੍ਰਧਾਨ ਤੱਕ, ਹਰ ਬੰਦਾ ਇੱਥੇ ਜਿਹੜਾ ਹੈ ਉਹ ਹੰਕਾਰ ਦੇ ਵਿੱਚ ਆਪਣੇ ਜੀਵਨ ਨੂੰ ਜਿਉ ਰਿਹਾ। ਕਿਸੇ ਨੂੰ ਕੁਝ ਛੱਡਣ ਦਾ ਹੰਕਾਰ ਹੈ, ਕਿਸੇ ਨੂੰ ਕੁਝ ਪਾਉਣ ਦਾ ਹੰਕਾਰ ਹੈ। ਜਿਹੜਾ ਬੰਦਾ ਇਹ ਕਹਿੰਦਾ ਨਾ ਵੀ ਮੈਂ ਤਿਆਗੀ ਹਾਂ, ਇੱਥੇ ਅਹੁਦੇਦਾਰ ਨੂੰ ਤੇ ਹੰਕਾਰ ਹੈਗਾ ਹੀ ਹੈਗਾ, ਜਿਹਦੇ ਕੋਲ ਕੋਈ ਅਹੁਦਾ ਨਹੀਂ ਹੈ ਉਹ ਵੀ ਹੰਕਾਰ ਵਿੱਚ ਜੀ ਰਿਹਾ, ਉਹਨੂੰ ਇਸ ਗੱਲ ਦਾ ਹੰਕਾਰ ਹੈ ਵੀ ਮੈਂ ਛੱਡਿਆ ਹੋਇਆ। ਇਸ ਹਉਮੈ ਦੇ ਰੋਗ ਤੋਂ ਕੋਈ ਵੀ ਬਚਿਆ ਹੋਇਆ ਨਹੀਂ ਹੈ। ਕਿਸੇ ਨੂੰ ਤੇ ਇਸ ਗੱਲ ਦਾ ਹੰਕਾਰ ਹੈ ਵੀ ਉਹਦੇ ਕੋਲ ਜਾਇਦਾਦ ਹੈ, ਧਨ ਹੈ, ਦੌਲਤ ਹੈ, ਕਿਸੇ ਕੋਲ ਜਾਇਦਾਦ ਨਹੀਂ, ਉਹਦੇ ਕੋਲ ਕੋਈ ਗਿਆਨ ਹੈ, ਕੋਈ ਸੋਝੀ ਹੈ, ਉਹਨੂੰ ਉਹਦਾ ਹੰਕਾਰ ਹੈ। ਕਿਸੇ ਕੋਲ ਇਸ ਗੱਲ ਦਾ ਹੰਕਾਰ ਹੈ ਵੀ ਮੈਂ ਇੰਨੀ ਸੰਪਤੀ, ਇੰਨੀ ਧਨ ਦੌਲਤ ਬਣਾ ਲਈ ਹੈ, ਕਿਸੇ ਕੋਲ ਇਸ ਕਰਦਾ ਹੈ ਵੀ ਮੈਂ ਇੰਨੀ ਛੱਡ ਦਿੱਤੀ ਹੈ। ਤੋ ਮਹਾਰਾਜ ਨੇ ਬਾਣੀ ਵਿੱਚ ਮਨੁੱਖ ਨੂੰ ਸਮਝਾਇਆ ਵੀ ਹੇ ਬੰਦੇ ਆ, ਕਿਸੇ ਵੀ ਤਰ੍ਹਾਂ ਦਾ ਜਿਹੜਾ ਹੰਕਾਰ ਹੈ
ਇਹ ਮਾੜਾ ਹੈ, ਇਹ ਬੁਰਾ ਹੈ। ਹਉਮੈ ਦੀਰਘ ਰੋਗ ਹੈ, ਬੜਾ ਵੱਡਾ ਰੋਗ ਹੈ, ਪਰ ਹੈ ਬੁਰਾ ਹੈ। ਤੂੰ ਹੈ ਤੁੱਛ, ਹੈ ਕੱਖ ਵੀ ਨਹੀਂ ਤੂੰ, ਪਰ ਜਿੱਦਾਂ ਤੂੰ ਬਣਿਆ ਫਿਰਦਾ ਹੈ ਨਾ, ਜਿਹੜਾ ਤੂੰ ਰਿਐਕਟ ਕਰ ਰਿਹਾ ਹੈ, ਜੋ ਤੂੰ ਰਿਐਕਸ਼ਨ ਦੇ ਰਿਹਾ ਦੁਨੀਆ ਦੇ ਉੱਤੇ, ਜਿਹੜੀ ਪ੍ਰਤੀਕਿਰਿਆ ਹੈ ਤੇਰਾ, ਜਿਹੜਾ ਜੀਵਨ ਜਿਉਣ ਦਾ ਤਰੀਕਾ ਢੰਗ ਹੈ, ਉਹ ਪਤਾ ਨਹੀਂ ਜਿਹੜਾ ਹੈ ਉਹ ਏਡਾ ਵੱਡਾ ਹੈ ਵੀ ਜਿਵੇਂ ਮੇਰੇ ਨਾਲ ਦਾ ਤੇ ਦੁਨੀਆ ਉੱਤੇ ਕੋਈ ਹੋਰ ਹੈ ਹੀ ਨਹੀਂ। ਤੋ ਹਰ ਬੰਦਾ, ਪਰਿਵਾਰਾਂ ਵਿੱਚ ਹਉਮੈ ਦਾ ਰੋਗ ਹੈ, ਪਰਿਵਾਰਾਂ ਵਿੱਚ ਹੰਕਾਰ ਦਾ ਰੋਗ ਹੈ। ਬੰਦਾ ਹੰਕਾਰੀ ਬੰਦਾ ਜੀਵਨ ਵਿੱਚ ਕਦੀ ਸੁਖੀ ਨਹੀਂ ਰਹਿ ਸਕਦਾ, ਉਹ ਦੁੱਖ ਭੋਗੇਗਾ। ਤੋ ਮਹਾਰਾਜ ਬਾਣੀ ਵਿੱਚ ਬੜੀ ਪਿਆਰੀ ਇੱਕ ਉਦਾਹਰਣ ਦਿੰਦੇ ਨੇ ਸਤਿਗੁਰ ਸੱਚੇ ਪਾਤਸ਼ਾਹ, ਕਹਿੰਦੇ ਨੇ ਕਹਾ ਨਰ ਗਰਬਸ ਥੋੜੀ ਬਾਤ, ਆਖਿਆ ਇਹ ਮਨੁੱਖ ਥੋੜੀਆਂ ਥੋੜੀਆਂ ਗੱਲਾਂ ਤੇ ਹੰਕਾਰ ਕਰੀ ਜਾਂਦਾ, ਤੂੰ ਗੱਲ ਤੇ ਵੱਡੀ ਉੱਤੇ ਹੰਕਾਰ ਕਰਨਾ ਵੀ ਮਾੜਾ ਹੁੰਦਾ, ਪਰ ਤੂੰ ਛੋਟੀ ਜਿਹੀ ਗੱਲ ਉੱਤੇ ਵੀ ਹੰਕਾਰ ਕਰਦਾ, ਵੀ ਜੇ ਤੂੰ ਵੱਡੀ ਗੱਲ ਹੋਵੇ ਤੇ ਫਿਰ ਤੇਰਾ ਕੀ ਬਣੇ। ਕਹਾ ਨਰ ਗਰਬਸ ਥੋੜੀ ਬਾਤ, ਥੋੜੀਆਂ ਥੋੜੀਆਂ ਗੱਲਾਂ ਤੇ, ਛੋਟੀਆਂ ਛੋਟੀਆਂ ਗੱਲਾਂ ਤੇ ਵੀ ਤੂੰ ਸੈਲਫਿਸ਼ ਹੈ, ਐਗਸਟਿਕ ਹੋ ਕੇ ਜੀਣਾ। ਤੇ ਮਹਾਰਾਜ ਨੇ ਆਖਿਆ ਦਸ ਮਣ ਤੇਰੇ ਪੱਲੇ ਅਨਾਜ ਆ ਗਿਆ। ਪਹਿਲਾਂ ਬੜੀ ਵੱਡੀ ਚੀਜ਼ ਹੁੰਦੀ ਸੀ ਮਣ ਦਸ ਅਨਾਜ, ਵੀ ਦਸ ਮਣ ਦਾਣੇ ਭਾਈ ਘਰੇ ਪਏ ਨੇ ਢੋਲ ਦੇ ਵਿੱਚ, ਵੀ ਆਪਣਾ ਤੇ ਸਾਲ ਬੰਨੇ। ਉਦੋਂ ਲੋਕਾਂ ਦੀਆਂ ਲੋੜਾਂ ਵੀ ਉਦਾਂ ਦੀਆਂ ਸਨ। ਤੋ ਮਹਾਰਾਜ ਨੇ ਆਖਿਆ ਮਨ ਦਸ ਅਨਾਜ, ਦਸ ਮਣ ਅਨਾਜ ਆ ਗਿਆ ਪੱਲੇ, ਤੇ ਟਕਾ ਚਾਰ ਗੰਠੀ, ਚਾਰ ਆਉਂਦੇ ਹੁੰਦੇ ਆ ਵੀ ਗੰਢ ਦੇ ਵਿੱਚ ਚਾਰ ਟਕੇ ਆ ਗਏ, ਵੀ ਥੋੜਾ ਜਿਹਾ ਬੈਂਕ ਬੈਲੈਂਸ ਕੀ ਹੋ ਗਿਆ, ਥੋੜਾ ਜਿਹਾ ਖਾਣ ਪਾਣ ਕੀ ਘਰ ਦੇ ਵਿੱਚ ਇਹਨਾਂ ਤੋਂ ਜਮ੍ਹਾਂ ਕਰ ਲਿਆ। ਮਨ ਦਸ ਅਨਾਜ, ਟਕਾ ਚਾਰ ਗੰਠੀ, ਚਾਰ ਪੱਲੇ ਦਮੜੇ ਆ ਗਏ, ਚਾਰ ਟਕੇ ਪੱਲੇ ਆ ਗਏ ਗੰਠ ਦੇ ਨਾਲ ਨਾਲ ਬੰਨੇ ਹੋਏ ਨੇ। ਟਕਾ ਚਾਰ ਗੰਠੀ, ਗੰਠੀ ਸ਼ਬਦ ਜਿਹੜਾ ਹੈ ਨਾ ਜੀ, ਇਹਨੂੰ ਆਪਾਂ ਕਹਿੰਦੇ ਪੱਲੇ। ਜਿਵੇਂ ਪਹਿਲਾਂ ਚੀਜ਼ਾਂ ਦੀ ਸੰਭਾਲ ਲਈ ਇੱਦਾਂ ਹੀ ਹੁੰਦਾ ਸੀ, ਜਿਹੜੀਆਂ ਮਾਈਆਂ ਬੀਬੀਆਂ ਉਦੋਂ ਇੱਦਾਂ ਪਰਸਾਂ ਦਾ ਰਿਵਾਜ਼ ਤੇ ਨਹੀਂ ਸੀ ਹੁੰਦਾ, ਜਿਹੜੇ ਬਜ਼ੁਰਗ ਸਨ ਉਹ ਪਰਨੇ ਦੇ ਨਾਲ ਚੀਜ਼ਾਂ ਬੰਨ ਲੈਂਦੇ ਹੁੰਦੇ ਸਨ, ਤੇ ਬੀਬੀਆਂ ਨੇ ਕਈ ਵਾਰ ਚੁੰਨੀ ਦੇ ਪੱਲੇ ਦੇ ਨਾਲ ਪੈਸਾ ਬੰਨ ਲੈਣਾ, ਤੋ ਸੰਭਾਲ ਦਾ ਇੱਕੋ ਤਰੀਕਾ ਸੀ। ਆਖਿਆ ਉਸ ਪੱਲੇ ਦੇ ਨਾਲ ਚਾਰ ਛਿੱਲੜ ਤੇਰੇ ਕਾਹਦੇ ਆ ਗਏ, ਮਨ ਦਸ ਨਾਜ, ਟਕਾ ਚਾਰ ਗੰਠੀ, ਐਡੋ ਟੇਢੋ ਜਾਤ, ਤੇ ਹੁਣ ਤੇਰੀ ਤੋਰ ਹੀ ਬਦਲ ਗਈ ਹੈ, ਬੜਾ ਟੇਢਾ ਹੋ ਕੇ ਤੁਰ ਗਿਆ, ਵੀ ਪਤਾ ਨੀ ਕੀ ਹੋ ਗਿਆ। ਇਸ ਧਨ ਦਾ ਹੰਕਾਰ ਕਾਹਦਾ ਹੈ, ਇਹਦੀ ਹਉਮੈ ਕਾਹਦੀ ਹੈ। ਬਹੁਤ ਪ੍ਰਤਾਪ ਗਾਉਂ ਸੌ ਪਾਏ, ਦੋਏ ਲੱਖ ਟਕਾ ਬਰਾਤ, ਵੀ ਜੇ ਇਸ ਤੋਂ ਵੱਧ ਵੀ ਕੋਈ ਪ੍ਰਤਾਪ ਹੋ ਜਾਵੇ ਤੇਰਾ, ਵੀ ਸੌ ਪਿੰਡਾਂ ਦੀ ਤੈਨੂੰ ਮਾਲਕੀ ਮਿਲ ਜਾਵੇ, ਵੀ ਮਨ ਦਾ ਸਨਾਜ ਤੋਂ ਗੱਲ ਤਾਂ ਥੋੜੀ ਜਿਹੀ ਤੁਰ ਪਵੇ, ਚਾਰ ਟਕਿਆਂ ਤੋਂ ਗੱਲ ਗਾਂਹ ਤੁਰ ਪਵੇ, ਵੀ ਸੌ ਪਿੰਡਾਂ ਦੀ ਤੇਰੇ ਕੋਲ ਸਰਪੰਚੀ ਆ ਜਾਵੇ, ਸੌ ਪਿੰਡਾਂ ਦੀ ਤੈਨੂੰ ਜ਼ਮੀਨ ਮਿਲ ਜਾਵੇ। ਬਹੁ ਪ੍ਰਤਾਪ, ਇਸ ਤੋਂ ਵਧੀਕ ਪ੍ਰਤਾਪ ਵੀ ਜਿੱਤ ਰਿਹਾ ਹੋਵੇ, ਬਹੁ ਪ੍ਰਤਾਪ ਗਾਉਂ ਸੌ ਪਾਏ, ਸੌ ਤੋਂ ਗਾਉਂ ਪਾ ਲਏ, ਗਾਉਂ ਮਤਲਬ ਪਿੰਡ ਹੋ ਗਿਆ। ਦੋਏ ਲੱਖ ਟਕਾ ਬਰਾਤ, ਤੇ ਆਖਿਆ ਵੀ ਦੋ ਲੱਖ ਟਕੇ ਦੀ ਤੈਨੂੰ ਜਗੀਰ ਮਿਲ ਗਈ, ਇੱਥੇ ਬਰਾਤ ਦਾ ਮਤਲਬ ਹੈ ਜਗੀਰ। ਹੁਣ ਦੋ ਲੱਖ ਅੱਜ ਤੇ ਕੋਈ ਮਤਲਬ, ਦੋ ਲੱਖ ਰੁਪਇਆ ਅੱਜ ਦੇ ਸਮੇਂ ਦੇ ਵਿੱਚ ਤੇ ਕੋਈ ਇੰਪੋਰਟੈਂਸ ਨਹੀਂ ਰੱਖਦਾ, ਪਰ ਚਲੋ ਇੱਦਾਂ ਵੀ ਹੁੰਦਾ ਹੈ ਵੀ ਜਿਹੜਾ ਬੰਦਾ ਬਹੁਤ ਜ਼ਿਆਦਾ ਗਰੀਬੀ ਗੁਰਬਤ ਵਿੱਚੋਂ ਲੰਘ ਰਿਹਾ, ਉਹਦੇ ਲਈ ਲੱਖ ਰੁਪਈਏ ਦੀ ਵੀ ਬੜੀ ਅਹਿਮੀਅਤ ਹੈ ਆਪਣੀ ਥਾਂ ਉੱਤੇ। ਤੋ ਪਹਿਲਾਂ ਦੋ ਲੱਖ ਰੁਪਈਆ ਵੱਡੀ ਚੀਜ਼ ਸੀ। ਜਿਹੜੇ ਧਨਾੜ ਲੋਕ ਹੁੰਦੇ ਸਨ ਨਾ, ਭਾਈ ਸਤਵੀਰ ਸਿੰਘ ਪ੍ਰਿੰਸੀਪਲ ਸਾਹਿਬ ਹੋਣਾ ਨੇ ਆਪਣੀ ਕਿਤਾਬ ਦੇ ਵਿੱਚ ਇੱਕ ਸਾਖੀ ਲਿਖੀ ਹੈ ਵੀ ਜਿਸ ਵਕਤ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਲਾਹੌਰ ਪਹੁੰਚੇ ਨੇ ਨਾ, ਤੇ ਉੱਥੋਂ ਦਾ ਇੱਕ ਸੇਠ ਸੀ ਦੁਨੀ ਚੰਦ, ਉਹਨੇ ਆਪਣੇ ਘਰ ਦੇ ਬਾਹਰ ਝੰਡੇ ਲਾਏ ਹੋਏ ਸੀ, ਜਿਵੇਂ ਜਿਹੜਾ ਮੇਨ ਦਰਵਾਜ਼ਾ ਹੁੰਦਾ ਉੱਤੇ ਝੰਡੇ ਲਾਏ ਹੋਏ ਸੀ। ਤੋ ਝੰਡੇ ਲਾਉਣਾ ਇੱਕ ਸਿੰਬਲ ਹੁੰਦਾ ਸੀ ਉਹਨਾਂ ਸਮਿਆਂ ਦੇ ਵਿੱਚ, ਸਿੰਬਲ ਕੀ ਸੀ ਵੀ ਜੇ ਇੱਕ ਝੰਡਾ ਲਾਇਆ ਤੇ ਇਹਦਾ ਮਤਲਬ ਵੀ ਇੱਕ ਲੱਖ ਰੁਪਈਏ ਦਾ ਮਾਲਕ ਹੈ, ਜੇ ਦੋ ਲਾਏ ਤੇ ਇਹਦਾ ਮਤਲਬ ਹੈ ਵੀ ਇਹ ਦੋ ਲੱਖ ਦਾ ਮਾਲਕ ਹੈ, ਮਤਲਬ ਇੱਦਾਂ ਲੋਕ ਵਿਖਾਵਾ ਕਰਦੇ ਹੁੰਦੇ ਸੀ। ਤੋ ਜਿੰਨੇ ਜਿੰਨੇ ਝੰਡੇ ਲਾ ਲਏ ਉਨਾ ਹੀ ਉਹਨੇ ਵਿਖਾਵਾ ਜਿਹੜਾ ਕਰ ਲਿਆ ਵੀ ਮੈਂ ਤੇ ਭਾਈ 5 ਲੱਖੀ ਹਾਂ, 7 ਲੱਖੀ ਹਾਂ, ਮੇਰੇ ਕੋਲ ਇੰਨਾ ਪੈਸਾ ਹੈ। ਤੋ ਸੇਠ ਦੁਨੀ ਚੰਦ ਸੀ, ਕਹਿੰਦੇ ਉਹਨੇ ਆਪਣੇ ਪਿਤਾ ਦਾ ਸ਼ਰਾਧ ਕੀਤਾ ਕੋਈ ਇੱਦਾਂ, ਤੇ ਬੜਾ ਉਹਦਾ ਪ੍ਰਤਾਪ ਸੀ। ਤੋ ਮਹਾਰਾਜ ਨੇ ਉਹਨੂੰ ਸਮਝਾਉਣ ਦੇ ਲਈ ਨਾ ਇੱਕ ਸੋਈ ਦਿੱਤੀ, ਪ੍ਰਿੰਸੀਪਲ ਸਤਵੀਰ ਸਿੰਘ ਲਿਖਦੇ ਨੇ ਉਹਨਾਂ ਨੂੰ ਸੋਈ ਦਿੱਤੀ ਉਹਨੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਕਿਹਨੂੰ, ਦੁਨੀ ਚੰਦ ਨੂੰ। ਹੁਣ ਸੋਈ ਦੇ ਨਾ ਦੋ ਕੰਮ ਹੁੰਦੇ ਜੀ,
ਸੂਈ ਜਿਹੜੀ ਹੈ, ਕੋਈ ਬੰਦਾ ਸੁੱਤਾ ਹੋਵੇ ਉਹਦੇ ਸੂਈ ਮਾਰ ਦਿਓ ਤੇ ਉਹ ਉੱਠ ਪਵੇਗਾ, ਉਸੇ ਵੇਲੇ ਤਕਲੀਫ ਵੀ ਦਿੰਦੀ ਹੈ ਨਾ, ਟੁੰਬਦੀ ਹੈ ਬੰਦੇ ਨੂੰ, ਟੁੰਬਦੀ ਹੈ। ਤੇ ਸੂਈ ਦਾ ਕੰਮ ਸੀਣਾ ਵੀ ਹੁੰਦਾ, ਕੱਪੜਾ ਪਾੜ ਜਾਵੇ ਤੇ ਸੂਈ ਸੀਂਦੀ ਵੀ ਹੈ। ਗੁਰੂ ਨਾਨਕ ਸਾਹਿਬ ਦੁਨੀਆਂ ਉੱਤੇ ਦੋਵੇਂ ਕੰਮ ਹੀ ਕਰਨ ਆਏ। ਉਹਨਾਂ ਨੇ ਲੋਕਾਂ ਨੂੰ ਟੁੰਬਿਆ ਵੀ ਆਪਣੇ ਸ਼ਬਦ ਦੀ ਸੂਈ ਦੁਆਰਾ, ਤੇ ਸੀਤਾ ਵੀ, ਦੋਵੇਂ ਕੰਮ ਹੀ ਕੀਤੇ। ਜਿਵੇਂ ਸੂਈ ਦੇ ਨਾਲ ਟੁੰਬਿਆ, ਟੁੰਬਣਾ ਵੀ ਜ਼ਰੂਰੀ ਹੁੰਦਾ ਕਿਸੇ ਨੂੰ, ਤੇ ਫਿਰ ਉਹਨੂੰ ਸੀਤਾ ਵੀ ਜਾਣਾ। ਕੱਪੜੇ ਨੂੰ ਟੁੰਬਣਾ ਵੀ ਹੈ ਤੇ ਫਿਰ ਸੀਣਾ ਵੀ ਹੈ, ਦੋ ਕੰਮ ਸੂਈ ਇਕੱਠੇ ਕਰ ਦਿੰਦੀ। ਹੁਣ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਸੂਈ ਦਿੱਤੀ ਇੱਕ ਬੜੀ ਬਰੀਕ ਸੇਠ ਦੁਨੀ ਚੰਦ ਨੂੰ, ਜਿਹਨੇ ਆਪਣੇ ਘਰ ਦੇ ਬਾਹਰ ਝੰਡੇ ਲਾਏ ਹੋਏ ਸੀ। ਇੰਨਾ ਐਲਾਨ ਕੀਤਾ ਸੀ, ਤੋ ਮਾਇਆ ਦਾ ਅਹੰਕਾਰੀ ਸੀ। ਮਹਾਰਾਜ ਨੇ ਸੂਈ ਦੇ ਕੇ ਆਖਿਆ ਵੀ ਅਗਲੇ ਜਹਾਨ ਅਸੀਂ ਤੇਰੇ ਤੋਂ ਲੈ ਲਵਾਂਗੇ। ਸਮਝਣ ਮਾਤਰ ਗੱਲ ਹੈ। ਹੁਣ ਜਦੋਂ ਇੰਨੀ ਗੱਲ ਸੁਣੀ, ਹੁਣ ਪਹਿਲਾਂ ਤਾਂ ਟੁੰਬਿਆ ਨਾ, ਉਹਨੂੰ ਟੁੰਬਿਆ, ਜਿਵੇਂ ਸੂਈ ਨੇ ਚੋਟ ਜੀ ਮਾਰੀ ਮੜੀ ਜੀ, ਉੱਤੋਂ ਹੁੱਕ ਇੱਦਾਂ ਵੱਜੀ, ਅੱਗੋਂ ਨਿੱਬ ਜੀ ਵੱਜੀ ਉਹਦੀ, ਤੋ ਪਿੰਚ ਕੀਤੀ ਉਹਨੂੰ ਗੱਲ ਇਹ। ਮਹਾਰਾਜ ਕਹਿੰਦੇ ਅਗਲੇ ਜਹਾਨ ਲੈ ਲਵਾਂਗੇ। ਤੋ ਸਤਿਗੁਰੂ ਨੂੰ ਕਹਿਣ ਲੱਗਾ ਮਹਾਰਾਜ ਇਹ ਸੂਈ ਮੈਂ ਅਗਲੇ ਜਹਾਨ ਤੁਹਾਨੂੰ ਕਿੱਥੇ ਦੇਵਾਂਗਾ, ਇਹ ਤਾਂ ਇੱਥੇ ਰਹਿ ਜਾਣੀ ਹੈ। ਤੋ ਮਹਾਰਾਜ ਕਹਿੰਦੇ ਨੇ ਵੀ ਤੂੰ ਜਿੱਥੇ ਇੰਨਾ ਧਨ ਦੌਲਤ ਆ ਜਿਹੜਾ ਵਿਖਾਵਾ ਕਰ ਰਿਹਾ, ਜਿਹੜੀ ਇੰਨੀ ਲੱਦ ਕੇ ਖੜਨੀ, ਇੱਕ ਸੂਈ ਕੀ ਚੀਜ਼ ਹੈ, ਉਹ ਵੀ ਨਾਲ ਹੀ ਲੈ ਜੀ, ਉੱਥੇ ਲੈ ਲਵਾਂਗੇ। ਤੋ ਕਹਿਣ ਲੱਗਾ ਮਹਾਰਾਜ ਮੈਨੂੰ ਸਮਝ ਲੱਗ ਗਈ ਜੋ ਤੁਸੀਂ ਕਹਿਣਾ ਚਾਹੁੰਦੇ ਹੋ, ਵੀ ਜਾਣੀ ਤੇ ਸੂਈ ਵੀ ਨਾਲ ਨਹੀਂ, ਵੀ ਇੱਕ ਨਿੱਕੀ ਜੀ ਬਰੀਕ ਜੀ ਸੂਈ ਹੈ ਉਹ ਵੀ ਨਾਲ ਨਹੀਂ ਜਾਣੀ ਬੰਦੇ ਦੇ। ਤੇ ਫਿਰ ਇੰਨਾ ਵਿਖਾਵਾ ਜਾਂ ਇੰਨਾ ਹੰਕਾਰ ਕਾਹਦੇ ਲਈ, ਉਹ ਵੀ ਪਦਾਰਥਾਂ ਦਾ, ਜਿਹਨੇ ਇੱਥੇ ਰਹਿ ਜਾਣਾ। ਤੇ ਕਈ ਵਾਰ ਇੱਦਾਂ ਹੁੰਦਾ ਵੀ ਅਜੇ ਬਾਪੂ ਮੜੀਆਂ ਦੇ ਵਿੱਚ ਪਿਆ, ਬਾਪੂ ਜਿਹੜਾ ਹੈ ਉਹ ਮੜੀਆਂ ਦੇ ਵਿੱਚ, ਉਹ ਫਿਊਨਰਲ ਹੋਮ ਦੇ ਵਿੱਚ ਹੀ, ਅਜੇ ਉਹਦਾ ਸੰਸਕਾਰ ਨਹੀਂ ਹੋਇਆ ਤੇ ਘਰੇ ਲੜਾਈ ਪਹਿਲਾਂ ਹੀ ਪੈ ਗਈ। ਬਾਪੂ ਦੇ ਜਿਹੜੀਆਂ ਉਹ ਸੋਨੇ ਦੇ ਕੜੇ ਕੁੜੇ ਪਾਈ ਫਿਰਦਾ ਸੀ ਨਾ, ਘੜੀਆਂ ਘੁੜੀਆਂ ਬੰਨੀ ਫਿਰਦਾ ਸੀ, ਛਾਪਾਂ ਛੁਪਾਂ ਪਾਈ ਫਿਰਦਾ ਸੀ, ਉਹਦੀ ਲੜਾਈ ਪਹਿਲਾਂ ਹੀ ਘਰ 'ਚ ਪਈ ਹੋਈ ਹੈ। ਵੀ ਕਹਿੰਦੇ ਉਹ ਕਿੰਨੇ ਲਾਈਆਂ, ਵੱਡੀ ਭਰਜਾਈ ਨੇ ਲਾਈਆਂ ਕਿ ਛੋਟੀ ਨੇ ਲਾਈਆਂ, ਸਾਡੀਆਂ ਕਿੰਨੀਆਂ ਨੇ, ਕੁੜੀ ਆ ਗਈ ਉਹ ਕਹਿੰਦੀ ਸਾਡੀਆਂ ਕਿੰਨੀਆਂ ਨੇ, ਸਾਡਾ ਵੀ ਕੋਈ ਲੱਗਦਾ। ਉਹ ਲੜਾਈਆਂ ਪਹਿਲਾਂ ਪੈਂਦੀਆਂ ਨੇ ਵੀ ਜਿਹੜੇ ਸੋਨੇ ਨੂੰ ਉਹ ਇੰਨਾ ਸਵਾਰ ਸਵਾਰ ਕੇ ਹੱਥਾਂ ਵਿੱਚ ਪਾ ਕੇ ਤੁਰਿਆ ਫਿਰਦਾ ਸੀ, ਮਰਿਆ ਮੜੀਆਂ ਵਿੱਚ ਪਿਆ ਹੋਇਆ ਤੇ ਘਰੇ ਕਲੇਸ਼ ਪਿਆ ਹੋਇਆ, ਘਰੇ ਰੌਲਾ ਪਿਆ ਹੋਇਆ ਉਹਦਾ। ਇਹ ਕਹਿੰਦਾ ਅਸੀਂ ਸਾਹਮਣੇ ਮਰ ਗਏ, ਸਾਰਾ ਕੁਝ ਲੈ, ਜਿਹੜੀ ਫਲਾਨੀ ਉਹ ਆਈ ਸੀ, ਕਦੀ ਉਹਨੇ ਇੱਥੇ ਉਦਾਂ ਪੈਰ ਵੀ ਨਹੀਂ ਪਾਇਆ, ਜੋ ਲੈ ਗਈ ਸਾਰਾ ਕੁਝ ਲਾ ਕੇ। ਤੋ ਘਰੇ ਰੌਲੇ ਪਹਿਲਾਂ ਪੈ ਜਾਂਦੇ ਨੇ। ਤੋ ਬਾਬਾ ਜੀ ਨੇ ਗੱਲ ਦੁਨੀ ਚੰਦ ਨੂੰ, ਉਸ ਸੇਠ ਨੂੰ ਇਹ ਗੱਲ ਸਮਝਾ ਦਿੱਤੀ। ਮਹਾਰਾਜ ਨੇ ਉਹਨੂੰ ਟੁੰਬਿਆ ਵੀ ਤੇ ਫਿਰ ਉਹਨੂੰ ਜੋੜਿਆ ਵੀ, ਜਿਵੇਂ ਸੂਈ ਨੇ ਟੁੰਬਿਆ ਤੇ ਬਾਅਦ ਵਿੱਚ ਕੱਪੜੇ ਨੂੰ ਸੀ ਵੀ ਦਿੱਤਾ, ਮਹਾਰਾਜ ਨੇ ਸੇਠ ਦੁਨੀ ਚੰਦ ਨੂੰ ਰੱਬ ਨਾਲ ਸੀ ਦਿੱਤਾ, ਜਿਹਨੂੰ ਬਾਣੀ ਵਿੱਚ ਆਖਿਆ ਤਿੱਥੈ ਸੀਤੋ ਸੀਤਾ ਮੈਂ ਮਾਮਾ ਏ, ਸੀ ਦਿੱਤਾ। ਤੋ ਉਹਦਾ ਹੰਕਾਰ ਚੂਰੋ ਚੂਰੋ ਹੋ ਗਿਆ ਵੀ ਰਹਿ ਸਾਰਾ ਕੁਝ ਇੱਥੇ ਜਾਣਾ, ਕੁਝ ਵੀ ਨਾਲ ਲੈ ਕੇ ਜਾਣਾ ਨਹੀਂ। ਤੋ ਇਸ ਕਰਕੇ ਇਹਨਾਂ ਚੀਜ਼ਾਂ ਦਾ ਜਿਹੜਾ ਹੰਕਾਰ ਹੁੰਦਾ ਹੈ, ਕਾਹਦਾ ਹੰਕਾਰ, ਸਰੀਰ ਦਾ ਹੰਕਾਰ, ਇਸ ਬਾਡੀ ਦਾ, ਇਸ ਜਵਾਨੀ ਦਾ, ਖਤਮ ਹੋ ਜਾਣੀ ਹੈ ਵੀ ਰਹਿਣੀ ਥੋੜ੍ਹਾ ਇੱਦਾਂ ਹੈ। ਜੇ ਤਾਂ ਰਹਿਣੀ ਹੈ ਤਾਂ ਫਿਰ ਤਾਂ ਕਰੋ ਹੰਕਾਰ ਵੀ ਮੇਰੀ ਤਾਂ ਰਹਿ ਜਾਣੀ ਹੈ, ਨਹੀਂ ਜੇ ਤੁਹਾਡੇ ਤੋਂ ਪਹਿਲਿਆਂ ਦੀ ਨਿਰੀ ਤਾਂ ਤੁਹਾਡੀ ਕਿਵੇਂ ਰਹੇਗੀ। ਤੋ ਮਨੁੱਖੀ ਹਸਤੀ ਹੈ ਕਿ ਸਰੀਰ ਹੈ ਕਿ ਵੀ ਇੱਕ ਦਿਨ ਸਾਨੂੰ ਖਬਰ ਹੀ ਮਿਲਦੀ ਹੈ ਨਾ ਕਿਸੇ ਦੇ ਬਾਰੇ ਵੀ ਰਾਤੀ ਚੰਗਾ ਭਲਾ ਸੁੱਤਾ ਸੀ ਤੇ ਸਵੇਰੇ ਉੱਠਿਆ ਹੀ ਨਹੀਂ ਗਿਆ, ਤੇ ਬੰਦਾ ਕਿੱਦਾਂ, ਮਤਲਬ ਜਦੋਂ ਜੀ ਰਿਹਾ ਹੈ ਉਦੋਂ ਕਿੰਨੀ ਈਗੋ ਵਿੱਚ, ਕਿੰਨੇ ਹੰਕਾਰ ਵਿੱਚ ਜੀ ਰਿਹਾ ਵੀ ਖਬਰ ਸਾਡੇ ਬਾਰੇ ਵੀ ਕਿਸੇ ਨੂੰ ਇਹੋ ਹੀ ਮਿਲਣੀ ਹੈ, ਕਹਿਣਾ ਸਾਡੇ ਬਾਰੇ ਵੀ ਕਿਸੇ ਨੇ ਇਹੋ ਹੀ ਹੈ, ਮੇਰੇ ਬਾਰੇ ਵੀ ਕੋਈ ਕਹਿ ਸਕਦਾ ਵੀ ਚੰਗਾ ਭਲਾ ਗੁਰਦੁਆਰੇ ਗਿਆ ਸੀ। ਸੋ ਇਹ ਇੱਕ ਰਿਐਲਿਟੀ ਹੈ, ਇੱਕ ਅਸਲੀਅਤ ਹੈ, ਇਹ ਤੋਂ ਭੱਜਿਆ ਨਹੀਂ ਜਾ ਸਕਦਾ। ਤੋ ਜਿਹੜਾ ਵੀ ਦਿਨ ਜਦੋਂ ਅਸੀਂ ਜਾਗਦੇ ਹਾਂ ਨਾ ਜੀ, ਜਦੋਂ ਵੀ ਸਵੇਰੇ ਮੋਰਨਿੰਗ ਵੇਲੇ ਆਪਾਂ ਜਾਗਦੇ ਹਾਂ, ਇਹ ਚੇਤਾ ਰੱਖੋ ਵੀ ਕਿੰਨੇ ਲੋਕ ਸੁੱਤੇ ਹੀ ਰਹਿ ਗਏ, ਕਿੰਨੇ ਲੋਕ ਸੁੱਤੇ ਹੀ ਰਹਿ ਗਏ ਵੀ ਅਸੀਂ ਤੇ ਸ਼ੁਕਰਾਨਾ ਕਰਕੇ ਉਹਦਾ ਉੱਠੀਏ ਵੀ ਮਹਾਰਾਜ ਸਾਨੂੰ ਆਹ ਦਿਨ ਵੇਖਣ ਨੂੰ ਮਿਲਿਆ। ਤੋ ਕਿਸੇ ਵੀ ਚੀਜ਼ ਦਾ ਹਉਮੈ, ਖਾਸ ਕਰਕੇ ਸਰੀਰ ਦੀ, ਜਵਾਨੀ ਦੀ, ਧਨ ਦੀ, ਦੌਲਤ ਦੀ, ਕਿਸੇ ਵੀ ਤਰ੍ਹਾਂ ਦੇ ਹੰਕਾਰ ਨੂੰ ਜਿਹੜਾ ਹੈ ਬੰਦੇ ਨੂੰ ਜੀਵਨ ਵਿੱਚ ਪਾਲਣਾ ਨਹੀਂ ਚਾਹੀਦਾ। ਮਹਾਰਾਜ ਨੇ ਆਖਿਆ ਤੂੰ ਥੋੜੀਆਂ ਥੋੜੀਆਂ ਗੱਲਾਂ ਉੱਤੇ ਹੰਕਾਰ ਕਰਦਾ ਫਿਰਦਾ, ਆਖਿਆ ਮਨ ਦਸ ਨਾਜ, ਦਸ ਮਣ ਨਾਜ ਤੇਰੇ ਪੱਲੇ ਕੀ ਆ ਗਿਆ, ਏਦਾਂ ਮੁੱਛਾਂ ਨੂੰ ਤਾ ਦਿੰਦਾ, ਏਦਾਂ ਸਰੀਰ ਜਿਹੜਾ ਹੈ ਮਹਿਫਲਾਂ 'ਚ ਬਹਿ ਕੇ ਗੱਲਾਂ ਬਾਤਾਂ ਵੱਡੀਆਂ ਵੱਡੀਆਂ ਸ਼ੇਖੀਆਂ ਮਾਰਦਾ, ਮਨ ਦਸ ਨਾਜ ਟਕਾ ਚਾਰ ਗਾਂਠੀ ਐਂਡੋ ਟੇਢੋ ਜਾਤ, ਸਤਿਗੁਰ ਨੇ ਆਖਿਆ ਟੇਢਾ ਉਹ ਹੋ ਕੇ ਵਿੰਗਾ ਹੋ ਕੇ ਤੁਰਦਾ।
ਅਗਲਾ ਬਚਨ ਆਖਿਆ ਵੀ ਬਹੁਤ ਪ੍ਰਤਾਪ ਕੀ ਵੱਡੀ ਗੱਲ ਹੋਵੇਗੀ। ਹੁਣ ਬੰਦਾ ਇੱਥੇ ਇਹਨਾਂ ਮੁਲਕਾਂ ਵਿੱਚ ਆਣ ਕੇ ਵੀ ਨਾ ਮੈਨੂੰ ਕਈ ਵਾਰ ਹੈਰਾਨਗੀ ਹੁੰਦੀ ਹੈ ਵੀ ਜਦੋਂ ਕੋਈ ਸ਼ੇਖ ਹੀ ਮਾਰਦਾ ਹੈ, ਚਲੋ ਸੁਣ ਲਈ ਦੀ ਹੈ। ਬੰਦਾ ਕਹਿੰਦਾ ਜੀ ਪਿੱਛੇ ਸਾਡੀ 50 ਕਿੱਲੇ ਜ਼ਮੀਨ ਹੈ। ਪੁੱਛਿਆ ਹੁਣ ਕਿੱਧਰ ਚੱਲਿਆ? ਹੁਣ ਜੀ ਦਿਹਾੜੀ ਲਾਉਣ ਚੱਲਿਆ। ਸਮਝੇ ਨਾ ਬੇਨਤੀ ਨੂੰ ਵੀ ਠੀਕ ਹੈ, ਚਲੋ ਕੰਮ ਕਰਨਾ ਕੋਈ ਮਾੜੀ ਗੱਲ ਨਹੀਂ। ਮੈਂ ਫਿਰ ਬੇਨਤੀ ਕਰਾਂ, ਆਪਾਂ ਸਾਰੇ ਹੀ ਕੰਮ ਕਰਦੇ ਹਾਂ, ਮੇਰੇ ਪਰਿਵਾਰ ਵਾਲੇ ਆਉਣਗੇ ਉਹ ਵੀ ਕਰਦੇ ਨੇ ਸਾਰੇ, ਉਹ ਕੋਈ ਮਾੜੀ ਗੱਲ ਨਹੀਂ ਹੈ, ਕੋਈ ਮਾੜੀ ਗੱਲ ਨਹੀਂ ਹੈ। ਵੀ ਤੂੰ 50 ਕਿੱਲੇ ਆਪਣੀ ਧੌਣ ਚ ਕਾਹਦੇ ਗੱਡੀ ਫਿਰਦਾ, ਵੀ ਕੰਮ ਤੇ ਤੂੰ ਹੀ ਉਦਾਂ ਹੀ ਕਰ ਰਿਹਾ, ਉਦਾਂ ਹੀ ਸਵੇਰੇ ਝੋਲਾ ਫੜ ਕੇ ਤੂੰ ਹੀ ਡੀਕਣ ਡਿਆ ਵੀ ਕਿਹੜੇ ਵੇਲੇ ਗੱਡੀ ਆਵੇ ਤੇ ਚੜ ਕੇ ਮੈਂ ਜਾਵਾਂ। ਮਤਲਬ ਹੰਕਾਰ ਨਹੀਂ ਨਾ ਜਾਂਦਾ, ਉਹ ਕਿੱਲਾ ਨਹੀਂ ਧੌਣ ਵਿੱਚੋਂ ਨਿਕਲਦਾ, ਸਮੇਂ ਨੇ ਕੱਢ ਦਿੱਤਾ ਸਾਰਾ ਕੁਝ, ਪਰ ਉਹ ਚੀਜ਼ ਜਾਂਦੀ ਨਹੀਂ। ਪਿੱਛੇ ਭਾਈ ਸਾਹਿਬ 50 ਕਿੱਲੇ ਨੇ ਸਾਡੇ, 100 ਕਿੱਲਾ ਏ, ਤੇ ਫਿਰ ਹੀ ਹੋਣੀ ਸਬਰ ਆ ਜਾਵੇ ਤੈਨੂੰ, ਕਿਤੇ ਹੁਣ ਕਿਤੇ ਟਿਕਾ ਆ ਜਾਵੇ। ਦੌੜ ਤੇ ਤੇਰੀ ਨੌਜਵਾਨਾਂ ਵਾਲੀ ਹੈ, ਜਿਨ੍ਹਾਂ ਨੇ ਅਜੇ ਜ਼ਿੰਦਗੀ ਸ਼ੁਰੂ ਕੀਤੀ ਆਪਦੀ, ਜਿਨ੍ਹਾਂ ਨੇ ਅਜੇ ਜ਼ਿੰਦਗੀ ਸ਼ੁਰੂ ਕੀਤੀ ਹੈ, ਦੌੜ ਤੇਰੀ ਉਹ ਵਾਲੀ ਹੈ। ਪਿੱਛੇ ਕੀ ਆ ਜੀ? ਪਿੱਛੇ ਥਾਣੇਦਾਰ ਲੱਗਿਆ ਸੀ ਜੀ ਮੈਂ, ਪਿੱਛੇ ਮੈਂ ਮੇਜਰ ਰਿਟਾਇਰ ਹੋਇਆ। ਹੁਣ ਜੀ ਬਸ ਆ ਬੇਰੀ ਦਾ ਕੰਮ ਚੱਲ ਪਾ, ਚੱਲ ਪਵੇ ਕਰਾਂ ਬਸ ਆਏ। ਤੋ ਚਲੋ ਕੋਈ ਮਾੜੀ ਗੱਲ ਨਹੀਂ ਹੈ, ਕੋਈ ਕੋਈ ਜੋਬ ਕਰੇ, ਕੋਈ ਕਿਰਤ ਕਰੇ, ਪਰ ਕਿਸੇ ਵੀ ਚੀਜ਼ ਦੀ ਈਗੋ ਲੈ ਕੇ, ਹੰਕਾਰ ਲੈ ਕੇ ਜੀਣਾ ਜਿਹੜਾ ਹੈ ਉਹ ਕੋਈ ਬਹੁਤੀ ਚੰਗੀ ਗੱਲ ਨਹੀਂ ਹੁੰਦੀ ਕਿਸੇ ਵੀ ਚੀਜ਼ ਦਾ। ਤੋ ਇਹਨੂੰ ਏਦਾਂ ਨਾ ਲਿਓ ਵੀ ਹੁਣ ਵੀ ਜੇ ਕੋਈ ਥਾਣੇਦਾਰ ਲੱਗਾ ਗੁੱਸਾ ਨਾ ਕਰ ਜਾਵੇ ਭਰਾ ਸਾਡਾ ਕੋਈ ਕੁਝ ਲੱਗਾ, ਠੀਕ ਹੈ, ਉਹ ਆਪਣੀ ਜਗ੍ਹਾ ਨੇ ਸਾਰੀਆਂ, ਉਹ ਸਾਰੀਆਂ ਚੀਜ਼ਾਂ ਆਪਣੀ ਥਾਂ ਉੱਤੇ ਨੇ। ਉਹ ਵੀ ਜੋਬ ਸੀ, ਇਹ ਵੀ ਜੋਬ ਹੈ, ਇਹ ਵੀ ਕੰਮ ਹੈ, ਇਹ ਵੀ ਕੀਤਾ ਹੈ, ਤਾਂ ਕੋਈ ਅਰਜ਼ ਨਹੀਂ। ਤੋ ਬਾਬੇ ਨੇ ਆਖਿਆ ਬਹੁਤ ਪ੍ਰਤਾਪ ਗਾਉਂ 100 ਪਾਏ 2 ਲੱਖ ਟਕਾ ਬਰਾਤ। ਵੀ ਜੇ 2 ਲੱਖ ਟਕਾ ਤੇਰੇ ਕੋਲ ਆ ਗਿਆ, ਦਿਵਸ 4 ਕੀ ਕਰੋ ਸਾਹਿਬ ਜੀ? ਆਖਿਆ 4 ਦਿਨ ਦੀ ਖੇ ਸਾਹਿਬ ਜੀ ਹੈ, 4 ਦਿਨ ਦਾ ਇਹ ਸਾਰਾ ਖੇਡ ਹੈ, 4 ਦਿਨ ਆਪਣੀ ਨੌਬਤ ਬਚਾ ਲਾ। ਦਿਵਸ 4 ਕੀ ਕਰੋ ਸਾਹਿਬ ਜੀ, ਜੈਸੇ ਬਨ ਹਰ ਪਾਤ। ਆਖਿਆ ਜਿਵੇਂ ਨਾ ਜੰਗਲ ਦੇ ਹਰੇ ਪੱਤੇ 4 ਦਿਨ ਰਹਿੰਦੇ ਨੇ ਤੇ ਮੁੜ ਕੇ ਸੁੱਕ ਜਾਂਦੇ ਨੇ, ਬੰਦਿਆ ਤੇਰੀ ਜ਼ਿੰਦਗੀ ਵੀ ਇੱਦਾਂ ਹੀ ਹੈ, ਇਹ 4 ਦਿਨ ਹਰਿਆਵਲ ਹੈ, ਮੁੜ ਕੇ ਸੁੱਕ ਕੇ ਮਿੱਟੀ ਦੇ ਵਿੱਚ ਜਾ ਕੇ ਰਲ ਜਾਣੀ ਹੈ, ਮਿੱਟੀ ਵਿੱਚ ਜਾ ਕੇ ਮਿਲ ਜਾਣੀ ਹੈ। ਇਸ ਕਰਕੇ ਜੀਵਨ ਵਿੱਚ ਹੰਕਾਰੀ ਹੋ ਕੇ ਨਾ ਕਦੀ ਆਪਣੇ ਜੀਵਨ ਵਿਹਾਰ ਨੂੰ ਜੀਵੀ। ਤੋ ਬਾਬੇ ਨੇ ਮਹਾਰਾਜ ਨੇ ਇੱਥੇ ਕਬੀਰ ਸਾਹਿਬ ਨੇ ਜਿਹੜਾ ਬਚਨ ਰੱਖਿਆ, ਉਹਨੇ ਆਖਿਆ ਮੈਂ ਨਾ ਹੀ ਕਛ ਆਹੇ ਨਾ ਮੋਰਾ। ਆਖਿਆ

ਮੈਂ ਫੌਜ ਦੇ ਵਿੱਚ ਕਰਨਲ ਹਾਂ ਤੇ ਕਰਨਲ ਬਣਿਆ ਕਿਵੇਂ? ਫੌਜ ਨੇ ਹੀ ਤੈਨੂੰ ਕਰਨਲ ਹੀ ਦਿੱਤੀ ਹੈ। ਉਹ ਜੇ ਫੌਜ ਹੀ ਨਾ ਹੋਵੇ ਤੇ ਕਰਨਲ ਕਿੱਥੇ ਹੋਵੇਗਾ? ਹਰ ਚੀਜ਼ ਜਿਹੜੀ ਬੰਦੇ ਦਾ ਆਪਣਾ ਕੁਝ ਵੀ ਨਹੀਂ ਜੇ ਸੋਚ ਕੇ ਵੇਖੇ ਤੇ। ਜਿਹੜੀ ਵੀ ਚੀਜ਼ ਅਸੀਂ ਪ੍ਰਾਪਤ ਕੀਤੀ ਹੈ ਸਮਾਜ ਵਿੱਚੋਂ ਹੀ ਕੀਤੀ ਹੈ, ਦੁਨੀਆਂ ਵਿੱਚੋਂ ਹੀ ਕੀਤੀ ਹੈ। ਤੋ ਉਹਨਾਂ ਚੀਜ਼ਾਂ ਦਾ ਜਿਹੜਾ ਹੈ ਉਹ ਐਵੇਂ ਨਾ ਉਵੇਂ ਕਰਿਆ ਕਰੋ, ਐਵੇਂ ਹੰਕਾਰ ਕਰਨ ਦੀ ਲੋੜ ਨਹੀਂ। ਜੋ ਤੈਨੂੰ ਮਿਲਿਆ ਹੈ ਨਾ ਤੈਨੂੰ ਦੁਨੀਆਂ ਨਹੀਂ ਦਿੱਤਾ ਹੈ। ਜੇ ਤੂੰ ਕਹਿੰਦਾ ਜੀ ਮੇਰੇ ਥੱਲੇ 1000 ਬੰਦਾ ਕੰਮ ਕਰਦਾ ਤੇ ਮੈਂ ਉੱਚਾ ਹੋ ਗਿਆ, ਤੇ ਉਹ ਜਿਹੜਾ ਉੱਚਾਪਣ ਹੈ ਤੈਨੂੰ 1000 ਬੰਦੇ ਨੇ ਦਿੱਤਾ ਹੈ। ਜੇ ਉਹ 1000 ਬੰਦਾ ਨਾ ਹੋਵੇ ਤੇ ਤੂੰ ਹੀ ਮਤਲਬ ਤੇਰੀ ਵੀ ਵੈਲਿਊ ਘੱਟੇ ਦੀ ਹੈ, ਮਿੱਟੀ ਹੈ ਤੂੰ ਹੀ ਉੱਥੇ। ਸਮਝ ਰਿਹਾ ਬੇਨਤੀ ਨੂੰ? ਕੋਈ ਆਖੇ ਜੀ ਮੈਂ ਗੱਡੀ ਚਲਾਉਣਾ, ਮੈਂ ਡਰਾਈਵਰ ਹਾਂ, ਡਰਾਈਵਰੀ ਵੀ ਜਿਹੜੀ ਹੈ ਨਾ ਉਹ ਤੈਨੂੰ ਤਾਂ ਦਿੱਤੀ ਹੈ ਵੀ ਕੋਈ 100-50 ਬੰਦਾ ਤੇਰੇ ਪਿੱਛੇ ਬਹਿ ਕੇ ਕਿਤੇ ਚੱਲਿਆ, ਤੈਨੂੰ ਉਹਨਾਂ ਨੇ ਦਿੱਤੀ ਹੈ। ਜੇ ਉਹ ਨਾ 50 ਬੰਦੇ ਬਹਿਣ ਤੇ ਤੈਨੂੰ ਕਾਹਦਾ ਡਰਾਈਵਰ ਹੈ, ਤੈਨੂੰ ਕੀ ਪੁੱਛਣਾ ਫਿਰ ਕਿਸੇ ਨੇ? ਇਸ ਕਰਕੇ ਅਸੀਂ ਜੋ ਵੀ ਹਾਂ ਉਹ ਸਮਾਜ ਦੁਨੀਆਂ ਦੇ ਸਿਰ ਉੱਤੇ ਹੀ ਹਾਂ ਅਸੀਂ ਆਪਣੇ ਆਪ ਵਿੱਚ। ਇਕੱਲਾ ਬੰਦਾ ਸਿਆਣੇ ਕਹਿੰਦੇ ਹੁੰਦੇ ਸੀ ਵੱਡਾ ਨਹੀਂ ਹੁੰਦਾ ਕਦੀ ਵੀ, ਇਕੱਲੇ ਥੋੜ੍ਹਾ ਕੋਈ ਵੱਡਾ ਹੋ ਜਾਂਦਾ, ਦੁਨੀਆਂ ਨਾਲ ਹੀ ਆ। ਜੇ ਕੋਈ ਕਹੇ ਜੀ ਮੈਂ ਬਾਪ ਹਾਂ, ਮਤਲਬ ਇਹਨੂੰ ਇਹ ਆਖੇ ਜੀ ਮੈਂ ਬਾਪ ਹਾਂ, ਤੇ ਬਾਪ ਵੀ ਤਾਂ ਹੀ ਬਣਿਆ ਜੇ ਪੁੱਤਰ ਤੇਰੇ ਘਰ ਦੇ ਵਿੱਚ ਹੈਗਾ। ਜੇ ਪੁੱਤਰ ਨਾ ਹੁੰਦਾ ਤੇ ਬਾਪ ਕਿਵੇਂ ਘੁਆ ਲੈਂਦਾ? ਫਿਰ ਘੁਆ ਕੇ ਵਿਖਾ ਮੈਨੂੰ ਬਾਪ, ਤੇਰਾ ਕੀ ਹੈ? ਤੇਰਾ ਕੁਝ ਵੀ ਨਹੀਂ। ਤੋ ਕੋਈ ਵੀ ਜਿਹੜਾ ਰੁਤਬਾ ਅਹੁਦਾ ਕੋਈ ਵੀ ਪ੍ਰਾਪਤੀ ਜਿਹੜੀ ਹੈ ਉਹ ਲੋਕਾਂ ਦੇ ਸਿਰ ਉੱਤੇ ਹੁੰਦੀ ਹੈ, ਦੂਜਿਆਂ ਦੇ ਸਿਰ ਉੱਤੇ ਹੁੰਦੀ ਹੈ। ਹੁਣ ਮੈਂ ਆਖਾਂ ਜੀ ਮੈਂ ਕਥਾਵਾਚਕ ਹਾਂ, ਗੁਰਦੁਆਰਾ ਨਾ ਹੋਵੇ ਤੇ ਮੈਂ ਕਥਾਵਾਚਕ ਕਾਹਦਾ? ਕੋਈ ਆਵੇ ਜੀ ਮੈਂ ਗ੍ਰੰਥੀ ਹਾਂ, ਇਸ ਗੱਲ ਦਾ ਹੰਕਾਰ ਹੋਵੇ। ਜੇ ਗੁਰੂ ਗ੍ਰੰਥ ਸਾਹਿਬ ਹੀ ਜਿਹੜੇ ਨਾ ਹੋਣ ਤੇ ਫਿਰ ਗ੍ਰੰਥੀ ਕਾਹਦਾ? ਮਤਲਬ ਹਰ ਚੀਜ਼ ਜਿਹੜੀ ਹੈ ਤੁਸੀਂ ਵੇਖੋ ਕਿ ਕਿੱਥੋਂ ਪ੍ਰਾਪਤ ਕੀਤੀ ਆਪਾਂ, ਕਿਸੇ ਦੇ, ਕਿਸੇ ਨੇ ਤੁਹਾਨੂੰ ਅਖਤਿਆਰ ਦਿੱਤਾ ਵੀ ਤੁਸੀਂ ਬਾਪ ਹੋਣ ਲੱਗ ਪਏ, ਕਿਸੇ ਨੇ ਤੁਹਾਨੂੰ ਇਖਤਿਆਰ ਦਿੱਤਾ ਵੀ ਤੁਸੀਂ ਪਿਓ ਬਣ ਗਏ। ਅਦਰਵਾਈਜ਼ ਜੇ ਉਹ ਇਖਤਿਆਰ ਨਾ ਹੋਵੇ ਤੇ ਤੁਸੀਂ ਕੁਝ ਵੀ ਨਹੀਂ ਜੋ। ਕਿਸੇ ਨੇ ਤੁਹਾਨੂੰ ਇਖਤਿਆਰ ਦਿੱਤਾ ਵੀ ਤੁਸੀਂ ਮੈਨੇਜਰ ਬਣ ਗਏ, ਕਿਸੇ ਨੇ ਤੁਹਾਨੂੰ ਇਖਤਿਆਰ ਦਿੱਤਾ ਤੁਸੀਂ CA ਬਣ ਗਏ, ਕਿਸੇ ਨੇ ਤੁਹਾਨੂੰ ਇਖਤਿਆਰ ਦਿੱਤਾ ਤੁਸੀਂ ਥਾਣੇਦਾਰ ਬਣ ਗਏ ਕਿਉਂਕਿ 4 ਬੰਦੇ ਕੰਮ ਕਰ ਰਹੇ ਸੀ ਉੱਥੇ। ਜੇ ਉਹ ਨਾ ਹੋਣ ਤੇ ਤੁਸੀਂ ਵੀ ਕੁਝ ਨਹੀਂ ਹੋ। ਤੁਸੀਂ ਕਹਿੰਦੇ ਹੋ ਵੀ ਮੈਂ ਹੋਸਪਿਟਲ ਦੇ ਵਿੱਚ ਸਭ ਤੋਂ ਵੱਡਾ ਟੌਪ ਦਾ ਡਾਕਟਰ ਹਾਂ। ਜੇ ਥੱਲੇ 100-50 ਬੰਦਾ ਕੰਮ ਕਰਦਾ ਤਾਂ ਹੀ ਟੌਪ ਦਾ ਹੈ ਨਾ, ਜੇ ਉਹ ਨਾ ਹੋਣ ਤੇ ਫਿਰ ਟੌਪ ਦਾ ਕਾਹਦਾ ਹੋ ਗਿਆ? ਤੂੰ ਫਿਰ ਤੇ ਆਪੇ ਥੱਲੇ ਆ ਗਿਆ। ਤੋ ਇਸ ਚੀਜ਼ ਨੂੰ ਜਿੰਨੀ ਛੇਤੀ ਬੰਦਾ ਸਮਝ ਲਵੇ ਨਾ ਵੀ ਮੈਂ ਨਾ ਹੈ ਕਛਾ ਹੈ ਨਾ ਮੋਰਾ, ਵੀ ਮੇਰਾ ਕੁਝ ਵੀ ਨਹੀਂ ਭਰਾਵਾ, ਇੱਥੇ ਦੁਨੀਆਂ ਤੇ ਮੇਰਾ ਹੈ ਕੀ ਹੈ? ਤਨ, ਧਨ ਆਖਿਆ, ਤਨ ਵੀ ਤੇਰਾ ਹੈ ਤੇ ਧਨ ਵੀ ਤੇਰਾ ਹੀ ਹੈ। ਸਭ ਰਸ, ਸਾਰੇ ਰਸ ਗੋਬਿੰਦ ਤੋਰਾ, ਹੇ ਮਾਈ ਗੁਰੂ ਸਾਰੇ ਰਸਾਂ ਦਾ ਮੁੱਢ ਤੂੰ ਹੈ, ਆਰੰਭ ਤੂੰ ਹੈ। ਹੁਣ ਬੰਦੇ ਦੀ ਹਸਤੀ ਦੀ ਗੱਲ ਕੀਤੀ, ਆਖਿਆ ਪਾਨੀ ਮੈਲਾ, ਮੈਲੇ ਪਾਣੀ ਤੋਂ ਬੰਦਾ ਬਣਿਆ, ਮੈਲੇ ਪਾਣੀ ਗੰਦੇ ਬੂੰਦ, ਮੈਲੇ ਪਾਣੀ ਤੋਂ ਜਿਹਨੂੰ ਆਪਾਂ ਵੀਰਜ ਕਹਿੰਦੇ ਪਿਤਾ ਦਾ, ਪਾਣੀ ਮੈਲਾ ਮਾਟੀ ਗੋਰੀ। ਬਾਬੇ ਨੇ ਆਖਿਆ ਮਾਂ ਦੀ ਰਕਤ ਤੇ ਇਹਤੋਂ ਰਲ ਕੇ ਇੱਕ ਜਿਹੜੀ ਉਹ ਬੂੰਦ ਹੈ ਉਹ ਉੱਗ ਪਈ, ਉਹ ਤੇਰਾ ਸਰੀਰ ਬਣ ਗਿਆ, ਇੱਥੋਂ ਤੂੰ ਬਣਿਆ, ਇੱਕ ਗੰਦੇ ਪਾਣੀ ਦੀ ਬੂੰਦ ਤੋਂ ਤੇਰੀ ਪੈਦਾਇਸ਼ ਹੈ। ਸਤਿਗੁਰੂ ਦੀ ਬਾਣੀ 'ਚ ਇੱਕ ਬਚਨ ਆਉਂਦਾ ਸੰਸਕ੍ਰਿਤੀ ਸਲੋਕਾਂ ਵਿੱਚ, ਮਹਾਰਾਜ ਕਹਿੰਦੇ ਕਾਚ ਕੋਟੰਗ, ਕਾਚ ਮਤਲਬ ਕੱਚਾ, ਕੋਟ ਮਤਲਬ ਕਿਲਾ, ਆ ਸਰੀਰ ਕੀ ਹੈ? ਕੱਚਾ ਕਿਲਾ, ਕਾਚ ਕੋਟੰਗ ਹੈ, ਕਾਚ ਕੋਟੰਗ ਕੱਚਾ ਕਿਲਾ ਹੈ ਸਰੀਰ। ਕਾਚ ਕੋਟੰਗ ਰਚੰਤ ਤੋਯੰਗ, ਤੋਯੰਗ ਦਾ ਅਰਥ ਹੁੰਦਾ ਹੈ ਜੀ ਵੀ ਇਹ ਰਚਿਆ ਹੈ ਪਾਣੀ ਤੋਂ, ਬਣਿਆ ਕਾਹਦਾ ਹੈ? ਪਾਣੀ ਦਾ ਹੀ ਹੈ ਨਾ, ਪਾਣੀ ਦਾ ਕਿਲਾ ਹੈ ਕੱਚਾ ਕਿਲਾ। ਕਾਚ ਕੋਟੰਗ ਰਚੰਤ ਤੋਯੰਗ ਲੇਪਨੰਗ ਰਕਤ ਚਰਮਣਾ, ਇਹਨੂੰ ਇੱਕ ਲੇਪਨ ਕੀਤਾ ਹੋਇਆ ਬਾਹਰੋਂ, ਇਹਨੂੰ ਸਵਾਰਿਆ ਹੋਇਆ ਕਿਵੇਂ? ਆਖਿਆ ਇੱਕ ਰਕਤ ਨਾਲ ਤੇ ਦੂਜਾ ਚਮ ਨਾਲ, ਇੱਕ ਚਮ ਨਾਲ ਤੇ ਰਕਤ ਨਾਲ ਇਹਨੂੰ ਸਵਾਰਿਆ ਹੋਇਆ, ਆਹ ਹੈ ਤੇਰੀ ਅਸਤੀ, ਆਹ ਹੈ ਤੂੰ। ਕਾਚ ਕੋਟੰਗ ਰਚੰਤ ਤੋਯੰਗ ਲੇਪਨੰਗ ਰਕਤ ਚਰਮਨਾ ਨਵੰਤ ਦੁਆਰੰਗ ਭੀਤ ਰਹੰਤ ਬਾਏ ਰੂਪੰਗ ਅਸਥੰਭਣਾ। ਮਹਾਰਾਜ ਨੇ ਆਖਿਆ ਨੌ ਇਹਦੇ ਦਰਵਾਜ਼ੇ ਨੇ, ਨੌ ਦਰਵਾਜ਼ੇ ਆ, ਅੱਖਾਂ ਨੱਕ ਕੰਨ ਮਲ ਮੂਤਰ ਦੇ ਸਥਾਨ, ਨੌ ਦਰਵਾਜ਼ੇ ਹੋ ਗਏ, ਨੌ ਦੁਆਰੇ ਪ੍ਰਗਟ ਕੀਏ ਦਸਵਾਂ, ਆ ਸੁਰਤ ਇਹ ਗੁਪਤ ਹੈ।

0: ਤੋ ਨੌ ਦਰਵਾਜ਼ੇ ਨੇ ਇਸ ਆਹ ਮੰਦਿਰ ਦੇ, ਸਰੀਰ ਦੇ, ਮੰਦਿਰ ਦੇ, ਇਸ ਕਿਲ੍ਹੇ ਦੇ ਨੌ ਦਰਵਾਜ਼ੇ ਨੇ, ਅਤੇ ਇਹਨੂੰ ਥੰਮੀਆਂ ਕਾਹਦੀਆਂ ਲੱਗੀਆਂ ਹੋਈਆਂ? ਆਹ ਹੁਣ ਛੱਤ ਖਲੋਤੀ ਹੈ ਥੰਮੀਆਂ ਦੇ ਸਿਰ ਉੱਤੇ, ਜੇ ਥੰਮੀ ਨਾ ਹੋਵੇ ਤਾਂ ਛੱਤ ਡਿੱਗ ਪਵੇਗੀ। ਬਾਬੇ ਨੇ ਆਖਿਆ ਤੇਰੇ ਅੰਦਰ ਪਤਾ ਕਾਹਦੀ ਥੰਮੀ ਹੈ? ਹਵਾ ਦੀ, ਸਾਹ ਦੀ, ਸਾਹ ਚੱਲ ਰਿਹਾ ਏ ਅਤੇ ਸਾਰਾ ਕੁਝ ਹੀ ਹੈ। ਜਿੱਦਣ ਉਹ ਥੰਮੀ ਡਿੱਗ ਪਈ ਨਾ, ਸਾਰਾ ਕੁਝ ਨਾਲ ਦੀ ਨਾਲ ਹੀ ਇਹ ਕਿਲ੍ਹਾ ਡਿੱਗ ਪੈਣਾ, ਢਹਿ ਢੇਰੀ ਹੋ ਜਾਣਾ ਇਹਨੇ। ਤੋ ਸਾਹ ਹੈ, ਸਾਹ ਦੇ ਸਿਰ ਤੇ ਹਮ ਆਦਮੀ ਹਾਂ ਇੱਕ ਦਮੀ। ਤੇ ਫਿਰ ਤੇ ਅਗਲੇ ਇਹੋ ਕਹਿਣਾ ਵੀ ਬਾਬਾ ਬੋਲਤੇ ਤੇ ਕਹਾਂ ਗਏ, ਕਿੱਥੇ ਗਿਆ ਜਿਹੜਾ ਬੋਲਦਾ ਫਿਰਦਾ ਸੀ ਕੱਲ, ਜਦੋਂ ਉਹ ਥੰਮੀ ਸਾਹ ਵਾਲੀ ਨਾ ਰਹੀ ਅੰਦਰ। ਤੋ ਸਤਿਗੁਰ ਨੇ ਬਖਸ਼ਿਸ਼ ਕੀਤੀ, ਨਵੰਤ ਦੁਆਰੰਗ ਭੀਤ ਰਹੰਤ ਅੰਗ ਬਾਏ ਰੂਪ ਅੰਗ ਅਸਥੰਭਣਾ ਗੋਬਿੰਦ ਨਾਮੰਗ ਨਾ ਸਿਮਰੰਤ ਅਗਿਆਨੀ ਜਨੰਤ ਅਸਥਿਰੰਗ। ਰੱਬ ਦੇ ਨਾਮ ਨੂੰ ਚੇਤੇ ਨਹੀਂ ਕਰਦਾ ਤੇ ਮੂਰਖ ਸਮਝਦਾ ਵੀ ਮੈਂ ਸਦਾ ਹੀ ਰਹਿਣਾ, ਉਹਨੂੰ ਨਹੀਂ ਚੇਤੇ ਕਰਦਾ। ਜਿਨ ਰਚ ਰਚਿਆ ਤਿਸੇ ਨਾ ਜਾਣੈ ਅੰਧਾ, ਅੰਧ ਕਮਾਏ, ਜਿਹਨੇ ਰਚਿਆ ਉਹਨੂੰ ਜਾਣਦਾ ਹੀ ਨਹੀਂ। ਤੋ ਮਹਾਰਾਜ ਨੇ ਬਖਸ਼ਿਸ਼ ਕੀਤੀ, ਦੁਰਲੱਭ ਦੇ ਉਦਰੰਤ ਸਾਧ ਸ਼ਰਨ ਨਾਨਕ। ਆਖਿਆ ਇਹ ਦੇਹ ਬੜੀ ਦੁਰਲੱਭ ਹੋਵੇਗੀ ਜਦੋਂ ਤੂੰ ਸਾਧੂ ਦੀ ਸ਼ਰਨ ਵਿੱਚ ਪਏਗਾ, ਗੁਰੂ ਦੀ ਸ਼ਰਨ ਵਿੱਚ ਪਵੇਂਗਾ। ਹਰ ਹਰ ਹਰ ਹਰ ਹਰ ਹਰੇ ਜਪੰਤ, ਉਸ ਰੱਬ ਨੂੰ ਚੇਤੇ ਕਰਿਆ ਕਰ, ਉਹਨੂੰ ਜਪਿਆ ਕਰ। ਤੋ ਬਾਬਾ ਕਬੀਰ ਸਾਹਿਬ ਜੀ ਕਹਿੰਦੇ ਨੇ, ਪਾਣੀ ਮੈਲਾ ਮਾਟੀ ਗੋਰੀ, ਇਸ ਮਾਟੀ ਕੀ ਪੁੱਤਰੀ ਜੋਰੀ। ਇਹ ਮਿੱਟੀ ਦੀ ਪੁਤਲੀ ਹੈ, ਆ ਜਿਹੜਾ ਸਰੀਰ ਹੈ ਕਹਿੰਦੀ ਹੈ ਮਿੱਟੀ ਦੀ ਪੁਤਲੀ ਹੈ। ਬਾਬੇ ਨੇ ਬਖਸ਼ਿਸ਼ ਕੀਤੀ, ਪੁੱਤਰੀ ਤੇਰੀ ਬਿਦ ਕੀ ਥਾਟੀ। ਆਖਿਆ ਆਹ ਜਿਹੜੀ ਪੁਤਲੀ ਹੈ ਨਾ ਸਰੀਰ ਦੀ, ਇਹ ਬੜੀ ਸਿਆਣਪ ਨਾਲ ਬਣਾਈ ਰੱਬ ਨੇ, ਬੜੀ ਸਿਆਣਪ ਨਾਲ। ਪੁੱਤਰੀ ਤੇਰੀ ਬਿਦ ਕਰ ਥਾਟੀ, ਜਾਨ ਸੱਤ ਕਰ ਹੋਏਗੀ ਮਾਟੀ। ਆਖਿਆ ਸੱਤ ਕਰਕੇ ਸਮਝ ਲੈ ਇਹਨੇ ਮਿੱਟੀ ਹੋ ਜਾਣੀ, ਖਤਮ ਹੋ ਜਾਣਾ ਇਹਨੇ। ਜਾਨ ਸੱਤ ਕਰ ਹੋਏਗੀ ਮਾਟੀ, ਮੂਲ ਸੰਭਾਲੋ ਅਚੇਤ ਗਵਾਰਾ। ਜਿੰਨੇ ਤੈਨੂੰ ਰਚਿਆ ਹੈ ਉਹਦੀ ਸੰਭਾਲ ਕਰ, ਉਹਨੂੰ ਚੇਤੇ ਕਰ ਅਚੇਤ, ਮੂਲ ਦੀ ਸੰਭਾਲ ਕਰ, ਮੂਲ ਦੀ। ਮੂਲ ਸੰਭਾਲੋ ਅਚੇਤ ਗਵਾਰਾ, ਇਤਨੇ ਕਹੋ ਤੁਮ ਕਿਆ ਗਰਬੇ। ਇਹ ਮਿੱਟੀ ਦਾ ਕਾਹਦਾ ਅਹੰਕਾਰ ਕਰਦਾ, ਇਹਦਾ ਕਾਹਦਾ ਅਹੰਕਾਰ ਹੈ। ਤੀਨ ਸਿਰ ਕਾ ਦਿਹਾੜੀ ਮਹਿਮਾਨ, ਬਾਬੇ ਨੇ ਆਖਿਆ ਵੀ ਪ੍ਰਾਹੁਣਾ ਤਾਂ ਤੂੰ ਹੈਗਾ ਵੀ ਤਿੰਨ ਕੁ ਦਿਨਾਂ ਦਾ, ਤਿੰਨ ਸਿਰ ਤੈਨੂੰ ਕੱਚਾ ਆਟਾ ਮਿਲਦਾ ਉੱਤੇ ਚੱਲਦਾ, ਇਹ ਤੂੰ ਤੇ ਥੋੜੇ ਦਿਨਾਂ ਦਾ ਪ੍ਰਾਹੁਣਾ ਹੈ। ਤੋ ਬਾਬਾ ਜੀ ਕਬੀਰ ਸਾਹਿਬ ਕਹਿੰਦੇ ਨੇ, ਇਸ ਮਾਟੀ ਮੈਂ ਪਵਨ ਸਮਾਇਆ। ਆ ਜਿਹੜੀ ਸਰੀਰ ਰੂਪੀ ਮਿੱਟੀ ਹੈ, ਇਹਦੇ ਵਿੱਚ ਕੀ ਹੈ? ਪਵਨ ਹੈ, ਹਵਾ ਹੈ। ਹਰ ਜੀ ਉਹ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ, ਪਵਨ ਦਾ ਵਾਜਾ ਵੱਜ ਰਿਹਾ, ਸਾਹਾਂ ਦਾ ਵਾਜਾ ਵੱਜ ਰਿਹਾ। ਇਸ ਮਾਟੀ ਮੈਂ ਪਵਨ ਸਮਾਇਆ, ਝੂਠਾ ਪਰਪੰਚ ਜ਼ੋਰ ਚਲਾਇਆ। ਮਹਾਰਾਜ ਨੇ ਆਖਿਆ ਪਰ ਇਸ ਕਮਜ਼ੋਰ ਜਿਹੀ ਥੰਮੀ ਨੂੰ ਨਹੀਂ, ਇਹ ਸਮਝਦਾ ਤੇ ਕੀ ਕਰਦਾ ਹੈ ਵੀ ਝੂਠਾ ਖਿਲਾਰਾ, ਇੰਨਾ ਖਿਲਾਰ ਕੇ ਬੈਠਾ ਕੋਈ ਹਿਸਾਬ ਹੀ ਨਹੀਂ ਉਹਦਾ। ਅਗਲਾ ਬੋਲ ਹੈ, ਕਿਨਹੂੰ ਲੱਖ ਪਾਂਚ ਕੀ ਜੋਰੀ। ਕੋਈ ਕਹਿੰਦਾ ਵੀ ਮੇਰੇ ਕੋਲ 5 ਲੱਖ ਦੀ ਜਾਇਦਾਦ ਹੈ, ਇੱਦਾਂ ਬੰਦਾ ਦੱਸਦਾ, ਇੰਨੀ ਜਾਇਦਾਦ ਹੋ ਗਈ। ਕਿਨਹੂੰ ਲੱਖ ਪਾਂਚ ਕੀ ਜੋਰੀ, ਅੰਤ ਕੀ ਬਾਰ ਗਗਰੀਆ ਫੋਰੀ। ਬਾਬਾ ਜੀ ਨੇ ਆਖਿਆ ਵੀ ਇਹ ਸਰੀਰ ਦਾ ਭਾਂਡਾ ਅਖੀਰ ਨੂੰ ਭੱਜ ਜਾਣਾ, ਇਹ ਭਾਂਡਾ ਇੰਨਾ ਕੱਚਾ ਹੈ। ਤੋ ਬਾਬਾ ਜੀ ਅਖੀਰਲੀ ਤੁਕ ਵਿੱਚ ਕਹਿੰਦੇ ਨੇ, ਕਹਿ ਕਬੀਰ ਇੱਕ ਨੀਵ ਉਸਾਰੀ, ਖਿਨ ਮੈਂ ਬਿਨ ਸਜਾਏ ਹੰਕਾਰੀ। ਬਾਬਾ ਕਬੀਰ ਸਾਹਿਬ ਕਹਿੰਦੇ ਨੇ, ਹੇ ਹੰਕਾਰੀ, ਤੇਰੀ ਜਿਹੜੀ ਇਹ ਨੀਵ ਹੈ ਨਾ, ਇਹ ਇੰਨੀ ਕੱਚੀ ਹੈ ਵੀ ਇਹਨੇ ਅੱਖ ਦੀ ਫੌਰ ਵਿੱਚ ਹੀ ਖਤਮ ਹੋ ਜਾਣਾ, ਇੰਨੀ ਕੱਚੀ ਨਹੀਂ ਹੈ। ਤੋ ਇਸ ਸਮੁੱਚੇ ਸ਼ਬਦ ਵਿੱਚ ਬਾਬਾ ਕਬੀਰ ਸਾਹਿਬ ਨੇ ਸਾਧ ਸੰਗਤ ਸਾਨੂੰ ਸਮਝਾਇਆ ਹੈ ਵੀ ਮਨੁੱਖ ਨੂੰ ਜਿਹੜੀ ਆਪਣੀ ਪਾਇਆ ਨਾ, ਉਹਨੂੰ ਸਮਝਣਾ ਚਾਹੀਦਾ, ਪਰ ਇਹ ਸਮਝਦਾ ਨਹੀਂ। ਇਹ ਧਨ ਪਦਾਰਥ ਦਾ, ਦੌਲਤਾਂ ਸ਼ੌਹਰਤਾਂ ਦਾ ਕੀ ਕਰਦਾ ਰਹਿੰਦਾ? ਹੰਕਾਰ ਕਰਦਾ ਰਹਿੰਦਾ। ਲੱਖਾਂ ਰੁਪਈਏ ਜੁੜੇ ਹੋਣ ਬੰਦੇ ਨੇ, ਉਹ ਵੀ ਇੱਥੇ ਹੀ ਰਹਿ ਜਾਣੇ, ਇੱਥੇ ਹੀ ਛੱਡ ਜਾਣੇ ਨੇ ਇਹਨੇ, ਤੇ ਸਰੀਰ ਦੇ ਨਾਸ਼ ਹੋਣ ਲੱਗਿਆ ਇੱਕ ਪਲ ਨਹੀਂ ਲੱਗਦਾ। ਤੋ ਜਿੰਨਾ ਚਿਰ ਇਹ ਸਰੀਰ ਜਿਹੜਾ ਹੈ ਨਾਸ਼ ਨਹੀਂ ਹੁੰਦਾ, ਗੁਰਦੇਵ ਕਹਿੰਦੇ ਹੰਕਾਰ ਤੋਂ ਰਹਿਤ ਹੋ ਕੇ ਬੰਦੇ ਨੂੰ ਜੀਵਨ ਬਤੀਤ ਕਰਨਾ ਚਾਹੀਦਾ। ਹਉਮੈ ਕਿਸੇ ਵੀ ਤਰ੍ਹਾਂ ਦੀ ਜਿਹੜੀ ਹੈ ਉਹ ਆਪਣੀ ਜ਼ਿੰਦਗੀ ਵਿੱਚ ਲਿਆਉਣੀ ਨਹੀਂ ਚਾਹੀਦੀ। ਤੋ ਗੁਰੂ ਕਿਰਪਾ ਕਰੇ, ਪਾਵਨ ਬਾਣੀ ਦੀ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਜਾਚਨਾ ਗੁਰੂ ਗ੍ਰੰਥ ਸਾਹਿਬ ਪਾਸੋਂ। ਸੋ ਜੋ ਅਸੀਂ ਗੁਰਬਾਣੀ ਦੇ ਬੋਲਾਂ ਨੂੰ ਸੁਣਦੇ ਹਾਂ ਉਹ ਸਾਡੇ ਸਾਰਿਆਂ ਦੇ ਜੀਵਨ ਦਾ ਆਧਾਰ ਆਸਰਾ ਵੀ ਬਣਨ ਜੀ। ਤੋ ਆਓ ਅਗਲੇ ਸਮੇਂ ਲਈ ਢਾਡੀ ਜਥੇ ਨੂੰ ਸਰਵਣ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ, ਵਾਹਿਗੁਰੂ।

ਵਾਹਿਗੁਰੂ ਜੀ, ਵਾਹਿਗੁਰੂ।

ਪੰਧ ਜੇ ਤੂੰ ਜ਼ਿੰਦਗੀ ਦਾ ਸੌਖ ਨਾਲ ਕੱਟਣਾ ਏ ਦੁਨੀਆਂ ਦੇ ਲੋਭ ਵਾਲੀ ਮੋਢਿਓਂ ਉਤਾਰ ਗੰਢ। ਪੰਧ ਜੇ ਤੂੰ ਜ਼ਿੰਦਗੀ ਦਾ ਸੌਖ ਨਾਲ ਕੱਟਣਾ ਏ ਦੁਨੀਆਂ ਦੇ ਲੋਭ ਵਾਲੀ ਮੋਢਿਓਂ ਉਤਾਰ ਗੰਢ। ਪੱਲਾ ਫੜ ਇੱਕ ਦਾ ਤੂੰ ਘੁੱਟ ਕੇ ਜਹਾਨ ਵਿੱਚ, ਜੜੇ ਖੜੇ ਨਾਲ ਐਵੇਂ ਪਿਆ ਨਾ ਪਿਆਰ ਗੰਢ। ਪੀਚ ਪੀਚ ਪੱਲੇ ਬੰਨ ਕੰਮ ਸਾਰੇ ਨੇਕੀਆਂ ਦੇ, ਸੂਮ ਜਿਵੇਂ ਰੱਖਦਾ ਈ ਪੈਸਿਆਂ ਨੂੰ ਮਾਰ ਗੰਢ। ਜੇਰੇ ਨਾਲ ਹੰਝੂਆਂ ਨੂੰ ਡੱਕ ਤੂੰ ਵੀ ਭੋਲਿਆ ਵੇ, ਵੇਖ ਕਿਵੇਂ ਦਾਣਿਆਂ ਦੀ ਬੰਨਦਾ ਅਨਾਰ ਗੰਢ। ਲੱਕ ਤੇਰਾ ਤੋੜ ਦੇਣ ਵਾਧੂ ਫੈਲ ਸੂਫੀਆਂ ਏ, ਵਿੱਤੋਂ ਬਾਰੀ ਚੱਕੀ ਹੋਈ ਕਰਦੀ ਖੁਆਰ ਗੰਢ। ਘੁੰਡੀ ਵਾਲੇ ਦਿਲ ਤੋਂ ਨਾ ਪਿਆਰ ਵਾਲੀ ਆਸ ਰੱਖੀ, ਗੰਨੇ ਵਿੱਚ ਰਸ ਕਿੱਥੇ ਜਿੱਥੇ ਹੋਵੇ ਹਜ਼ਾਰ ਗੰਢ। ਸਿਰਫ ਤੇਰੀ ਜ਼ਿੰਦਗੀ ਦਾ ਸਿੱਟਾ ਨੇਕ ਚਾਹੀਦਾ ਏ, ਸੌ ਹੱਥ ਰੱਸਾ ਉਹਦੇ ਸਿਰੇ ਉੱਤੇ ਮਾਰ ਗੰਢ, ਸੌ ਹੱਥ ਰੱਸਾ ਉਹਦੇ ਸਿਰੇ ਉੱਤੇ ਮਾਰ ਗੰਢ। ਸ਼ਹਿਨਸ਼ਾਹ ਦੋ ਆਲਮ ਸਰਵਰੇ ਕਾਇਨਾਤ, ਰੂਹਾਨੀਅਤ ਦੇ ਸਾਗਰ, ਪ੍ਰੀਤਾਂ ਦੇ ਪਹਿਰੇਦਾਰ, ਸ਼ਬਦ ਗੁਰੂ, ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਦਰਬਾਰ ਅੰਦਰ ਜੁੜ ਬੈਠੇ ਸਤ ਸੰਗੀ ਜਨੋ, ਆਓ ਆਪਣੀਆਂ ਰਸਨਾਵਾਂ ਨੂੰ ਪਵਿੱਤਰ ਕਰੀਏ, ਮਨ ਨੂੰ ਚੜ੍ਹਦੀਆਂ ਕਲਾ ਵਿੱਚ ਲਿਆ ਕੇ ਗੱਜ ਵੱਜ ਕੇ ਫਤਿਹ ਬੁਲਾਈਏ। ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਦੁਪਹਿਰ ਦੇ ਦੀਵਾਨ ਸਜੇ ਸਜੇ ਦੀਵਾਨਾਂ ਦੇ ਅੰਦਰ ਤੁਸੀਂ ਗੁਰੂ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਆਪਣੀਆਂ ਅਰਦਾਸਾਂ ਬੇਨਤੀਆਂ ਕਰਨ ਵਾਸਤੇ, ਪਰਿਵਾਰਾਂ ਦੀ ਸੁੱਖ ਸ਼ਾਂਤੀ ਵਾਸਤੇ, ਚੜ੍ਹਦੀ ਕਲਾ ਵਾਸਤੇ, ਕਾਰੋਬਾਰਾਂ ਵਿੱਚ ਤਰੱਕੀਆਂ ਵਾਸਤੇ ਆਪਾਂ ਅਰਦਾਸਾਂ ਬੇਨਤੀਆਂ ਤੁਸੀਂ ਕਰਨ ਵਾਸਤੇ ਆਇਓ। ਸਤਿਗੁਰ ਕਿਰਪਾ ਕਰਨ, ਸਭ ਦੀਆਂ ਹਾਜ਼ਰੀਆਂ ਆਪਣੇ ਚਰਨਾਂ 'ਚ ਪ੍ਰਵਾਨ ਕਰਕੇ ਆਪਾਂ ਨੂੰ ਦਰੋਂ ਘਰੋਂ ਗੁਰਸਿੱਖੀ ਜੀਵਨ ਰਹਿਮਤਾਂ ਦੇ ਨਾਲ ਸਾਡੀਆਂ ਝੋਲੀਆਂ ਭਰ ਦੇਣ, ਐਸੀਆਂ ਅਰਦਾਸਾਂ ਬੇਨਤੀਆਂ ਕਰਦੇ ਹਾਂ। ਸੋ ਇਤਿਹਾਸ ਦੇ ਉਹ ਪੱਤਰੇ ਤੁਹਾਡੇ ਨਾਲ ਅਸੀਂ ਸਾਂਝੇ ਕਰਦੇ ਆ ਰਹੇ ਹਾਂ ਕਿ ਸਾਡੇ ਕੌਮ ਦੇ ਉਹਨਾਂ ਯੋਧਿਆਂ ਨੇ, ਬਹਾਦਰਾਂ ਨੇ ਕਿਵੇਂ ਸਿੱਖ ਰਾਜ ਬਣਾਇਆ ਸੀ, ਉਹਨਾਂ ਦੀ ਕਿੱਡੀ ਜੱਦੋਜਹਿਦ। ਇੱਕ ਇੱਕ ਦਿਨ ਦੇ ਵਿੱਚ ਕਈ ਕਈ ਸੌ ਸੂਰਮੇ ਸ਼ਹੀਦ ਹੁੰਦੇ ਰਹੇ, ਫਿਰ ਜਾ ਕੇ ਅਸੀਂ ਸਿੱਖ ਰਾਜ ਦਾ ਜਿਹੜਾ ਸਾਡਾ ਸੁਪਨਾ ਸੀ ਉਹ ਫਿਰ ਕਿਤੇ ਜਾ ਕੇ ਪੂਰਾ ਹੋਇਆ। ਅਸੀਂ ਤੁਹਾਡੇ ਨਾਲ ਢਾਡੀ ਜੱਥਾ ਪਿਛਲੇ ਅਰਸੇ ਤੋਂ ਸਿੱਖ ਰਾਜ ਕਿਵੇਂ ਬਣਿਆ ਉਹ ਦਾਸਤਾਨ, ਅਤੇ ਆਪਾਂ ਉਸ ਪ੍ਰਸੰਗ 'ਤੇ ਪਹੁੰਚਿਆ ਕਿ ਸਾਡੀ ਕੌਮ ਦੇ ਨਾਲ ਜਿਹੜਾ ਛੋਟਾ ਘੱਲੂ ਘਾਰਾ ਹੋਇਆ ਸੀ ਉਹਦੀ ਦਾਸਤਾਨ ਤੁਹਾਡੇ ਸਾਹਮਣੇ ਦੱਸਿਆ। ਹੁਣ ਕਹਿ ਦਈਦਾ ਛੋਟਾ ਘੱਲੂ ਘਾਰਾ, ਪਰ ਇਹ ਏਡਾ ਛੋਟਾ ਵੀ ਨਹੀਂ ਸੀ, ਪਰ ਸਾਡੀ ਕੌਮ ਨੇ ਇਹਨੂੰ ਨਾਂ ਦੇ ਦਿੱਤਾ ਛੋਟਾ ਘੱਲੂ ਘਾਰਾ। ਦੋ ਕੁ ਮਹੀਨਿਆਂ ਦੇ ਵਕਬੇ ਦੇ ਵਿੱਚ ਤਕਰੀਬਨ 12 ਤੋਂ 13 ਹਜ਼ਾਰ ਦੇ ਕਰੀਬ ਜਿਹੜੇ ਸਿੰਘ ਸੀ ਨਾ ਉਹ ਕਾਨੂੰਵਾਲ ਦੇ ਛੰਭ ਦੇ ਵਿੱਚ ਸ਼ਹੀਦ ਹੋ ਗਏ ਸੀ, ਔਰ ਇਹਨੂੰ ਛੋਟਾ ਹਲੇ। ਗੁਰੂ ਪਿਆਰਿਓ ਦੇਖੋ ਸਾਡੀ ਕੌਮ ਦੀ ਕੈਸੀ ਫਿਤਰਤ ਹੈ, ਇਹਨੂੰ ਇੱਕ ਛੋਟਾ ਜਿਹਾ ਮਾਮੂਲੀ ਜਿਹਾ ਵਾਕਿਆ ਸਮਝਦੀ ਹੈ, ਕਿਉਂਕਿ ਤੁਸੀਂ ਮਰ ਜੀਵੜਿਆਂ ਦੀ ਕੌਮ ਹੋ, ਮੌਤ ਵਿੱਚੋਂ ਜ਼ਿੰਦਗੀ ਲੱਭਣ ਵਾਲੀ ਕੌਮ ਹੈ ਤੁਸੀਂ। ਔਰ ਸਾਡੇ ਭਰਾ ਜਦੋਂ ਜਹਿਦ ਕਰਨ ਦਾ ਇਹਦਾ ਕਾਰਨ ਛੋਟੇ ਘੱਲੂ ਘਾਰੇ ਦਾ ਕਾਰਨ, ਵੈਸੇ ਵਿਸਥਾਰ ਦੇ ਨਾਲ ਆਪਾਂ ਹਰ ਰੋਜ਼ ਤੁਹਾਡੇ ਨਾਲ ਸਾਂਝ ਪਾਉਂਦੇ ਆ ਰਹੇ ਹਾਂ, ਅਤੇ ਪਿਛਲੇ ਪ੍ਰਸੰਗ ਨੂੰ ਲੜੀ ਨੂੰ ਬਣਾਉਣ ਵਾਸਤੇ ਥੋੜ੍ਹੀ ਜਿਹੀ ਪਿਛਲੀ ਗੱਲ ਕਰਨੀ ਪੈਂਦੀ ਆ, ਅਤੇ ਤਾਂ ਫਿਰ ਅਗਲੀ ਜਿਹੜੀ ਤੁਹਾਨੂੰ ਸੰਗਤ ਜਿਹੜੀ ਰੁਟੀਨ ਨਾਲ ਆਉਂਦੀ ਆ ਉਹਨੂੰ ਵੀ ਚੇਤਾ ਆ ਜਾਂਦਾ, ਹਾਂ ਵੀ ਆਹ ਗੱਲ ਕੀਤੀ ਸੀ, ਇੱਥੋਂ ਪ੍ਰਸੰਗ ਛੱਡਿਆ ਸੀ। ਸੋ ਕੁਦਰਤੀ ਗੱਲ ਹੈ ਵੀ ਕਈ ਵਾਰ ਖਿਆਲ ਭੁੱਲ ਜਾਂਦਾ। ਖੈਰ, ਦੋ ਖੱਤਰੀਆਂ ਦੇ ਮੁੰਡੇ ਸੀ, ਇੱਕ ਦਾ ਨਾਂ ਲਖਪਤ ਰਾਏ ਅਤੇ ਇੱਕ ਦਾ ਨਾਂ ਜਸਪਤ ਰਾਏ। ਇਹ ਲਾਹੌਰ ਦਰਬਾਰ ਦੇ ਵਿੱਚ ਉੱਚੇ ਅਹੁਦਿਆਂ ਦੇ ਉੱਤੇ ਸੀ। ਯਹੀਆ ਖਾਂ ਆਪਣੇ ਪਿਤਾ ਉਸ ਵੇਲੇ ਦਾ ਸੂਬੇਦਾਰ, ਉਦੋਂ ਪਹਿਲਾਂ ਜਿਹੜਾ ਜ਼ਕਰੀਆ ਖਾਨ ਸੀ ਨਾ ਉਹਦਾ ਮੁੰਡਾ ਯਹੀਆ ਖਾਨ ਲਾਹੌਰ ਦੇ ਤਖ਼ਤ ਦੇ ਉੱਤੇ ਬੈਠਾ, ਲਾਹੌਰ ਦਾ ਗਵਰਨਰ ਬਣਿਆ। ਔਰ 5-7-10 ਮਹੀਨੇ ਹਫੜਾ ਦਫੜੀ ਰਹੀ ਹੈ ਇਹਦੇ ਰਾਜ ਦੇ ਵਿੱਚ, ਕਿਉਂਕਿ ਆਪਸ ਵਿੱਚ ਭਰਾਵਾਂ ਦੀ ਅਣਬਣ ਹੋਣ ਦਾ ਕਰਕੇ, ਰਾਜ ਦੀ ਇਸ ਰਾਜ ਗੱਦੀ ਦਾ ਕਰਕੇ ਇਹਨਾਂ ਦੇ ਵਿੱਚ ਕਛਮਕਸ਼ ਚੱਲਦੀ ਸੀ, ਔਰ ਇਹਨਾਂ ਦੀ ਇਸ ਪਰਿਵਾਰ ਦੀ ਹਫੜਾ ਦਫੜੀ ਦਾ ਕਰਕੇ ਸਿੰਘਾਂ ਨੂੰ ਮੌਕਾ ਮਿਲ ਗਿਆ ਆਪਣੀ ਤਾਕਤ ਵਧਾਉਣ ਦਾ। ਇੱਥੋਂ ਤੱਕ ਲਾਹੌਰ ਦੇ ਬਾਜ਼ਾਰਾਂ ਦੇ ਵਿੱਚ ਜਾ ਕੇ ਉਹਨਾਂ ਨੇ ਡਾਕੇ ਮਾਰਨੇ ਸ਼ੁਰੂ ਕਰ ਦਿੱਤੇ, ਦਿਨ ਦਿਹਾੜੇ ਲਾਹੌਰ ਦੇ ਬਾਜ਼ਾਰਾਂ ਦੇ ਵਿੱਚੋਂ ਲੁੱਟ ਕੇ ਸਮਾਨ ਤੇ ਤਿੱਤਰ ਹੋ ਜਾਣਾ। 5-7 ਮਹੀਨਿਆਂ ਦਾ ਰਾਸ਼ਨ ਪਾਣੀ ਤੇ ਪੈਸਾ ਧੇਲਾ ਗੁਰੂ ਕੇ ਖਾਲਸੇ ਨੇ ਜੋੜ ਲਿਆ ਸੀ। ਹੁਣ ਗੁਰੂ ਪਿਆਰਿਓ ਜਦੋਂ ਇਹਨਾਂ ਦੇ ਜ਼ਕਰੀਆ ਖਾਨ ਦੇ ਪਰਿਵਾਰ ਦੇ ਵਿੱਚ ਮਰਜੀ ਠੱਲ ਪੈਂਦੀ ਹੈ, ਤੇ ਹੁਣ ਇਹਨਾਂ ਨੂੰ ਸੁਰਤ ਆਉਂਦੀ ਹੈ ਵੀ ਸਿੰਘਾਂ ਦੇ ਨਾਲ ਹੁਣ ਦੋ ਹੱਥ ਕੀਤੇ ਜਾਣ, ਔਰ ਇਹਨੇ ਜ਼ਕਰੀਆ ਖਾਨ ਨੇ, ਜ਼ਕਰੀਆ ਖਾਨ ਦੇ ਮੁੰਡੇ ਯਹੀਆ ਖਾਨ ਨੇ ਐਲਾਨ ਕਰਤਾ ਪੰਜਾਬ ਦੇ ਵਿੱਚ ਸਿੱਖਾਂ ਨੂੰ ਰਹਿਣ ਨਾ ਦਿੱਤਾ ਜਾਵੇ। ਲਖਪਤ ਰਾਏ ਤੇ ਜਸਪਤ ਰਾਏ ਦੋ ਅਹਿਲਕਾਰ ਸਨ, ਔਰ ਬਾਕੀਆਂ ਨਾਲੋਂ ਇਹ ਜ਼ਿਆਦਾ ਹੀ
ਮੁਗਲਾਂ ਦੇ ਨਾਲ ਹਮਦਰਦੀ ਦਿਖਾਉਂਦੇ ਸੀ। ਆਪਣੀ ਕੌਮ ਦੇ ਭਰਾਵਾਂ ਦੇ ਇਹ ਵੈਰੀ ਬਣੇ ਤੇ ਗੁਰੂ ਪਿਆਰਿਓ ਇਹਨਾਂ ਦੇ ਵਿੱਚੋਂ ਜਿਹੜਾ ਜਸਪਤ ਸੀ ਉਹ ਸਿੰਘਾਂ ਨੂੰ ਤੰਗ ਕਰਦਾ ਕਰਦਾ ਇੱਥੋਂ ਤੱਕ ਕਿ ਸਿੰਘਾਂ ਨੂੰ ਜੰਗਲਾਂ ਦੇ ਵਿੱਚ ਵੀ ਉਹਨਾਂ ਦੇ ਮਗਰ ਚੜ ਗਿਆ। ਇਹਦੀ ਕਿਸਮਤ ਮਾੜੀ, ਇਹ ਸਿੰਘਾਂ ਦੇ ਹੱਥੋਂ ਮਾਰਿਆ ਜਾਂਦਾ, ਇਹਦਾ ਕਤਲ ਹੋ ਜਾਂਦਾ ਹੈ। ਔਰ ਇਹਦਾ ਵੱਡਾ ਭਰਾ ਲਖਪਤ ਰਾਏ ਆਪੇ ਤੋਂ ਬਾਹਰ ਹੋ ਜਾਂਦਾ, ਕਹਿੰਦਾ ਹੈ ਮੇਰੇ ਹੁੰਦਿਆਂ ਮੇਰੇ ਭਰਾ ਦਾ ਕਤਲ। ਤੇ ਸਤਸੰਗ ਜੀ ਇੱਥੋਂ ਤੱਕ ਇਹਨੇ ਐਲਾਨ ਕਰ ਦਿੱਤਾ ਸੀ ਵੀ ਇੱਕ ਖੱਤਰੀਆਂ ਦੇ ਮੁੰਡੇ, ਧੰਨ ਗੁਰੂ ਨਾਨਕ ਮਹਾਰਾਜ ਜੀ ਵੱਲ ਇਸ਼ਾਰਾ ਕਰਦਾ ਹੈ ਕਿ ਕਹਿੰਦਾ ਇੱਕ ਖੱਤਰੀਆਂ ਦੇ ਮੁੰਡੇ ਨੇ ਇਸ ਸਿੱਖ ਧਰਮ ਨੂੰ ਪੈਦਾ ਕੀਤਾ ਸੀ, ਇਹਨੂੰ ਹੋਂਦ ਵਿੱਚ ਲਿਆਂਦਾ ਤੇ ਇੱਕ ਖੱਤਰੀਆਂ ਦਾ ਮੁੰਡਾ ਹੀ ਇਹਨੂੰ ਖਤਮ ਕਰ ਦੇਵੇਗਾ। ਆਪਣੇ ਆਪ ਨੂੰ ਕਹਿੰਦਾ ਸੀ ਵੀ ਮੈਂ ਇਹਨੂੰ ਧਰਮ ਨੂੰ ਹੁਣ ਰਹਿਣ ਨਹੀਂ ਦੇਵਾਂਗਾ। ਜੇ ਅੱਜ ਤੱਕ ਇਹ ਧਰਮ ਬਚਿਆ ਜਾ ਰਿਹਾ ਨਾ, ਜੇ ਮਾੜਾ ਮੋਟਾ ਸਿੱਖ ਸਾਹ ਲੈਂਦੇ ਆ ਤੇ ਮੇਰੀ ਨਰਮ ਦਿਲੀ ਦਾ ਕਰਕੇ, ਨਹੀਂ ਤੇ ਮੈਂ ਜਦੋਂ ਚਾਹਾਂ ਇਹਨਾਂ ਨੂੰ ਸਿੰਘਾਂ ਨੂੰ ਖਤਮ ਕਰ ਸਕਦਾ ਸੀ। ਸੋ ਗੁਰੂ ਪਿਆਰਿਓ ਇਹਨੇ ਬਹੁਤ ਸਾਰੇ ਬੇਗੁਨਾਹ ਸਿੱਖਾਂ ਨੂੰ ਫੜ ਕੇ ਲਾਹੌਰ ਦੇ ਵਿੱਚ ਲਿਆ ਕੇ ਉਹਨਾਂ ਦੇ ਸਿਰ ਕਲਮ ਕਰ ਦਿੱਤੇ ਤੇ ਇਹਨੇ ਸ਼ਰਤ ਰੱਖ ਦਿੱਤੀ ਵੀ ਜਿਹੜਾ ਇਸਲਾਮ ਨੂੰ ਪ੍ਰਵਾਨ ਕਰ ਲਏਗਾ ਉਹਦੀ ਜਾਨ ਬਖਸ਼ ਦਿੱਤੀ ਜਾਵੇਗੀ। ਪਰ ਇੱਕ ਵੀ ਇਤਿਹਾਸ ਦੇ ਪੱਤਰੇ ਦੇ ਉੱਤੇ ਇਦਾਂ ਦਾ ਸਿੰਘ ਸਾਨੂੰ ਨਜ਼ਰ ਨਹੀਂ ਆਇਆ ਕਿ ਜਿਹਨੇ ਆਪਣੀ ਜਾਨ ਬਚਾਉਣ ਦਾ ਕਰਕੇ ਆਪਣਾ ਧਰਮ ਛੱਡ ਕੇ ਇਸਲਾਮ ਨੂੰ ਕਬੂਲਿਆ ਹੋਵੇ। ਇੱਕ ਵੀ ਇਦਾਂ ਦਾ ਬੰਦਾ, ਇੱਕ ਵੀ ਸਿੰਘ ਇਦਾਂ ਦਾ ਨਜ਼ਰ ਨਹੀਂ ਆਇਆ। ਹੁਣ ਲਾਹੌਰ ਦੇ ਵਿੱਚ ਤੇ ਲਾਹੌਰ ਦੇ ਆਲੇ ਦੁਆਲੇ ਪਿੰਡਾਂ ਨੂੰ ਜਿੰਨੇ ਸਿੰਘ ਮਿਲ ਵਰਤਣੀਏ ਪਿੰਡਾਂ ਦੇ ਵਿੱਚ ਰਹਿੰਦੇ ਸੀ, ਧੀਆਂ ਬੱਚਿਆਂ ਮਾਵਾਂ ਨੂੰ ਬੁੜ ਬਿਰਧਾਂ ਨੂੰ ਫੜ ਫੜ ਕੇ ਤੇ ਲਾਹੌਰ ਲਿਆ ਕੇ ਕਤਲ ਕਰ ਦਿੱਤਾ ਗਿਆ। ਹੁਣ ਇੱਥੇ ਆਪਣੇ ਆਪ ਵੱਲੋਂ ਠੰਡ ਵਰਤਾ ਕੇ, ਭਾਵ ਕਿ ਇੱਥੇ ਸਿੰਘਾਂ ਨੂੰ ਖਤਮ ਕਰਕੇ ਬਾਲ ਬੱਚਿਆਂ ਨੂੰ ਖਤਮ ਕਰਕੇ ਤੇ ਹੁਣ ਇਹ ਵਧਿਆ ਦਲ ਖਾਲਸੇ ਵੱਲ, ਲੜਾਕੂ ਸਿੰਘਾਂ ਵੱਲ ਕਿ ਇਹਨਾਂ ਨੇ ਇਹਦੇ ਭਰਾ ਦਾ ਕਤਲ ਕੀਤਾ ਸੀ, ਉਹ ਇਹਨੂੰ ਲੱਭਣੇ ਕਿੱਥੇ ਸੋ ਉਹ ਜੰਗਲਾਂ ਦੇ ਵਿੱਚੋਂ। ਗੁਰੂ ਪਿਆਰਿਓ ਉਸ ਵੇਲੇ ਖਾਲਸੇ ਦੇ ਕੋਲ ਕੋਈ ਆਪਣਾ ਬਣਾਇਆ ਹੋਇਆ ਕਿਲਾ ਤਾਂ ਨਹੀਂ ਸੀ ਹੁੰਦਾ ਵੀ ਜਿਹਦੇ ਵਿੱਚ ਪਨਾਹ ਲੈ ਕੇ ਦੁਸ਼ਮਣਾਂ ਦਾ ਮੁਕਾਬਲਾ ਕਰ ਸਕਣ। ਤੇ ਇਹ ਜਿਹੜੇ ਦਰਿਆਵਾਂ ਦੇ ਕੰਢਿਆਂ ਦੇ ਉੱਤੇ ਜੰਗਲ ਹੁੰਦੇ ਸੀ ਨਾ, ਝੱਲ ਹੁੰਦੇ ਸੀ, ਇਹੀ ਖਾਲਸੇ ਦੇ ਵੱਡੇ ਕਿਲੇ ਹੁੰਦੇ ਸੀ। ਇਹਨਾਂ ਦੇ ਵਿੱਚ ਹੀ ਰਾਤਾਂ ਗੁਜ਼ਾਰ ਕੇ ਤੇ ਗੁਰੂ ਕੇ ਖਾਲਸੇ ਨੇ ਆਪਣੀ ਪਾਵਰ ਨੂੰ ਵਧਾ ਲਿਆ ਸੀ। ਹੁਣ ਇਹਨੂੰ ਪਤਾ ਲੱਗਾ ਕਿ ਦਲ ਖਾਲਸਾ ਇਸ ਵੇਲੇ ਜੰਗਲਾਂ ਦੇ ਵਿੱਚ ਹੈ ਔਰ ਇਹ ਕਾਨੂੰ ਵਾਲ ਦੇ ਜੰਗਲ ਨੂੰ ਛੰਬ ਨੂੰ ਘੇਰ ਲੈਂਦਾ ਹੈ। ਔਰ ਉਸ ਵੇਲੇ ਦਲ ਖਾਲਸੇ ਦੇ ਵਿੱਚ ਜਿਹੜੇ ਮੋਹਰੀ ਆਗੂ ਸਨ ਨਾ, ਉਹਦੇ ਵਿੱਚ ਜੱਸਾ ਸਿੰਘ ਆਲੂਵਾਲੀਆ, ਸਰਦਾਰ ਨੌਦ ਸਿੰਘ ਸ਼ੁਕਰ ਚੱਕੀਆ, ਸਰਦਾਰ ਸੁੱਖਾ ਸਿੰਘ ਕੰਬੋ ਕੀ ਮਾੜੀ ਵਾਲਾ ਤੇ ਸਰਦਾਰ ਗੁਰਦਿਆਲ ਸਿੰਘ ਡੱਲੇ ਵਾਲੀਆ, ਇਹ ਆਪਣੇ ਦਲਾਂ ਦੇ ਨਾਲ ਗੁਰੂ ਪਿਆਰਿਓ ਤਕਰੀਬਨ ਇਸ ਜਗ੍ਹਾ ਦੇ ਉੱਤੇ ਇਹ ਹੁਣ ਘੇਰੇ ਦੇ ਵਿੱਚ ਆ ਜਾਂਦੇ ਨੇ। ਹੁਣ ਇਸ ਪਾਪੀ ਨੇ ਜਿਹੜੀ ਚਾਲ ਚੱਲੀ ਆ ਨਾ, ਇਲਾਕੇ ਦੇ ਲੋਕਾਂ ਦੇ ਵਿੱਚ ਇਹ ਢੰਡੋਰਾ ਫੜਵਾ ਦਿੱਤਾ ਕਿ ਸਿੰਘਾਂ ਦੀ ਮਦਦ ਕਰਨ ਵਾਲੇ ਨੂੰ ਮੌਤ ਤੋਂ ਘੱਟ ਸਜ਼ਾ ਨਹੀਂ ਦਿੱਤੀ ਜਾਵੇਗੀ। ਕਹਿੰਦਾ ਬਸ ਜਿਹਨੇ ਪਤਾ ਲੱਗ ਗਿਆ ਵੀ ਸਿੰਘ ਨੇ ਮਤ ਕੀਤੀ ਆ ਉਹਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਵੇਗਾ ਤੇ ਜਿਹੜਾ ਸਿੰਘ ਦੀ ਦੱਸ ਪਾਵੇਗਾ ਉਹਨੂੰ ਇਨਾਮ ਦਿੱਤਾ ਜਾਵੇਗਾ। ਹੁਣ ਸਤਸੰਗ ਜੀ ਜਿਹਨਾਂ ਝੱਲਾਂ ਦੇ ਵਿੱਚ ਸਿੰਘ ਵੜੇ ਹੋਏ ਸਨ, ਇਹ ਲਖਪਤ ਰਾਏ ਆਪਣੀਆਂ ਫੌਜਾਂ ਲੈ ਕੇ ਉੱਧਰ ਨਹੀਂ ਸੀ ਜਾ ਸਕਦਾ ਕਿਉਂਕਿ ਉਹਨਾਂ ਰਾਹਾਂ ਪੱਗ ਡੰਡੀਆਂ ਦਾ ਇਹਦੀਆਂ ਫੌਜਾਂ ਨੂੰ ਕੋਈ ਨਹੀਂ ਸੀ ਪਤਾ। ਤੇ ਜਿਹੜੇ ਇਲਾਕੇ ਦੇ ਲੋਕ ਸਨ ਨਾ, ਪਿੰਡਾਂ ਦੇ ਲੋਕ ਸਨ, ਹੁਣ ਉਹ ਰਿਸ਼ਵਤ ਖੋਰ, ਉਹ ਬੇਈਮਾਨ ਖੁਦ ਗਰਜ ਲੋਕ, ਉਹ ਇਹਨਾਂ ਸਿੰਘਾਂ ਦੇ ਟਿਕਾਣਿਆਂ ਦਾ ਉਹਨਾਂ ਨੂੰ ਪਤਾ ਸੀ ਕਿਉਂਕਿ ਸਿੰਘ ਨਿੱਤ ਆਉਂਦੇ ਜਾਂਦੇ ਰਹਿੰਦੇ ਸਨ। ਸੋ ਗੁਰੂ ਪਿਆਰਿਓ ਇਹਨਾਂ ਨੇ ਦੱਸ ਦੱਸ ਕੇ ਗੁਰੂ ਕੇ ਖਾਲਸੇ ਦੇ ਟਿਕਾਣਿਆਂ ਦੇ ਉੱਤੇ ਹਮਲਾ ਕਰਵਾਇਆ। ਔਰ ਇਸ ਤੋਂ ਵੀ ਵੱਡੀ ਗੱਲ, ਵੱਡੇ ਵੱਡੇ ਝੱਲ ਸਨ, ਦਿਹਾੜੀਆਂ ਤੇ ਬੰਦੇ ਲੈ ਲੈ ਕੇ ਧੱਕੇ ਨਾਲ ਬੰਦੇ ਫੜ ਫੜ ਕੇ ਇਸ ਲਖਪਤ ਰਾਏ ਨੇ ਉਸ ਜੰਗਲ ਨੂੰ ਵੱਢਣਾ ਸ਼ੁਰੂ ਕਰ ਦਿੱਤਾ। ਘਾਸ ਫੂਸ ਕਾਨੇ ਵੱਢ ਵੱਢ ਕੇ ਜਦੋਂ ਦੋ ਚੌਂ ਦਿਨਾਂ ਦੇ ਵਿੱਚ ਮਾੜਾ ਮੋਟਾ ਸੁੱਕ ਜਾਂਦੇ ਫਿਰ ਅੱਗਾਂ ਲਾ ਕੇ ਝੱਲਾਂ ਦੇ ਝੱਲ ਇਹ ਕਿੱਦਾਂ ਖਤਮ ਕਰ ਦਿੰਦਾ। ਸੋ ਗੁਰੂ ਪਿਆਰਿਓ ਇਹ ਲਖਪਤ ਰਾਏ ਹੁਣ ਗੁਰੂ ਕੇ ਖਾਲਸੇ ਦੇ ਉੱਤੇ ਜਿਵੇਂ ਧਾਵਾ ਬੋਲਦਾ, ਗੁਰੂ ਕੇ ਖਾਲਸੇ ਨੂੰ ਖਤਮ ਕਰਨ ਵਾਸਤੇ ਇਹ ਜਿਵੇਂ ਪ੍ਰਤਿਗਿਆ ਲੈਂਦਾ। ਸੋ ਢਾਡੀ ਜਥਾ ਉਸ ਵੇਲੇ ਦੀਆਂ ਸਤਰਾਂ ਨੂੰ ਤੁਹਾਡੇ ਨਾਲ ਇਉਂ ਸਾਂਝੀ ਕਰਦਾ।

ਇਹ ਦਲ ਖਾਲਸਾ ਪਹਾੜੀ ਤੇ ਚੜ੍ਹਨ ਵਾਸਤੇ ਅੱਡੀ ਚੋਟੀ ਦਾ ਇਹਨੇ ਟਿੱਲ ਲਾਇਆ ਕਿਸੇ ਨਾ ਕਿਸੇ ਤਰ੍ਹਾਂ। ਸਤਸੰਗ ਜੀ ਇਹ ਪਹਾੜੀ ਦੇ ਉੱਤੇ ਚੜ੍ਹਦੇ ਨੇ, ਆਪਣੀਆਂ ਜਾਨਾਂ ਵਾਰ ਕੇ ਬੇਸ਼ੁਮਾਰ ਬੇਕੀਮਤੀ ਜਾਨਾਂ ਜਿਹੜੀਆਂ ਸੀ ਉਹ ਚਲੀਆਂ ਗਈਆਂ। ਹੁਣ ਗੁਰੂ ਕੇ ਪਿਆਰ ਵਾਲਿਓ, ਇੱਧਰ ਦਲ ਖਾਲਸੇ ਵਾਸਤੇ ਬੜੀ ਭਾਰੀ ਮੁਸੀਬਤ ਬਣ ਜਾਂਦੀ ਆ। ਕੁਝ ਸਿੰਘ ਤੇ ਮਰਦੇ ਬਣਾਉਂਦੇ ਪਹਾੜੀਆਂ ਦੇ ਉੱਤੇ ਚੜ੍ਹ ਜਾਂਦੇ, ਚਲੋ ਅੱਗੇ ਚਲੇ ਗਏ, ਉਹਨਾਂ ਦੀਆਂ ਜਾਨਾਂ ਬਚ ਗਈਆਂ, ਉਹ ਫਿਰ ਮਾਲਵੇ ਵੱਲ ਨੂੰ ਚਲੇ ਜਾਂਦੇ ਨੇ। ਮੈਂ ਇੱਧਰ ਜਿਹੜੇ ਮੈਦਾਨ ਦੇ ਵਿੱਚ ਝੱਲਾਂ ਦੇ ਵਿੱਚ ਘਿਰੇ ਹੋਏ ਸਨ, ਉਹਨਾਂ ਵਾਸਤੇ ਹੁਣ ਬੜੀ ਮੁਸੀਬਤ ਬਣੀ ਸੀ, ਹੁਣ ਕੀ ਕੀਤਾ ਜਾਵੇ। ਇੱਕ ਦਿਨ ਸਰਦਾਰ ਸੁੱਖਾ ਸਿੰਘ ਆਪਣੇ ਸਾਰੇ ਸਾਥੀਆਂ ਨੂੰ ਇਕੱਠੇ ਕਰਕੇ ਉਹ ਕਹਿੰਦਾ, ਸੱਜਣਾ ਕਿੰਨੇ ਕੁ ਦਿਨ ਆਪਾਂ ਏਦਾਂ ਹੀ ਮਰਦੇ ਰਵਾਂਗੇ, ਕਿਉਂ ਨੀ ਲੱਕੂ ਦੇ ਗਲ ਪੈ ਕੇ ਆਪਾਂ ਜਾਂ ਮਰ ਜਾਈਏ ਜਾਂ ਉਸ ਪਾਪੀ ਨੂੰ ਮਾਰ ਦਈਏ। ਹੁਣ ਸਤਸੰਗਤ ਜੀ, ਇਹਨਾਂ ਦੇ ਕੋਲ ਮਰਨ ਵਾਸਤੇ ਜਾਂ ਮਾਰਨ ਤੋਂ ਬਗੈਰ, ਮਰ ਜਾਣਾ ਜਾਂ ਮਾਰ ਮਾਰ

ਦੇਣਾ। ਇਹ ਤੋਂ ਬਗੈਰ ਹੁਣ ਖਾਲਸੇ ਦੇ ਕੋਲ ਕੋਈ ਤੀਸਰਾ ਰਸਤਾ ਨਹੀਂ ਸੀ ਰਹਿ ਗਿਆ। ਸਰਦਾਰ ਸੁੱਖਾ ਸਿੰਘ ਕੰਬੋ ਕੀ ਮਾੜੀ ਵਾਲੇ ਨੇ ਆਖਿਆ, ਕਹਿੰਦਾ ਅਸੀਂ ਬੜਾ ਲਿਹਾਜ ਕੀਤਾ ਇਹਦਾ, ਲਖਪਤ ਰਾਏ ਨੇ ਕਿ ਇਹ ਆਪਣੀ ਜਾਨ ਲੈ ਕੇ ਆਪਣੀ ਇੱਜ਼ਤ ਲੈ ਕੇ ਇਹ ਵਾਪਸ ਚਲਿਆ ਜਾਵੇ, ਪਰ ਇਹ ਮਲੇ ਦੇ ਕੰਡਿਆਂ ਵਾਂਗ ਪਾਪੀ ਸਾਡੇ ਮਗਰ ਚੰਬੜਿਆ ਹੋਇਆ। ਸੋ ਕਹਿੰਦਾ ਇੱਕ ਏਕੜੀ ਕਰ

ਦੀਆਂ ਫੌਜਾਂ ਦੇ ਉੱਤੇ ਟੁੱਟ ਪੈਂਦੇ, ਐਨ ਗਹਿਗਾ ਚ ਲੜਾਈ ਹੁੰਦੀ ਆ। ਇਸ ਲੜਾਈ ਦੇ ਵਿੱਚ ਸੂਬੇਦਾਰ ਦਾ ਮੁੰਡਾ ਵੀ ਮਾਰਿਆ ਜਾਂਦਾ ਤੇ ਇਸ ਲਖਪਤ ਰਾਏ ਦਾ ਪੁੱਤਰ ਹਰਭਜ ਰਾਏ ਉਹ ਵੀ ਮਾਰਿਆ ਜਾਂਦਾ। ਸਿੰਘਾਂ ਨੂੰ ਖਤਮ ਕਰਨ ਆਇਆ ਲਖਪਤ ਰਾਏ ਆਪਣੇ ਪਰਿਵਾਰ ਦੇ ਹੋਰ ਜੀ ਗਵਾ ਬੈਂਦਾ, ਆਪਣੇ ਵਾਲ ਪੁੱਟਦਾ, ਕੰਧਾਂ ਵਿੱਚ ਸਿਰ ਮਾਰਦਾ ਫਿਰਦਾ ਹੈ। ਉਹ ਗੁਰੂ ਪਿਆਰਿਓ ਹੁਣ ਇਹਦੀ ਪੇਸ਼ ਨਹੀਂ ਜਾਂਦੀ। ਹੁਣ ਗੁਰੂ ਕਾ ਖਾਲਸਾ ਜੇ ਚਾਹੁੰਦਾ ਤੇ ਇੱਥੋਂ ਨਿਕਲ ਸਕਦਾ ਸੀ, ਇੱਕ ਬਾਈ ਨੂੰ ਚੀਰ ਕੇ ਇਹ ਜਿੱਧਰ ਨੂੰ ਮਰਜ਼ੀ ਜਾ ਸਕਦਾ ਸੀ, ਪਰ ਗੁਰੂ ਕਾ ਖਾਲਸਾ ਹਜੇ ਜਾਣ ਵਾਸਤੇ। ਗੁਰੂ ਪਿਆਰਿਓ ਦੇਖੋ ਕਿੱਦਾਂ ਦਾ ਜੀਵਨ ਹੋਵੇਗਾ ਉਹਨਾਂ ਮਰਦਾਂ ਦਾ। ਇੱਕ ਪਾਸੇ ਤੇ ਕੋਈ ਨਾ ਕੋਈ ਰਸਤਾ ਨਿਕਾਲਦੇ ਨੇ ਕਿ ਇੱਥੋਂ ਕਿਸੇ ਨਾ ਕਿਸੇ ਤਰ੍ਹਾਂ ਨਿਕਲ ਚੱਲੀਏ, ਪਰ ਜੇ ਮੌਕਾ ਮਿਲਦਾ ਤੇ ਫਿਰ ਨਿਕਲਣ ਵਾਸਤੇ ਤਿਆਰ ਨਹੀਂ। ਕਹਿੰਦੇ ਹਲੇ ਹੋਰ ਇਹਨਾਂ ਨਾਲ ਦੋ ਹੱਥ ਦੇਖਣੇ ਆ। ਵਾਹ ਵਾਹ ਮਰਦੋ, ਤੁਹਾਡਾ ਕਿੱਦਾਂ ਦਾ ਹੌਸਲਾ ਹੋਵੇਗਾ, ਤੁਹਾਡੇ ਅੰਦਰ ਕਿੱਦਾਂ ਦੇ ਕਲਗੀਆਂ ਵਾਲੇ ਪਾਤਸ਼ਾਹ ਨੇ ਜਜ਼ਬਾਤ ਭਰੇ ਹੋਏ ਸੀ। ਇੱਕ ਪਾਸੇ ਜਾਨਾਂ ਬਚਾਉਣ ਵਾਸਤੇ ਨੱਠ ਭੱਜ ਕਰਦੇ ਹੋ ਤੇ ਜੇ ਹੁਣ ਮਾੜਾ ਮੋਟਾ ਵਸੀਲਾ ਬਣਿਆ ਵੀ ਹੁਣ ਜਾਨ ਬਚ ਸਕਦੀ ਆ ਤੇ ਤੁਸੀਂ ਨਿਕਲਣ ਵਾਸਤੇ ਤਿਆਰ ਨਹੀਂ। ਹੁਣ ਇਹਨਾਂ ਨੇ ਫਿਰ ਉਹ ਗਰੀਲਾ ਯੁੱਧ ਜਿਹੜਾ ਸੀ ਉਹ ਫਿਰ ਆਰੰਭ ਕੀਤਾ ਦੁਸ਼ਮਣ ਦੇ ਉੱਤੇ ਅਟੈਕ ਕਰਕੇ। ਹੁਣ ਸਤਸੰਗ ਜੀ ਨਿਕਲ ਜਾਣਾ ਤੇ ਸੌਖਾ ਸੀ, ਪਰ ਏਡਾ ਵੱਡਾ ਪੰਧ ਮੁਕਾਉਣਾ ਕਿਵੇਂ ਸੀ? ਅਸਲਾ ਕੋਲ ਚਾਹੀਦਾ ਸੀ, ਖਾਣਾ ਪੱਠਾ ਚਾਹੀਦਾ ਸੀ, ਘੋੜੇ ਚਾਹੀਦੇ ਸੀ, ਇਹ ਸਭ ਕੁਝ ਚਾਹੀਦਾ ਸੀ। ਗੁਰੂ ਕਾ ਖਾਲਸਾ ਹੁਣ ਰਾਤ ਦੇ ਸਮੇਂ ਨਿਕਲ ਜਾਣ ਦੀਆਂ ਤਜਵੀਜ਼ਾਂ ਬਣਾਉਂਦਾ ਤੇ ਫਿਰ ਨਾਲ ਇਹ ਵੀ ਵਿਚਾਰ ਕਰਦਾ ਵੀ ਨਿਕਲਦੇ ਚੱਲਾਂਗੇ, ਪਰ ਆਪਾਂ ਐਡਾ ਵੱਡਾ ਪੰਧ ਮਾਲਵੇ ਵੱਲ ਨੂੰ ਜਾਣਾ, ਆਪਣੇ ਕੋਲ ਘੋੜੇ ਨਹੀਂ ਹੈ, ਅਸਲਾ ਨਹੀਂ ਹੈ, ਦਾਣਾ ਪੱਟਾ ਨਹੀਂ, ਖੁਰਾਕ ਨਹੀਂ ਹੈ ਖਾਣ ਵਾਸਤੇ, ਤੇ ਇਹ ਕਿੱਥੋਂ ਲਈਏ, ਇਹ ਕਿੱਥੋਂ ਲਈਏ, ਆਪਣਾ ਪੰਧ ਬੜਾ ਦੂਰ ਹੈ ਵੀ ਉਹ ਕਿੱਥੋਂ ਲੈਣੀਆਂ। ਤੇ ਉਹਨਾਂ ਦੇ ਵਿੱਚੋਂ ਸਰਦਾਰ ਸੁੱਖਾ ਸਿੰਘ ਕੰਬੋ ਕੀ ਮਾੜੀ ਵਾਲਾ ਫਿਰ ਕਹਿੰਦਾ ਬਸ ਉੱਥੇ, ਕਹਿੰਦਾ ਦੁਸ਼ਮਣ ਲੱਖੂ ਦੀਆਂ ਫੌਜਾਂ ਕੋਲ ਹੋ ਕੇ ਲੈ ਕੇ ਆਉਣਾ। ਵਾਹ ਮਰਦੋ, ਤੁਹਾਡਾ ਹੌਸਲਾ। ਹੁਣ ਜਿਹਨਾਂ ਫੌਜਾਂ ਤੋਂ ਜਾਨ ਬਚਾਉਂਦੇ ਫਿਰਦੇ ਸੀ ਤੇ ਖਾਲਸਾ ਕਹਿੰਦਾ ਉਹਨਾਂ ਤੇ ਫਿਰ ਹਮਲਾ ਕਰੋ ਔਰ ਉਹਨਾਂ ਦੇ ਘੋੜੇ ਵੀ ਖੋਹ ਕੇ ਲਿਆਓ, ਉਹਨਾਂ ਕੋਲ ਅਨਾਜ ਪੱਠਾ ਵੀ ਖੋਹ ਕੇ ਲਿਆਓ, ਉਹਨਾਂ ਕੋਲ ਅਸਲਾ ਵੀ ਖੋਹ ਕੇ ਲਿਆਓ। ਤੋ ਸਤਸੰਗ ਜੀ, ਇਹ ਗੁਰੂ ਕਾ ਖਾਲਸਾ ਫਿਰ ਭਾਈ ਸੁੱਖਾ ਸਿੰਘ ਹੁਣ ਇੱਥੇ ਲੜਦਿਆਂ ਲੜਦਿਆਂ ਕਮਾਲ ਹੁੰਦੀ ਹੈ। ਭਾਈ ਸੁੱਖਾ ਸਿੰਘ ਕੰਬੋ ਕੀ ਮਾਰੀ ਵਾਲਾ, ਇਹਦੀ ਬਹਾਦਰੀ ਦੀਆਂ ਆਪਾਂ ਪਹਿਲਾਂ ਵੀ ਬਾਤਾਂ ਪਾ ਚੁੱਕੇ ਹਾਂ। ਬੜਾ ਗੁਰੂ ਪਿਆਰਿਓ ਚੜ੍ਹਦੀ ਕਲਾ ਵਾਲਾ ਇਹ ਸੂਰਮਾ ਸੀ। ਛੋਟੀ ਉਮਰ ਦੇ ਵਿੱਚੋਂ ਹੀ ਦਲ ਖਾਲਸਾ ਦਲ ਦੇ ਵਿੱਚ ਇਹ ਭਰਤੀ ਹੋ ਗਿਆ ਸੀ ਤੇ ਮੱਸੇ ਰੰਗੜ ਦਾ ਸਿਰ ਵੱਢ ਕੇ ਲੈ ਜਾਣ ਵਾਲਾ ਸਰਦਾਰ ਮਹਿਤਾਬ ਸਿੰਘ ਮੀਰਾ ਕੋਟੀਏ ਦੇ ਨਾਲ ਉਹਦਾ ਸਾਥੀ ਬਣ ਕੇ ਸਰਦਾਰ ਸੁੱਖਾ ਸਿੰਘ ਕੰਬੋ ਕੀ ਮਾਰੀ ਵਾਲਾ, ਏਡਾ ਨਡਰ ਸੀ ਤਖਾਣਾ ਦਾ ਪੁੱਤ, ਗੁਰੂ ਪਿਆਰਿਓ ਹੋ ਨਹੀਂ ਸਕਦਾ ਕੋਈ ਏਦਾਂ ਦਾ ਨਡਰ, ਪਤਾ ਨਹੀਂ ਮੌਤ ਨੂੰ ਉਹ ਮਜ਼ਾਕਾਂ ਕਰਿਆ ਕਰਦਾ ਸੀ। ਹੁਣ ਲੜਦਿਆਂ ਲੜਦਿਆਂ ਜਦੋਂ ਜੰਗ ਹੋ ਰਹੀ ਸੀ ਨਾ ਤੇ ਇੱਕ ਜੰਬੂਰੇ ਦਾ ਗੋਲਾ, ਛੋਟੀ ਤੋਪ ਦਾ ਗੋਲਾ ਇਹਦੇ ਪੱਟ ਦੇ ਉੱਤੇ ਆ ਕੇ ਵੱਜਦਾ, ਜ਼ਖਮ ਹੋ ਜਾਂਦਾ ਤੇ ਪੱਟ ਦੇ ਉੱਤੋਂ ਲੱਤ ਟੁੱਟ ਜਾਂਦੀ ਹੈ, ਹੱਡੀ ਚਕਨਾ ਚੂਰ ਹੋ ਜਾਂਦੀ ਹੈ, ਪਰ ਆਪਣੇ ਕਮਰ ਕੱਸੇ ਦੇ, ਹੁਣ ਇਹਨੇ ਹਾਏ ਹਾਲ ਦਿਹਾੜੀ ਨਹੀਂ ਪਾਈ ਹੈ, ਕਿੱਦਾਂ ਦਾ ਹੌਸਲਾ ਹੋਵੇਗਾ, ਆਪਣੇ ਕਮਰ ਕੱਸਾ ਖੋਲਿਆ, ਉਹਦੇ ਨਾਲ ਘੁੱਟ ਕੇ ਆਪਣੀ ਲੱਤ ਨੂੰ ਬੰਨ ਲਿਆ ਤੇ ਗੁਰੂ ਪਿਆਰਿਓ ਜ਼ਖਮ ਹੋਇਆ, ਲੱਤ ਟੁੱਟੀ ਹੋਈ, ਲੱਤ ਸੁੱਜ ਗਈ ਤੇ ਕਿਰਪਾਨ ਲੈ ਕੇ ਫਿਰ ਦੁਸ਼ਮਣ ਦੇ ਗਲ ਪੈ ਰਿਹਾ, ਫਿਰ ਲੜਦਾ ਜਾ ਰਿਹਾ, ਏਦਾਂ ਦਾ ਉਹ ਮਰਦ ਬਹਾਦਰ ਸੂਰਮਾ ਸੀ। ਹੁਣ ਸਰਦਾਰ ਸੁੱਖਾ ਸਿੰਘ ਆਖਣ ਲੱਗਾ, ਜਦੋਂ ਸਿੰਘਾਂ ਨੇ ਆਖਿਆ ਵੀ ਆਪਾਂ ਇਕੱਠਾ ਕਿੱਥੋਂ ਕਰਾਂਗੇ, ਅਸਲਾ ਕਿੱਥੋਂ ਲਵਾਂਗੇ, ਘੋੜੇ ਕਿੱਥੋਂ ਲਵਾਂਗੇ, ਪੈਸਾ ਧੇਲਾ ਚਾਹੀਦਾ, ਤੇ ਉਹੀ ਸੁੱਖਾ ਸਿੰਘ ਜ਼ਖਮੀ ਸ਼ੇਰ ਆਪਣੇ ਖਾਲਸੇ ਨੂੰ ਵੰਗਾਰ ਕੇ ਕਹਿੰਦਾ, ਕਹਿੰਦਾ ਤਿਆਰੀ ਕਰ ਲਓ, ਉਸੇ ਲਖਪਤ ਰਾਏ ਦੀਆਂ ਫੌਜਾਂ ਕੋ ਖੋ ਕੇ ਲਿਆਵਾਂਗੇ। ਤੋ ਗੁਰੂ ਕਾ ਖਾਲਸਾ ਫਿਰ ਲਖਪਤ ਦੀਆਂ ਫੌਜਾਂ ਦੇ ਉੱਤੇ ਜਿਵੇਂ ਧਾਵਾ ਬੋਲ ਦਿੰਦਾ, ਸੋ ਢਾਡੀ ਜਥਾ ਇਸ ਪ੍ਰਸੰਗ ਦੀ ਆਖਰੀ ਆਈਟਮ, ਅੱਜ ਮੈਂ ਇਸ ਪ੍ਰਸੰਗ ਨੂੰ ਸਮਾਪਤ ਕਰਕੇ ਕੱਲ ਨੂੰ ਹੋਰ ਪ੍ਰਸੰਗ ਨਵਾਂ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ। ਆ ਸੁਣੋ ਜਰਾ ਪਿਆਰ ਦੇ ਨਾਲ ਕਿ ਅਜੇ ਸਾਡਾ ਪੰਧ ਬੜੀ ਦੂਰ ਖਾਲਸਾ। ਸੋ ਗੁਰੂ ਪਿਆਰਿਓ ਗੁਰੂ ਕਾ ਖਾਲਸਾ ਨਾਲੇ ਆਪਸ ਵਿੱਚ ਗੱਲਾਂ ਕਰਦਾ ਵੀ ਸਾਡਾ ਹਲੇ ਪੰਧ ਬੜੀ ਦੂਰ ਹੈ ਤੇ ਸਮਾਨ ਕਿੱਥੋਂ ਲਿਆਉਣਾ ਤੇ ਕਿੱਥੋਂ ਲਿਆਂਦਾ ਫਿਰ ਇਹਨਾਂ ਨੇ ਖੋਹ ਕੇ ਸਮਾਨ ਢਾਡੀ ਜਥਾ।

ਕਿਹੜਾ ਚੀਰ ਨਿਕਲੇ ਜਾਂ ਸਿੰਘ ਸੂਰਮੇ, ਕਿਹੜਾ ਚੀਰ ਨਿਕਲੇ ਜਾਂ ਸਿੰਘ ਸੂਰਮੇ, ਵੈਰੀਆਂ ਨੂੰ ਰਾਣੇ ਚ ਖੁਆ ਕੇ ਚੂਰਮੇ, ਵੈਰੀਆਂ ਨੂੰ ਰਾਣੇ ਚ ਖੁਆ

0: ਗੁਰੂ ਕੇ ਖਾਲਸੇ ਨੇ ਉਸੇ ਲੱਖੂ ਦੇ ਉੱਤੇ ਲਖਪਤ ਰਾਏ ਦੀਆਂ ਫੌਜਾਂ ਦੇ ਉੱਤੇ ਹਮਲਾ ਫਿਰ ਦੁਬਾਰਾ ਕਰ ਦਿੱਤਾ। ਹੁਣ ਲਖਪਤ ਰਾਏ ਦਾ ਲੱਕ ਟੁੱਟ ਚੁੱਕਾ ਸੀ, ਸਿੰਘਾਂ ਨੂੰ ਖਤਮ ਕਰਨ ਵਾਸਤੇ ਆਇਆ ਹੋਇਆ, ਆਪਣੇ ਭਰਾ ਦੀ ਜਿੱਥੇ ਜਾਨ ਗਵਾ ਚੁੱਕਾ ਸੀ, ਉੱਥੇ ਤਾਜ਼ਾ ਹੀ ਸੱਜਰ ਸਵੇਰ ਆਪਣੇ ਪੁੱਤ ਦੀ ਜਾਨ ਵੀ ਗਵਾ ਚੁੱਕਾ। ਹੁਣ ਇਹਦੀਆਂ ਫੌਜਾਂ ਦੇ ਹੌਸਲੇ ਟੁੱਟ ਜਾਂਦੇ ਆ, ਰਾਤ ਨੂੰ ਸੁੱਤੇ ਪਏ ਤੇ ਗੁਰੂ ਕਾ ਦਲ ਇਹਦੇ ਉੱਤੇ ਆ ਕੇ ਫਿਰ ਹਮਲਾ ਕਰ ਦਿੰਦਾ। ਇਹਨਾਂ ਕੋਲ ਘੋੜੇ ਖੋਏ ਜਾਂਦੇ ਆ, ਅਸਲਾ ਖੋਇਆ ਜਾਂਦਾ ਹੈ, ਜਿੰਨਾ ਅਨਾਜ ਪੱਠਾ ਸੀ ਦਾਣਾ ਉਹ ਸਾਰਾ ਰਾਸ਼ਨ ਪੱਤਾ ਗੁਰੂ ਕਾ ਖਾਲਸਾ ਇਹਨਾਂ ਤੋਂ ਖੋ ਲੈਂਦਾ। ਹੁਣ ਫਿਰ ਜਾਣਾ ਕਿੱਥੇ, ਹੁਣ ਬੜਾ ਦਰਿਆ ਦੇ ਵਿੱਚ ਦੀ ਪਾਰ ਲੰਘਣਾ ਇਹ ਵੀ ਬੜੀ ਵੱਡੀ ਬਿਪਤਾ ਸੀ। ਇਹ ਹੁਣ ਜਿਹੜੇ ਤੇ ਘੋੜ ਅਸਵਾਰ ਸਨ ਉਹ ਤਾਂ ਦਰਿਆ ਦੇ ਵਿੱਚ ਦੀ ਆਸਾਨੀ ਸੀ, ਉਹ ਤਾਂ ਪਾਰ ਹੋ ਗਏ। ਜਿਹੜੇ ਪੈਦਲ ਸੀ ਨਾ ਉਹਨਾਂ ਵਾਸਤੇ ਬੜੀ ਮੁਸੀਬਤ, ਉਹਨਾਂ ਦੇ ਵਿੱਚੋਂ ਵੀ ਕਈ ਰੁੜ ਗਏ। ਤੇ ਅੱਗੇ ਬਰੇਤੀਆਂ ਸੀ, ਹੁਣ ਮਈ ਜੂਨ ਦਾ ਮਹੀਨਾ, ਤੇ ਬਰੇਤੀਆਂ ਜਿਹੜੀਆਂ ਚਿੱਟੀ ਰੇਤਾ ਨਾ ਪਿਆਰਿਓ, ਉਹਨਾਂ ਦਿਨਾਂ ਦੇ ਵਿੱਚ ਅੱਗ ਵਰਸਾਉਂਦੀ ਹੁੰਦੀ ਆ, ਸੂਰਜ ਦੀਆਂ ਕਿਰਨਾਂ ਉਹਦੇ ਤੇ ਪੈਂਦੀਆਂ, ਔਰ ਬਰੇਤੀਆਂ ਦੇ ਉੱਤੇ ਜਾ ਕੇ ਚੜੇ ਆ ਇਹਨਾਂ ਦੇ। ਹੁਣ ਪੈਰ ਤਾਂ ਨੰਗੇ ਸੀ, ਉੱਥੇ ਕਿਹੜੇ ਜੋੜੇ ਸੀਗੇ ਖਾਲਸੇ ਦੇ ਕੋਲ, ਹੁਣ ਨੰਗੇ ਪੈਰਾਂ ਦੇ ਨਾਲ ਇਹਨਾਂ ਦਾ ਪੈਰਾਂ ਦੇ ਉੱਤੇ ਜ਼ਖਮ ਹੋ ਗਏ, ਛਾਲੇ ਹੋ ਗਏ, ਆਲੂ ਭੁੜਥੇ ਵਰਗੇ ਬਣ ਗਏ, ਕਾਈ ਦੇ ਤੂਲੇ ਬਣਾ ਬਣਾ ਕੇ ਵਿਚਾਰਿਆਂ ਨੇ ਪੈਰਾਂ ਤੇ ਬੰਨੇ, ਸਰੀਰਾਂ ਦੇ ਕੱਪੜੇ ਉਤਾਰ ਕੇ ਤੇ ਉਹ ਪੈਰਾਂ ਤੇ ਬੰਨ ਕੇ ਕਿਸੇ ਨਾ ਕਿਸੇ ਤਰ੍ਹਾਂ ਇਹ ਗੁਰੂ ਕਾ ਖਾਲਸਾ ਫਿਰ ਰਾਵੀ ਦਰਿਆ ਪਾਰ ਹੋ ਕੇ ਤੇ ਦੁਆਬੇ ਦੀ ਧਰਤੀ ਦੇ ਉੱਤੇ ਆ ਕੇ ਮਾਝੇ, ਪਹਿਲਾਂ ਮਾਝੇ ਫਿਰ ਬਿਆਸਾ ਦਰਿਆ ਭਰ ਕੇ ਫਿਰ ਇਹ ਇੱਧਰ ਦੁਆਬੇ ਦੇ ਵਿੱਚ, ਤੇ ਇੱਥੋਂ ਗੁਰੂ ਕਾ ਖਾਲਸਾ ਫਿਰ ਮਾਲਵੇ ਵੱਲ ਨੂੰ ਚਲਿਆ ਜਾਂਦਾ ਹੈ। ਭਾਈ ਸੁੱਖਾ ਸਿੰਘ ਕੰਬੋ ਕੀ ਮਾੜੀ ਵਾਲੇ ਦਾ ਜਥਾ ਜਿਹੜਾ ਉਹ ਬਰਨਾਲੇ ਜਾ ਕੇ ਉਤਰਦਾ, ਤੇ ਗੁਰੂ ਪਿਆਰਿਓ 6 ਮਹੀਨੇ ਲੱਗ ਗਏ ਸੀ ਇਹਦੇ ਪੱਟ ਦੇ ਜ਼ਖਮ ਨੂੰ ਠੀਕ ਹੋਣ ਵਾਸਤੇ, ਤੇ ਉਹ ਜਦੋਂ ਜੋੜ ਪੈ ਗਿਆ ਫਿਰ ਪੱਟ ਦੇ ਉੱਤੇ, ਤੇ ਗੁਰੂ ਕਾ ਖਾਲਸਾ ਫਿਰ ਉਸੇ ਤਰ੍ਹਾਂ ਇਹ ਜੰਗਾਂ ਯੁੱਧਾਂ ਦੇ ਵਿੱਚ ਮੱਲਾ ਮਾਰਦਾ ਰਿਹਾ। ਸੋ ਇਹ ਇਤਿਹਾਸ ਗੁਰੂ ਮਹਾਰਾਜ ਜੀ ਦੇ ਉਸ ਖਾਲਸੇ ਦਾ ਛੋਟੇ ਘੱਲੂ ਘਾਰੇ ਨੂੰ ਕਹਿਣ ਦਾ ਯਤਨ ਕੀਤਾ। ਸੋ ਗੁਰੂ ਮਹਾਰਾਜ ਕਿਰਪਾ ਕਰੇ ਸਾਡੀ ਕੌਮ ਦੇ ਉੱਤੇ ਠੰਡ ਵਰਤਾਵੇ, ਜਿੱਦਾਂ ਸਾਡੇ ਭਰਾ ਇੱਕ ਦੂਜੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਆਪਸ ਵਿੱਚ ਕੌਮ ਦੀ ਖਾਤਰ ਲੜਿਆ ਕਰਦੇ ਸੀ, ਅਸੀਂ ਗਿੱਟੇ ਖਿੱਚਣ ਵੱਲ ਹੋ ਗਏ। ਸਤਿਗੁਰ ਕਿਰਪਾ ਕਰੇ ਸਾਡੀ ਕੌਮ ਨੂੰ ਸਮੱਤ ਬਖਸ਼ੇ, ਉਹਨਾਂ ਭਰਾਵਾਂ ਵਰਗਾ ਸਾਡਾ ਜੀਵਨ ਹੋ ਜਾਵੇ ਜਿੱਥੇ ਇੱਕ ਦਾ ਪਸੀਨਾ ਡੁੱਲਦਾ ਸੀ ਦੂਜਾ ਉੱਥੇ ਆਪਣਾ ਖੂਨ ਡੋਲ ਦਿੰਦਾ ਸੀ। ਉਹ ਇਤਿਹਾਸ ਬੋਲਦਿਆਂ ਵਿਚਾਰਾਂ ਕਰਦਿਆਂ ਬਹੁਤ ਸਾਰੀਆਂ ਗਲਤੀਆਂ ਹੋ ਜਾਂਦੀਆਂ, ਸਾਧ ਸੰਗਤ ਬਖਸ਼ਣ ਯੋਗ ਹੈ। ਭਾਈ ਸਾਹਿਬ ਜੀ ਆ ਗਏ, ਅਰਦਾਸ ਬੇਨਤੀ ਹੋਵੇਗੀ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਢਾਡੀ ਜਥੇ ਨੂੰ ਬੁਲਾਓ, ਫਤਿਹ ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕਰ ਤੁਮ ਜੀਆ ਪਿੰਡ ਸਭ, ਤੁਮ ਮਾਤ ਪਿਤਾ ਹਮ, ਤੁਮਰੀ ਕਿਰਪਾ ਮੈਂ ਸੁਖ ਕਨੇ ਕੋਈ ਨਾ ਜਾਣੇ, ਊਚੇ ਤੇ ਊਚਾ ਸਗਲ ਸਮਗਰੀ ਤੁਮਰ, ਤੁਮ ਤੇ ਹੋਏ ਸੋ ਤੁਮਰੀ ਗਤ ਮਿਤ, ਨਾਨਕ ਦਾਸ ਤੁਮਰੀ ਗਤ ਮਿਤ, ਤੁਮ ਹੀ ਨਾਨਕ ਦਾਸ। ਬੋਲੋ ਜੀ ਸਤਨਾਮ ਸ਼੍ਰੀ ਵਾਹਿਗੁਰੂ। ਵਾਹਿਗੁਰੂ ਜੀ ਇੱਕ ਓਅੰਕਾਰ, ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਬਹੁਤ ਜੀ ਸਹਾਜ ਵਾਰ, ਸ਼੍ਰੀ ਬਹੁਤ ਹੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰ ਕੋ ਬੈਨੋ ਸਿਮਰੋ ਸ੍ਰੀ ਹਰ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਠੇ ਸਭ ਤੋਂ ਜਾਏ, ਤੇਗ ਬਹਾਦਰ ਸਿਮਰਿਆ ਕਨੋ ਨੇ ਦਿਆਵੇ ਤਾਏ ਸਭ ਤਾਈ ਹੋਈ ਸਹਾਏ। ਦਸਵੇਂ ਪਾਤਸ਼ਾਹ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਓ ਸਭ ਥਾਈ ਹੋਈ ਸਹਾਏ। ਦਸੋਂ ਪਾਤਸ਼ਾਹੀਓ ਕੀ ਜੋਤ, ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਪਾਠ ਦੀਦਾਰ ਦਾ ਧਿਆਨ ਤਰ ਖਾਲਸੇ ਸਭ। ਬੋਲੋ ਜੀ ਵਾਹਿ। ਪੰਜਾਂ ਪਿਆਰਿਆਂ, ਚੌਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹਠੀਆਂ ਜਪੀਆਂ ਤਪੀਆਂ ਸ਼ਹੀਦ ਸਿੰਘਾਂ ਸਿੰਘਣੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇ ਗਵਾਈ ਦੇ ਕੇਂਦਰ ਕੀਤਾ, ਤਿੰਨਾਂ ਗੁਰਮੁਖ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰ ਖਾਲਸੇ ਸਭ। ਬੋਲੋ ਜੀ ਵਾਹਿ। ਜ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮੇ ਸੀ ਦਿੱਤੇ, ਬੰਧ ਬੰਧ ਕਟਵਾਏ, ਚਰਖੜੀਆਂ ਤੇ ਚੜੇ, ਆਰਿਆਂ ਨਾਲ ਤਨ ਚਰਵਾਏ, ਉਬਲਦੀਆਂ ਦੇਗਾਂ ਵਿੱਚੋਂ ਬਾਲੇ ਕੇ ਖੋਪਰੀਆਂ ਲੁਹਾਈਆਂ, ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਕੁਰਬਾਨੀਆਂ ਕੀਤੀਆਂ, ਤੇਰੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ, ਅਸਹਿ ਤੇ ਕਹਿਗਾ ਸਹਾਰ ਦੇ ਸ਼ੀਦੋ ਸਿੱਕਿਤ ਕੇਸਾਂ ਸਵਾਸਾਂ ਸੰਗ ਨਿਭਾਈ ਧਰਮ ਨਿਹਾਰਿਆ, ਤਿੰਨਾਂ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਤਰ ਖਾਲਸੇ ਸਭ ਬੋਲੋ ਜੀ ਵਾਹ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰ ਖਾਲਸੇ ਸਭ ਬੋਲੋ ਜੀ ਵਾਹ। ਪ੍ਰਥਮ ਖਾਲਸੇ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸੇ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੇ, ਚੇਤਾਵਣ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰੱਛਿਆ ਰਿਆਜ ਦੇ ਤੇ ਫਤਿਹ ਬਿਰਧ ਕੀ ਪੈਜ, ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ, ਖਾਲਸੇ ਜੀ ਕੇ ਬੋਲ ਬਾਲੇ ਖਾਲਸੇ ਸਭ ਬੋਲੋ ਜੀ ਵਾਹ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਸਾਹ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਇਸ਼ਨਾਨ, ਚੌਂਕੀਆਂ, ਝੰਡੇ, ਬੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ, ਖਾਲਸੇ ਜੀ ਕੇ ਬੋਲ ਵਾਲੇ ਖਾਲਸੇ ਸਭ ਬੋਲੋ ਜੀ ਵਾਹ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ, ਮਾਦੇ ਰਾਖੇ ਆਪ ਅਕਾਲ ਪੁਰਖ ਅੰਤਰ ਜਾਮੀ, ਗੁਰੂ ਜੀ ਨਿਵਾਸ ਜੀ ਪਾਤਸ਼ਾਹ, ਪਾਉਂਦੇ ਸਦਾ ਸਹਾਇ ਦਾਰ ਪਿਤਾ ਜੀਓ, ਸ੍ਰੀ ਨਨਕਾਣਾ ਸਾਹਿਬ, ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ, ਸੇਵਾ ਸੰਭਾਲ ਆਪਣੇ ਖਾਲਸਾ ਜੀ ਨੂੰ ਬਖਸ਼ੋ ਜੀ। ਨਿਮਾਣਿਆਂ ਦੇ ਮਾਣ, ਨਤਾਣਿਆਂ ਦੇ ਤਾਣ, ਨਿਓਟਿਆਂ ਦੇ ਉਣੇ, ਆਸਰਿਆਂ ਦੇ ਆਸਰੇ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਜੀ ਆਪ ਦੇ ਪਾਰ ਬਖਸ਼ ਰਹਿਮਤ ਕਿਰਪਾ ਦਾ ਸਦਕਾ, ਅੰਮ੍ਰਿਤ ਵੇਲੇ ਤੋਂ ਆਪ ਦੇ ਹਜ਼ੂਰ ਦੀਵਾਨ ਸਜੇ, ਸਜੇ ਦੀਵਾਨਾਂ ਵਿੱਚ ਆਪ ਦੀ ਲਾਹੀ ਬਣਦੀ ਆ, ਜਸ ਕੀਰਤਨ, ਸ਼ਬਦ ਦੀ ਕਥਾ, ਢਾਡੀ ਵਾਰਾਂ, ਗੁਰ ਇਤਿਹਾਸ ਸਰਵਣ ਕੀਤੇ ਗਏ ਦਾਤਾ ਜੀ ਆਓ, ਸੇਵਾ ਕਰਦਿਆਂ ਹੋਈਆਂ ਭੁੱਲਾਂ ਬਖਸ਼ ਲੈਣੀਆਂ, ਜਥਿਆਂ ਨੂੰ ਚੜ੍ਹਦੀ ਕਲਾ ਬਖਸ਼ਣੀ, ਪੜ੍ਹੀ ਸੁਣੀ ਬਾਣੀ ਦਾ ਭਾਵ ਸਰਬੱਤ ਸੰਗਤਾਂ ਦੇ ਹਿਰਦਿਆਂ ਵਿੱਚ ਵਸਾਉਣਾ, ਜੋ ਸੰਗਤਾਂ ਅੰਮ੍ਰਿਤ ਵੇਲੇ ਤੋਂ ਆਪ ਦੇ ਚਰਣਾਂ ਵਿੱਚ ਹਾਜ਼ਰ ਹੋਈਆਂ, ਤੇਲ ਫੁੱਲ ਭੇਟਾ ਕੀਤੀ, ਮਨ ਕਰਕੇ, ਤਨ ਕਰਕੇ, ਧੰਨ ਕਰਕੇ ਸੇਵਾ ਕੀਤੀ, ਬਖਸ਼ੀਆਂ ਦਾਤਾਂ ਹਾਜ਼ਰ ਕੀਤੀਆਂ, ਸਭ ਦੀ ਹਾਜ਼ਰੀ ਦਰ ਪੁਰਾਣੀ ਸੇਵਾ ਥਾਏ ਪਾਉਣੀ, ਸਿਰ 'ਤੇ ਮਿਹਰ ਭਰਿਆ ਹੱਥ ਰੱਖਣਾ, ਤੰਦਰੁਸਤੀਆਂ ਬਖਸ਼ਣੀਆਂ, ਪਰਿਵਾਰਾਂ ਵਿੱਚ ਸੁੱਖ ਵਰਤਾਉਣਾ, ਬੱਚਿਆਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣਾ, ਸਰਬੱਤ ਸੰਗਤਾਂ ਦੇ ਕਾਰੋਬਾਰਾਂ 'ਚ ਬਰਕਤਾਂ ਬਖਸ਼ਣੀਆਂ, ਸੇਵਾਦਾਰਾਂ ਨੂੰ ਚੜ੍ਹਦੀ ਕਲਾ ਬਣੀ ਪੰਨ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣਾ, ਅਤੁੱਟ ਗੁਰੂ ਕੇ ਲੰਗਰਾਂ ਦੀ ਸੇਵਾ ਹੋ ਰਹੀ ਦਰ ਪ੍ਰਵਾਨ ਕਰਨੀ, ਅੰਮ੍ਰਿਤ ਵੇਲੇ ਤੋਂ ਆਪ ਦੀ ਸੇਵਾ ਕਰਦਿਆਂ ਨਿਭਾਉਂਦਿਆਂ ਹੋਈਆਂ ਭੁੱਲਾਂ ਬਖਸ਼ਿਲੀਆਂ, ਕੀਤੀ ਸੇਵਾ ਆਪਣੇ ਦਰ 'ਤੇ ਪ੍ਰਵਾਨ ਕਰਨੀ, ਅੱਗੇ ਤੋਂ ਮਿਹਰ ਪ੍ਰਿਆਤ ਰੱਖੇ ਸਮਤ ਬਖਸ਼ਿਸ਼ ਕਰਨੀ, ਦਾਤਾ ਜੀ ਮਿਹਰ ਕਰੋ, ਸਮਾਪਤਾਂ ਦੀ ਸਮਾਪਤੀ ਹੈ, ਪਵਿੱਤਰ ਹੁਕਮਨਾਮਾ ਬਖਸ਼ ਕੇ ਨਿਹਾਲ ਕਰੋ ਜੀ, ਸਹੀ ਗੁਰਮੁਖ ਪਿਆਰੇ ਮੇਲਾ, ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾ ਆਵੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਭਈ ਅਕਾਲ ਕੀ, ਸਾਹਿਬ ਸਿੱਖਾਂ ਕਾ ਹੁਕਮ ਹੈ, ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕਹੋ ਮਿਲ ਬੋਚ ਹੈ, ਰਾਜ ਕਰੇਗਾ ਖਾਲਸਾ, ਖੁਆਰੋਏ ਸਭ ਮਿਲੇਂਗੇ, ਖੁਆਰੋਏ ਸਭ ਮਿਲੇਂਗੇ, ਬਚੇ ਸ਼ਰਨ ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਧੰਨ ਵਾਹਿਗੁਰੂ ਜੀ ਕਿਰਪਾ ਕਰੋ ਦੀਨ ਕੇ ਦਾਤੇ ਮੇਰਾ ਗੁਣ ਅਵਗੁਣ ਨਾ ਵਿਚਾਰੋ ਕੋਈ ਮਾਟੀ ਕਾ ਕਿਆ ਤੋਪੈ ਸਵਾਮੀ ਮਾਨਸ ਕੀ ਗਤ ਇਹੀ ਸੋ ਕਹੁ ਟਲ ਗੁਰ ਸੇਵੀਐ ਐਨੇ ਸਹਿ ਸੁਭਾਏ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੈ ਸਿਵਤ ਸਮ ਦੀ ਨੂਰ ਅਰਸੋਂ ਗੁਰਸੋਂ ਝੱਟੀਐ ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਹੈ ਵਾਹਿਗੁਰੂ ਸਾਹਿਬ ਜੀ ਸਲੋਕ ਮਹਲਾ ਤੀਜਾ ਜੈ ਸਤਿਗੁਰ ਸੇਵੇ ਆਪਣਾ ਤਿਸ ਨੂੰ ਪੂਜੈ ਸਭ ਕੋਏ ਸਭਨਾ ਉਪਾਵਾਂ ਸਿਰ ਅਪਾਓ ਹੈ ਹਰ ਨਾਮ ਪ੍ਰਾਪਤ ਹੋਏ ਜੇ ਸਤਿਗੁਰ ਸੇਵੇ ਆਪਣਾ ਤਿਸ ਨੂੰ ਪੂਜੈ ਸਭ ਕੋਏ ਸਭਨਾ ਉਪਾਵਾਂ ਸਿਰ ਅਪਾਉ ਹੈ ਹਰ ਨਾਮ ਪ੍ਰਾਪਤ ਹੋਏ ਅੰਤਰ ਸੀਤਲ ਸ਼ਾਂਤ ਵਸੈ ਜਪ ਹਿਰਦੈ ਸਦਾ ਸੁਖ ਹੋਏ ਅੰਮ੍ਰਿਤ ਖਾਣਾ ਅੰਮ੍ਰਿਤ ਪੈਨਣਾ ਨਾਨਕ ਨਾਮ ਵਡਾਈ ਹੋਏ ਮਹੱਲਾ ਤੀਜਾ ਇਹ ਮਨ ਗੁਰ ਕੀ ਸਿੱਖ ਸੁਣ ਹਰ ਪਾਵੈ ਗੁਣੀ ਨਿਦਾਨ ਹਰ ਸੋਦਾਤਾ ਮਨ ਵਸੈ ਹਉਮੈ ਜਾਏ ਗੁਮਾਨ ਨਾਨਕ ਨਦਰੀ ਪਾਈਐ ਤਨ ਅੰਦਨ ਲਾਗੇ ਧਿਆਨ ਪੌੜੀ ਸਤ ਸੰਤੋਖ ਸਭ ਸੱਚ ਹੈ ਗੁਰਮੁਖ ਪਵਿੱਤਾ ਅੰਦਰੋਂ ਕਪਟ ਵਿਕਾਰ ਗਿਆ ਮਨ ਸਹਿਜੇ ਜਿੱਤਾ ਤੈ ਜੋਤ ਪ੍ਰਗਾਸ ਆਨੰਦ ਰਸ ਅਗਿਆਨ ਗਵਿੱਤਾ ਅਨ ਦਿਨ ਹਰ ਕੇ ਗੁਣ ਰਵੈ ਗੁਣ ਪ੍ਰਗਟ ਕੀਤਾ ਸਭਨਾ ਦਾਤਾ ਇੱਕ ਹੈ ਇੱਕੋ ਹਰ ਮਿਤਾ ਅਨ ਦਿਨ ਹਰ ਕੇ ਗੁਣ ਰਵੈ ਗੁਣ ਪ੍ਰਗਟ ਕੀਤਾ ਸਭਨਾ ਦਾਤਾ ਇੱਕ ਹੈ ਇੱਕੋ ਹਰ ਮਿਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਵਾਰੇ ਗਲਾ ਕੁਛ ਠੀਕ ਨਹੀਂ ਆ ਖਿਮਾ ਦਾ ਜਾ ਚੁੱਕਾ ਮਾਲਕ ਨੇ ਕਿਰਪਾ ਕੀਤੀ ਹੈ ਸਜੇ ਦੀਵਾਨਾਂ ਦੀਆਂ ਹਾਜ਼ਰੀਆਂ ਭਰੀਆਂ ਕੀਰਤਨ ਕਥਾ ਦੇ ਪ੍ਰਵਾਹ ਚੱਲੇ ਨੇ ਉਪਰੰਤ ਢਾਡੀ ਜਥੇ ਨੇ ਬੜੇ ਪਿਆਰ ਨਾਲ ਆਪ ਜੀ ਨੂੰ ਗੁਰੂ ਇਤਿਹਾਸ ਸਿੱਖ ਇਤਿਹਾਸ ਸਰਵਣ ਕਰਾ ਰਹੇ ਸੀ ਉਪਰੰਤ ਅਰਦਾਸ ਹੋਈ ਹੈ ਪਵਿੱਤਰ ਹੁਕਮ ਨਾਮੇ ਸਭ ਨੇ ਬਖਸ਼ੇ ਜੋ ਆਪਾਂ ਸ਼ਰਧਾ ਨਾਲ ਸਰਵਣ ਕੀਤਾ ਖਿਮਾ ਕਰਨਾ ਇਤਿਹਾਸ ਸਰਵਣ ਕਰ ਰਹੇ ਸੀ ਅਤੇ ਦਾਸ ਦੇ ਮਨ ਵਿੱਚ ਫੁਰਨਾ ਫੁਰ ਰਿਹਾ ਸੀ ਦਾਤਾ ਕਿੰਨੀ ਤੇਰੀ ਬਖਸ਼ਿਸ਼ ਸੀ ਕਿ ਤੇਰਾ ਸਿੱਖ ਇੱਕ ਨਾਲ ਹੀ ਜੁੜਿਆ ਸੀ ਅਤੇ ਇੱਕ ਦਾ ਹੀ ਹੋ ਕੇ ਰਹਿ ਜਾਂਦਾ ਸੀ ਇੱਕ ਵਾਸਤੇ ਹੀ ਲੜਦਾ ਸੀ ਅੱਜ ਗੁਰਮੁਖ ਪਿਆਰਿਓ ਖਿਮਾ ਕਰਨਾ ਮੈਨੂੰ ਸਾਡੀਆਂ ਵੰਡੀਆਂ ਨੇ ਸਾਡਾ ਕੋਲ ਸਭ ਕੁਝ ਖੋਹ ਲਿਆ ਸਭ ਕੁਝ ਖੋਹ ਲਿਆ ਸਾਡੇ ਸਰੂਪ ਵੀ ਖੋਹ ਲਏ ਨੇ ਸੇਵਾ ਸਰਦਾ ਸਾਡੇ ਨਾਮ ਹੀ ਖੋਏ ਗਏ ਸਾਡੀਆਂ ਬੋਲੀਆਂ ਵੀ ਖੋਈਆਂ ਜਾ ਰਹੀਆਂ ਨੇ ਔਰ ਸਾਡੀ ਇਸ ਧੜੇਬੰਦੀਆਂ ਨੇ ਜਥੇਬੰਦੀਆਂ ਨੇ ਸਾਨੂੰ ਜੋੜਿਆ ਤਾਂ ਇੱਕ ਨਾ ਸੀ 245 ਸਾਲ ਲਾ ਕੇ ਖਿਮਾ ਕਰਨਾ 1604 'ਚ ਗੁਰੂ ਗ੍ਰੰਥ ਸਾਹਿਬ ਨੂੰ ਗੁਰਗੱਦੀ ਮਿਲਦੀ ਹੈ ਅਤੇ ਉਹਨਾਂ ਚਿਰ ਗੁਰਮੁਖ ਪਿਆਰੋ ਮਹਾਰਾਜ ਆਪਣੀ ਕੱਛ ਵਿੱਚ ਪੋਥੀਆਂ ਲੈ ਕੇ ਫਿਰਦੇ ਨੇ ਔਰ ਜਿੱਥੇ ਵੀ ਜਾਂਦੇ ਨੇ ਮਾਲਕ ਦੀ ਬਖਸ਼ਿਸ਼ ਦੇ ਪਾਤਰ ਬਣਦੇ ਮਹਾਰਾਜ ਚਰਨਾਂ 'ਚ ਜੁੜਦੇ ਨੇ 1604 ਤੋਂ ਲੈ ਕੇ 1708 ਤੱਕ 104 ਸਾਲ ਦਾ ਸਮਾਂ
ਜਦੋਂ ਪ੍ਰਕਾਸ਼ ਹੁੰਦਾ 1604 'ਚ ਗੁਰੂ ਅਰਜਨ ਦੇਵ ਜੀ ਮਹਾਰਾਜ ਪ੍ਰਕਾਸ਼ ਕਰਦੇ ਨੇ, ਬਾਬਾ ਬੁੱਢਾ ਜੀ ਨੂੰ ਗੁਰੂ ਮਹਾਰਾਜ ਦੀ ਸੇਵਾ ਦਿੰਦੇ ਨੇ। ਉਸ ਤੋਂ ਬਾਅਦ ਫਿਰ 1708 ਵਿੱਚ ਜਾ ਕੇ ਗੁਰੂ ਗ੍ਰੰਥ ਸਾਹਿਬ ਨੂੰ ਗੁਰਗੱਦੀ ਮਿਲਦੀ ਹੈ। 104 ਸਾਲ ਦੇ ਸਮੇਂ ਵਿੱਚ ਗੁਰਮੁਖ ਫਿਰ 5 ਗੁਰੂ ਦੇ ਸਰੂਪ ਵਿੱਚ ਜੋਤ ਆਈ ਹੈ, ਗੁਰੂ ਹਰਗੋਬਿੰਦ ਜੀ ਮਹਾਰਾਜ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੱਕ। ਅਤੇ ਖਿਮਾ ਕਰਨਾ, ਸ਼ਾਇਦ ਉਹਨਾਂ ਸਤਿਕਾਰ ਸਾਡੇ 'ਚ ਨਾ ਰਹਿ ਗਿਆ ਜਿੰਨਾ ਗੁਰੂਆਂ ਨੇ ਬਾਣੀ ਦਾ ਕੀਤਾ ਸੀ। ਉਸ ਵਕਤ ਗੁਰੂਆਂ ਪਰਮੇਸ਼ ਪੋਥੀ ਪੋਥੀ ਪਰਮੇਸ਼ਰ ਦਾ ਥਾਂ ਸੀ, ਔਰ ਹਰ ਇੱਕ ਗੁਰੂ ਗੁਰਮੁਖ ਪਿਆਰੋ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਕੇ ਗੁਰੂ ਦੀ ਗੋਦ ਵਿੱਚ ਬਹਿ ਕੇ ਗੁਰੂ ਦੇ ਕੀਰਤਨ, ਗੁਰੂ ਦੀ ਬਾਣੀ, ਗੁਰੂ ਦੀ ਵਿਚਾਰ, ਗੁਰੂ ਦੇ ਸ਼ਬਦ ਨੂੰ ਸਰਵਣ ਕਰਾਉਂਦੇ ਸੀ ਅਤੇ ਸੰਗਤਾਂ ਸੁਣਦੀਆਂ ਸੀ। ਅੱਜ ਗੁਰਮੁਖ ਪਿਆਰੋ ਖਿਮਾ ਕਰਨਾ, ਅੱਜ ਤੁਸੀਂ ਉਹਨੂੰ ਵੇਖ ਹੀ ਲਿਆ ਹੋਣਾ, ਸਾਰੇ ਦਰਵਾਜ਼ੇ ਬੰਦ ਹੋ ਗਏ ਆ, ਪਰ ਗੁਰੂ ਦਾ ਦਰਵਾਜ਼ਾ ਦਿੱਲੀ 'ਚ ਵੀ ਨਹੀਂ ਬੰਦ ਹੋਇਆ। ਆਖੋ ਸਤਨਾਮ ਸ੍ਰੀ ਵਾਹਿ, ਆ ਗਏ ਨਾ ਗੁਰੂ ਦੇ ਪਿਆਰੇ, ਅਜੇ ਵੀ ਹੈਗੇ ਜੇ। ਉਦੋਂ ਵੀ ਧੀਆਂ ਭੈਣਾਂ ਦੀ ਸੇਵਾ ਕਰਦੇ ਸੀ, ਅੱਜ ਵੀ ਕਰਦੇ ਜੇ। ਐਵੇਂ ਰੌਲਾ ਪਾਇਆ, ਪੁਲਿਸੀਆਂ ਦੀਆਂ ਗੱਡੀਆਂ ਲੈ ਗਏ, ਗੱਲ ਨਿਕਲੀ ਹੋਰ। ਪੁਲਿਸੀਆਂ ਨੇ ਨੰਗਿਆਂ ਨੂੰ ਇੱਧਰ ਸੱਦਿਆ ਥਾਣੇ 'ਚ, ਕਹਿਣ ਲੱਗੇ ਬਾਬਾ ਜੀ ਸਾਡੀਆਂ 2 ਗੱਡੀਆਂ ਫਸ ਗਈਆਂ, ਇਹਨਾਂ ਨੂੰ ਕੱਢ ਕੇ ਲਿਆਓ। ਉਹਨਾਂ ਗੱਡੀਆਂ ਕੱਢ ਕੇ ਲਿਆਂਦੀਆਂ ਅਤੇ ਨਾਲ ਕਿਹਾ ਵੀ ਆਹ ਸਾਡੀਆਂ ਬੱਚੀਆਂ ਨੇ ਪੁਲਿਸ ਦੇ ਵਿੱਚ, ਇਹਨਾਂ ਨੂੰ ਸੁਰੱਖਿਅਤ ਆਪਣੇ ਘਰਾਂ 'ਚ ਪਹੁੰਚਾ ਦਿਓ। ਉਹਨਾਂ ਗੱਡੀਆਂ 'ਚ ਗੁਰਮੁਖ ਪਿਆਰੋ ਬੱਚੀਆਂ ਨੂੰ ਬਿਠਾ ਕੇ, ਜਿਹੜੀਆਂ ਪੁਲਿਸ ਦੇ ਵਿੱਚ ਸੀ, ਆਪਾਂ ਘਰ ਘਰ ਹੀ ਭੇਜਿਆ। ਖਿਮਾ ਕਰਨਾ, ਜੇ ਉਹਨਾਂ ਨੇ ਗੱਡੀਆਂ ਉਹਨਾਂ ਕੋਲ ਖੋਹੀਆਂ ਹੁੰਦੀਆਂ ਤਾਂ ਡਰਾਈਵਰ ਤਾਂ ਉਹਨਾਂ ਦਾ ਹੋਣਾ ਸੀ, ਨਿਹੰਗ ਸਿੰਘਾਂ ਦਾ, ਸਿੱਖਾਂ ਦਾ ਹੋਣਾ ਸੀ, ਡਰਾਈਵਰ ਪੁਲਿਸ ਵਾਲਿਆਂ ਦਾ ਸੀ। ਕਿਉਂਕਿ ਸਾਡੇ ਲਈ ਜਿੰਨੀਆਂ ਅਫਵਾਹਾਂ ਫੜਾਈਆਂ ਜਾ ਰਹੀਆਂ ਨੇ, ਇਹਨਾਂ ਤੋਂ ਸਾਨੂੰ ਸੁਚੇਤ ਹੋਣਾ ਚਾਹੀਦਾ। ਪਰ ਅਸੀਂ ਤਾਂ ਗੁਰਮੁਖ ਪਿਆਰੋ ਖਿਮਾ ਕਰਨਾ, ਅਸੀਂ ਤਾਂ ਹੈਰਾਨ ਹਾਂ, ਪਰੇਸ਼ਾਨ ਹੈ, ਭਾਈ ਹੋ ਕੀ ਰਿਹਾ, ਹੋ ਕੀ ਰਿਹਾ। ਮਾਲਕ ਕਿਰਪਾ ਕਰੇ ਕਿਤੇ ਸਾਨੂੰ ਸਮਾਤ ਆ ਜਾਏ। ਅਤੇ ਮੈਂ ਬੇਨਤੀ ਕਰ ਰਿਹਾ ਸੀ ਕਿ 1607 ਵਿੱਚ ਜਦੋਂ ਗੁਰੂ ਗ੍ਰੰਥ ਸਾਹਿਬ ਨੂੰ ਗੁਰਗੱਦੀ ਬਖਸ਼ਿਸ਼ ਕੀਤੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ, ਉਸ ਵਕਤ ਗੁਰਮੁਖ ਪਿਆਰੋ ਕੀ ਸਮਾਂ ਬਣਿਆ ਸੀ, ਸੁਖਾਸਨ ਵਾਲੇ ਸਮੇਂ 'ਤੇ ਆ ਕੇ ਨਹੀਂ ਕਿਹਾ ਵੀ ਉਹ ਸੁਖਾਸਨ ਵਾਲੀ ਜਗ੍ਹਾ 'ਤੇ ਲੈ ਵੀ ਬਾਬਾ ਜੀ ਤੁਹਾਨੂੰ ਗੁਰਗੱਦੀ ਪਹਿਲੋਂ ਪ੍ਰਕਾਸ਼ ਕਰਾਇਆ। ਕਿਉਂਕਿ ਗੁਰਗੱਦੀ ਅਤੇ ਗੁਰੂ ਗ੍ਰੰਥ ਸਾਹਿਬ ਉਦੋਂ ਪ੍ਰਕਾਸ਼ ਹੁੰਦੇ ਜਦੋਂ ਆਣ ਕੇ ਸਿੰਘਾਸਨ 'ਤੇ ਬਹਿ ਕੇ ਪ੍ਰਕਾਸ਼ ਹੋ ਕੇ ਅਤੇ ਅਰਦਾਸ ਕਰਕੇ ਗੁਰੂ ਮਹਾਰਾਜ ਨੂੰ ਬੋਲਾ ਬਖਸ਼ਿਸ਼ ਕਰਦੇ ਨੇ। ਉਸ ਵਕਤ ਫਿਰ ਸ਼ਬਦ ਰੂਪ ਵਿੱਚ ਸਾਡੀ ਗੁਰਗੱਦੀ 'ਤੇ ਆਣ ਕੇ ਬਿਰਾਜਮਾਨ। ਹੁਣ ਆਪਾਂ ਅਰਦਾਸਾਂ ਉਦਾਹਰਣਾਂ ਲੈ ਲਈਏ, ਭਾਈ ਲੈਣਾ ਜੀ ਕੀ ਸੀ? ਗੁਰੂ ਨਾਨਕ ਦੇ ਸੇਵਕ ਸੀ। ਕਦੀ ਕਿਸੇ ਨੇ ਭਾਈ ਲੈਣਾ ਜੀ ਦੇ ਚਰਨਾਂ 'ਤੇ ਨਮਸਕਾਰ ਕੀਤੀ ਸੀ? ਜਿੰਨਾ ਚਿਰ ਗੁਰੂ ਨਾਨਕ ਰਹੇ। ਪਰ ਗੁਰੂ ਨਾਨਕ ਸੇਵ ਤੋਂ ਮਹਾਰਾਜ ਜਦੋਂ ਅੰਗਦ ਦੇਵ ਜੀ ਬਣੇ, ਫਿਰ ਗੁਰਮੁਖ ਪਿਆਰੋ ਗੁਰੂ ਨਾਨਕ ਪਾਤਸ਼ਾਹ ਨੇ ਵੀ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਚਰਨਾਂ 'ਚ ਨਮਸਕਾਰ ਕੀਤੀ ਹੈ। ਆਪਾਂ ਤਾਂ ਪਤਾ ਨਹੀਂ, ਗੁਰੂ ਕਿਰਪਾ ਕਰੇ ਕਿਤੇ ਸਾਡਾ ਇਹ ਜੀਵਨ ਗੁਰੂ ਦੇ ਬਖਸ਼ੇ ਉਹਦੇ। ਅੱਜ ਪਾਤਸ਼ਾਹ ਨੇ ਇਹੀ ਗੱਲ ਕੀਤੀ, ਆਪਾਂ ਸੇਵਾ ਨੂੰ ਕੀ ਲਿਆ, ਸਤਿਗੁਰ ਸੇਵੇ ਆਪਣਾ, ਅਸੀਂ ਸੇਵਾ ਮੰਨ ਲਈ ਹੈ। ਉਹ ਵੀ ਮਾਂ ਚੜ੍ਹਾ ਦਿਓ, ਆ ਦੀਵੇ ਜਗਾ ਦਿਓ, ਫਲਾਣਾ ਕੰਮ ਕਰ ਲਓ, ਢੀਂਗੜਾ ਕੰਮ ਕਰ ਲਓ। ਨਹੀਂ, ਪਾਤਸ਼ਾਹ ਕਹਿੰਦੇ ਜਿਹੜਾ ਗੁਰੂ ਦੇ ਹੁਕਮ ਨੂੰ ਮੰਨ ਲੈ, ਜੇ ਸਤਿਗੁਰ ਸੇਵੇ ਆਪਣਾ, ਜਿਹੜਾ ਗੁਰੂ ਦੇ ਹੁਕਮ ਨੂੰ ਮੰਨ ਲੈ। ਅਤੇ ਭਾਈ ਲੈਣਾ ਜੀ ਨੇ ਹੁਕਮ ਹੀ ਮੰਨਿਆ ਸੀ ਨਾ, ਭਾਈ ਲੈਣਾ ਨੇ ਹੁਕਮ ਮੰਨਿਆ ਸੀ, ਪੁੱਤਰ ਵੀ ਘਰੇ ਸੀ, ਪਰ ਭਾਈ ਲੈਣਾ ਜੀ ਨੇ ਗੁਰੂ ਨਾਨਕ ਦੇ ਹੁਕਮ ਨੂੰ ਮੰਨਿਆ। ਇੱਥੇ ਵੀ ਕਹਿੰਦੇ ਨੇ ਜੇ ਗੁਰੂ ਦੇ ਹੁਕਮ ਨੂੰ ਮੰਨ ਲੈ, ਆਪਣੇ ਗੁਰੂ ਦੇ ਹੁਕਮ ਨੂੰ ਮੰਨੇ, ਤਿਸ ਨੂੰ ਪੂਜੇ ਸਭ ਕੋਏ, ਹੁਣ ਸਾਰੀ ਸੰਗਤ ਪੂਜਦੀ ਹੈ ਗੁਰੂ ਪਿਆਰ, ਸਾਰਾ ਸੰਸਾਰ ਉਹਦੀ ਜੈ ਜੈਕਾਰ ਕਰਦਾ। ਅੱਜ ਤੁਸੀਂ ਦੇਖ ਲਓ, ਜਿੰਨੇ ਵੀ ਅੱਜ ਦੇ ਸਮੇਂ 'ਚ ਵੀ ਜਿਨ੍ਹਾਂ ਨੇ ਗੁਰਮੁਖ ਪਿਆਰੋ ਗੁਰੂ ਦੇ ਹੁਕਮ ਨੂੰ ਮੰਨਿਆ, ਅੱਜ ਵੀ ਤੁਸੀਂ ਵੇਖ ਲਓ, ਮਸਕੀਨ ਹੋਣੀ ਕਦੋਂ ਦੇ ਗਏ ਨੇ, ਅੱਜ ਵੀ ਉਹਨਾਂ ਨੂੰ ਅਸੀਂ ਯਾਦ ਕਰਦੇ ਹਾਂ। ਕਦੋਂ ਦੇ ਰਾਜੇ ਮਹਾਰਾਜੇ ਗਏ ਆ ਭਗਤਾਂ ਦੇ ਚਰਨਾਂ 'ਚ, ਅੱਜ ਵੀ ਜੁੜ ਰਹੇ ਹਾਂ। ਅਤੇ ਕਰਕੇ ਸਭਨਾ ਉਪਾਵਾਂ ਸਿਰ ਉਪਾਓ ਹੈ, ਹਰ ਨਾਮ ਪ੍ਰਾਪਤ ਹੋਏ। ਭਾਈ ਹੁਕਮ ਕੀ ਆ? ਮੈਂ ਪਹਿਲਾਂ ਵੀ ਬੇਨਤੀ ਕੀਤੀ, ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮ ਕੇ ਕਰਮਾ ਕਹੋ ਨਾਨਕ ਤਿਸ ਭਿਓ ਪ੍ਰਾਪਤ, ਪੁਰਬ ਲਿਖਿਕਾ। ਅਤੇ ਹੁਕਮ ਕੀ ਆ? ਸਭ ਸਿੱਖਣ ਕੋ ਹੁਕਮ ਹੈ, ਗੁਰੂ ਮੰਨਿਓ, ਗੁਰੂ ਗ੍ਰੰਥ ਨੂੰ ਮੰਨਣਾ, ਸ਼ਬਦ ਨੂੰ ਮੰਨਣਾ। ਅਤੇ ਆਪਾਂ ਬੇਨਤੀ ਆ, ਆਪਾਂ ਬਾਣੀ ਦੇ ਅਰਥਾਂ ਨੂੰ ਸਮਝਣ ਦਾ ਯਤਨ ਕਰੀਏ। ਆਪਾਂ ਪੜ੍ਹ ਪੜ੍ਹ ਗੱਡੀ ਲਧੀਏ, ਪੜ੍ਹੀ ਜਾਂਦੇ ਸਵੇਰ ਤੋਂ ਲੈ ਕੇ ਸ਼ਾਮ ਤੱਕ, ਪਤਾ ਕਿ ਨਹੀਂ ਕਿੰਨੇ ਕੁ। ਮੈਂ ਨਹੀਂ ਕਹਿੰਦਾ ਨਾ ਕਰਾਓ, ਕਰਾਓ, ਪਰ ਕੁਛ ਵਿਧੀ ਨਾਲ ਤਾਂ ਕਰਾਓ ਨਾ,
ਜੇ ਅਖੰਡ ਪਾਠ ਕਰਾਇਆ, ਸਹਿਜ ਪਾਠ ਕਰਾਇਆ, ਭਾਈ ਸੁਣ ਲਈ, ਜਾਂ ਤਾਂ ਆਪ ਕਰੋ, ਜੇ ਆਪ ਨਹੀਂ ਕਰਦੇ ਪਾਠੀ ਲਾ ਕੇ ਘਰ ਸੁਣੋ, ਅਤੇ ਜੇ ਪਾਠੀ ਵੀ ਨਹੀਂ ਸੁਣਿਆ ਅਤੇ ਤੁਸੀਂ ਆਪ ਵੀ ਨਹੀਂ ਕੀਤਾ, ਤਾਂ ਫਿਰ ਅਖੰਡ ਪਾਠ ਦਾ ਭੋਗ ਪਵਾ ਕੇ ਚਲੇ ਗਏ ਨਾ, ਅਤੇ ਫਿਰ ਭੋਗ ਆਪਣੇ ਹੀ ਪਈ ਜਾਂਦੇ, ਆਖੋ ਸਤਨਾਮ, ਪੈ ਗਿਆ ਨਾ ਕੌਮ ਦਾ ਭੋਗ। ਕਿੱਦੀਆਂ ਕੌਮਾਂ ਕਿਹਦੇ ਕਿੰਨੇ 'ਚ ਬਦਲ ਗਏ, ਪਤਾ ਨਹੀਂ। ਜਦੋਂ ਗੁਰੂ ਗੋਬਿੰਦ ਸਿੰਘ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ ਸੀ ਉਦੋਂ ਕਿੰਨੇ ਕੁ ਧੜੇ ਸੀ, ਸਾਰੇ ਬਾਅਦ 'ਚ ਹੀ ਬਣੇ ਆ ਨਾ। ਕੀ ਲੋੜ ਪਈ ਬਣਾਉਣ ਦੀ ਸਾਨੂੰ, ਕਾਹਦੇ ਲਈ ਬਣਾਏ ਅਸੀਂ? ਬਸ ਇਸੇ ਕਰਕੇ ਬਣਾਏ ਨਾ, ਕਿਉਂਕਿ ਜਿਹੜੀਆਂ ਸਾਜਿਸ਼ਾਂ ਨੇ ਉਹ ਬੜੀਆਂ ਤਕੜੀਆਂ ਨੇ। ਗੋਰਿਆਂ ਨੇ ਆਣ ਕੇ ਡਿਵਾਈਡ ਐਂਡ ਰੂਲ ਵਾਲਾ ਕੰਮ ਕਰਕੇ ਸਾਨੂੰ ਪਾੜ ਕੇ ਰੱਖਿਆ, ਅੱਜ ਉਹ ਕੰਮ ਸਾਡੀ ਕੌਮ 'ਚ ਹੋ ਰਿਹਾ। ਬੜੀਆਂ ਤਾਕਤਾਂ ਨੇ ਜਿਹੜੇ ਚੰਗੇ ਭਲੇ ਗੁਰੂ ਨੂੰ ਮੰਨਣ ਵਾਲੇ ਆ, ਗੁਰੂ ਕਮੇਟੀ ਦੇ ਮੈਂਬਰ ਵੀ ਆ, ਸਾਰੀ ਉਮਰ ਪੰਥ ਦੇ ਨਾਲ ਜੁੜੇ, ਫਿਰ ਉੱਧਰ ਨੂੰ ਭੱਜਦੇ ਵੀ ਸਾਡੀਆਂ ਕੁਰਸੀਆਂ ਬਚੀਆਂ ਰਹਿਣ, ਆਖੋ ਸਤਨਾਮ ਸ੍ਰੀ, ਭੱਜਦੇ ਆ। ਫਿਰ ਉਹ ਕਾਹਦੇ ਸਿੱਖ ਨੇ? ਜਿਸ ਬੰਦੇ ਦੀ ਜ਼ਮੀਰ ਹੀ ਮਰ ਗਈ ਆ ਉਹ ਸਿੱਖ ਕਾਹਦਾ? ਕਿਤੇ ਪੁਰਾਣਿਆਂ ਸਿੱਖਾਂ ਨੇ ਵੇਖਿਆ ਸੀ ਮਹਾਰਾਜ ਦੀ ਕਿਰਪਾ ਦਾ? ਭੁੱਖੇ ਸੀ, ਪੱਟਾਂ 'ਚੋਂ ਕੱਢ ਕੱਢ ਕੇ ਮਾਸ ਖਾਧਾ ਗੁਰਮੋਂ ਪੈ ਰਹੇ, ਪੱਤੇ ਖਾ ਖਾ ਕੇ ਗੁਜ਼ਾਰਾ ਕੀਤਾ, ਭੁੱਖੇ ਰਹਿ ਰਹਿ ਕੇ ਗੁਜ਼ਾਰਾ ਕੀਤਾ, ਛੱਡ ਕੇ ਥੋੜ੍ਹਾ ਗਏ ਸੀ। ਅਸੀਂ ਤਾਂ ਸਾਨੂੰ ਕੋਈ ਇੱਥੇ ਸੇਵਾ ਤੋਂ ਮਾੜਾ ਜਿਹਾ ਮੁਨਕਰ ਵੀ ਬਈ ਇੰਜ ਨਹੀਂ ਇੰਜ ਕਰਨਾ, ਉਹ ਗੁਰਦੁਆਰੇ ਨਹੀਂ ਆਉਂਦਾ, ਕਹਿੰਦਾ ਇੱਥੇ ਤਾਂ ਟੋਕਦੇ ਹੀ ਬੜੇ ਆਗੋ ਸਤਨਾਮ। ਆਪਾਂ ਨਿੱਕੇ ਨਿੱਕੇ ਗੱਲਾਂ ਤੋਂ ਸਮਾਂ ਨਹੀਂ ਆ। ਪਾਤਸ਼ਾਹ ਕਹਿੰਦੇ ਸਭਨਾ ਤੋਂ ਵੱਧ ਉਪਾਓ ਕਿਹੜਾ, ਜਿਹਨੂੰ ਨਾਮ ਦੀ ਬਖਸ਼ਿਸ਼ ਹੋ ਜਾਏ, ਜਿਹਦੇ ਝੋਲੀ ਵਿੱਚ ਨਾਮ ਪੈ ਜੇ, ਸਿਮਰਨ ਪੈ ਜੇ, ਬੰਦਗੀ ਪੈ ਜੇ, ਗੁਰੂ ਦੀ ਬਖਸ਼ਿਸ਼ ਪੈ ਜੇ, ਜਿਹੜੇ ਗੁਰੂ ਦੇ ਮਾਰਗ 'ਤੇ ਚੱਲ ਪਏ, ਇਹਦੇ ਤੋਂ ਵੱਡਾ ਹੋਰ ਕੋਈ ਉਪਾਓ ਨਹੀਂ। ਗੁਰਮੁਖ ਪਿਆਰਿਓ, ਪਾਠ ਪੜ੍ਹਿਓ ਔਰ ਵੇਦ ਵਿਚਾਰਿਓ, ਨਿਵਲ ਪਿਆੰਗਮ ਸਾਧੇ। ਮੇਰਾ ਗਲਾ ਨਹੀਂ ਕੰਮ ਕਰ ਰਿਹਾ ਪਰ ਮੈਂ ਬੋਲ ਰਿਹਾ, ਪਰ ਕਹਿੰਦੇ ਨੇ ਪਾਠ ਪਰ ਉਹ ਅੰਦਰੋਂ ਤਾਂ ਗਿਆ ਹੀ ਨਹੀਂ ਕੁਛ ਵੀ। ਮੈਂ ਤਾਂ ਬਹੁਤਾ ਕਈ ਵਾਰ ਵੇਖਦਾ ਜਿਹੜੀ ਜ਼ਿਆਦਾ ਹੀ ਸੇਵਾ ਵਾਲੇ ਉਹ ਜ਼ਿਆਦਾ ਹੋਮੇ 'ਚ ਪਏ ਹੋਏ, ਕਿ ਮੈਂ ਹੀ ਹਾਂ, ਮੇਰੇ ਤੋਂ ਇਲਾਵਾ ਕਿਸੇ ਨੂੰ ਨਹੀਂ ਪਤਾ ਵੀ ਗੁਰਮਤਿ ਕੀ ਆ। ਤੋ ਸਤਿਗੁਰੂ ਕਿਰਪਾ ਵਰੇ ਅੰਤਰ ਸੀਤਲ ਸ਼ਾਂਤ ਵਸੇ, ਸ਼ਾਂਤ ਹੋ ਜਾਂਦਾ, ਸੀਤਲਤਾ ਆ ਜਾਂਦੀ ਆ ਹਿਰਦੇ 'ਚ, ਸਦਾ ਸੁੱਖ ਪ੍ਰਾਪਤ ਹੁੰਦਾ, ਅਤੇ ਉਹਨਾਂ ਦਾ ਖਾਣਾ ਪੀਣਾ ਅੰਮ੍ਰਿਤ ਹੀ ਬਣ ਜਾਂਦਾ। ਗੁਰਮੁਖ ਪਿਆਰਿਓ, ਅੰਮ੍ਰਿਤ ਖਾਣਾ ਅੰਮ੍ਰਿਤ ਪਹਿਣਾ ਨਾਨਕ, ਉਹਨੇ ਬੜਾਈ ਉਹਨਾਂ ਨੇ, ਖਾਣਾ ਪੀਣਾ ਸਭ ਕੁਝ, ਉਹਨਾਂ ਦਾ ਹੱਸਣਾ ਬੋਲਣਾ ਸਭ ਗੁਰਮੁਖ, ਗੁਰਮੁਖ ਹੱਸੇ, ਗੁਰਮੁਖ ਰੋਏ, ਬਾਦਸ਼ਾਹ ਉਹ ਹੱਸਦਾ ਵੀ ਰੋਂਦਾ ਰੱਬ ਦੇ ਨਾਂ ਦੇ ਨਾਲ। ਇਹ ਮਨ ਗੁਰ ਕੀ ਸੁੱਖ ਸੁਣ, ਇਹ ਮਨਾ ਤੂੰ ਗੁਰੂ ਦੀ ਸਿੱਖਿਆ ਨੂੰ ਸੁਣ, ਹਰ ਨਾਂ ਭਾਵੇਂ ਗੁਰੀ ਖਜ਼ਾਨਾ ਪ੍ਰਾਪਤ ਕਰ ਲਏਗਾ ਬਖਸ਼ਾਂ ਦਾ। ਅੱਗੇ ਕੀ ਆ, ਹਰ ਸੁਦਾਤਾ ਮਨ ਵਸੇ, ਤੇਰੇ ਅੰਦਰ ਵਸ ਜਾਊਗਾ, ਤੇਰੇ ਅੰਦਰੋਂ ਮਾਨ ਹੋਮੇ ਖਤਮ ਹੋ ਜਾਏ, ਗੁਮਾਨ ਜਿਹੜਾ ਖਤਮ ਹੋ ਜਾਏਗਾ। ਨਾਦ ਨਦਰੀ ਪਾਈਏ ਤੇ ਜੇ ਗੁਰੂ ਦੀ ਕਿਰਪਾ ਦ੍ਰਿਸ਼ਟੀ ਹੋ ਜਾਵੇ, ਅਨ ਦਿਨ ਫਿਰ ਲਾ ਰਾਤ ਦਿਨ ਤੂੰ ਗੁਰੂ ਦੇ ਚਰਨਾਂ ਨਾਲ ਹੀ ਜੁੜਿਆ ਰਹਿਣਾ। ਅਨ ਦਿਨ ਲਾਗੇ ਧਿਆਨ, ਨਦਰ ਦੋ ਤਰ੍ਹਾਂ ਦੀ ਹੁੰਦੀ ਹੈ, ਇੱਕ ਨਾਨਕ ਨਦਰੀ ਨਦਰ ਨਿਹਾਲ ਕਰ ਦਿੰਦਾ, ਤੇ ਜੇ ਨਦਰ ਪੱਠੀ ਕੇ ਜੇਕਰ ਸੁਲਤਾਨਾ ਘਾਓ ਕਰਾਏ ਦਾ, ਦੋਵੇਂ ਚੀਜ਼ਾਂ ਨੇ। ਤੂੰ ਪਾਤਸ਼ਾਹ ਕਿਰਪਾ ਕਰਨ, ਜਿਨ੍ਹਾਂ ਨੇ ਗੁਰੂ ਦੀ ਬਖਸ਼ਿਸ਼ ਪ੍ਰਾਪਤ ਕੀਤੀ ਆ ਉਹਨਾਂ ਨੂੰ ਸੱਤ ਸੰਤੋਖ ਸੱਚ ਸੰਜ, ਸਾਰੀਆਂ ਬਖਸ਼ਿਸ਼ਾਂ, ਅੰਦਰੋਂ ਕਪਟ ਵਿਕਾਰ ਗਿਆ, ਉਹਨਾਂ ਨੇ ਮਨ ਨੂੰ ਜਿੱਤ ਲਿਆ, ਅੰਦਰੋਂ ਕਪਟ ਵਿਕਾਰ ਸਾਰੇ ਖਤਮ ਹੋ ਗਏ, ਤੇ ਜੋਤ ਪ੍ਰਕਾਸ਼, ਉਹ ਫਿਰ ਅਗਿਆਨਤਾ ਦਾ ਹਨੇਰਾ ਦੂਰ ਹੋ ਗਿਆ ਅਤੇ ਗਿਆਨ ਦੀ ਜੋਤ ਪ੍ਰਕਾਸ਼ ਹੋ ਗਈ। ਕਿੱਡੇ ਸੌਖੇ ਸ਼ਬਦ ਨੇ ਗੁਰਮੁਖ ਪਿਆਰਿਓ, ਪਰ ਪੜ੍ਹੋ ਨਾ ਆਪ। ਜੇ ਸਾਰੀ ਉਮਰ ਹੀ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਹੀਂ ਪੜ੍ਹੀ, ਸਿੱਖ ਨੂੰ ਤਾਂ ਹੁਕਮ ਇਹਨੇ ਬਾਣੀ ਪੜ੍ਹਨੀ ਆ, ਸਿੱਖ ਨੂੰ ਤਾਂ ਹੁਕਮ ਇਹਨੇ ਪਾਠ ਆਪਣਾ ਆਪ ਕਰਨਾ, ਹਰ ਇੱਕ ਸਿੱਖ ਦਾ ਪਾਠ ਆਰੰਭ ਹੋਵੇ, ਸਿੱਖ ਪਾਠ ਕਰੇ ਰੋਜ਼, ਘਰ ਵਿੱਚ ਤੁਹਾਡੇ ਪੋਥੀਆਂ ਹੋਣ, ਸਵੇਰੇ ਉੱਠ ਕੇ ਗੁਰੂ ਦੇ ਦਰਸ਼ਨ ਕਰੋ, ਇੱਕ ਸ਼ਬਦ ਦਾ ਹੁਕਮਨਾਮਾ ਲੈ ਕੇ ਉਹਨੂੰ ਵਿਚਾਰ ਲਓ, ਇੱਕ ਇੱਕ ਇੱਕ ਪੇਜ ਇੱਕ ਅੰਗ ਪੜ੍ਹ ਕੇ ਰੋਜ਼ ਜਾਓ, ਗੁਰੂ ਨਾਲ ਗੱਲਾਂ ਕਰਕੇ ਜਾਓ। ਜਦੋਂ ਕੋਈ ਬੱਚਾ ਨਾ ਮਾਤਾ ਪਿਤਾ ਦੇ ਚਰਨਾਂ 'ਤੇ ਨਮਸਕਾਰ ਕਰਕੇ ਮਾਤਾ ਪਿਤਾ ਦੀ ਅਸੀਸ ਲੈ ਕੇ ਅਤੇ ਫਿਰ ਆਪਣੇ ਕਾਰੋਬਾਰ 'ਤੇ ਜਾਂਦਾ ਨਾ, ਉਹ ਰੱਬ ਦਾ ਰੂਪ ਬੈਠੇ ਮਾਂ ਪਿਓ ਘਰ ਵਿੱਚ, ਅਤੇ ਜਿਹੜਾ ਜਿਹਨੇ ਮਾਂ ਪਿਓ ਦੀ ਅਸੀਸ ਲੈ ਲਈ ਨਾ ਉਹਨੇ ਗੁਰੂ ਦੀ ਵੀ ਲੈ ਲਈ। ਇਸ ਕਰਕੇ ਮਾਂ ਪਿਓ ਦੀ ਸੇਵਾ ਸਭ ਤੋਂ ਵੱਡੀ ਸੇਵਾ ਵਾ, ਬਾਹਰ ਦੀਆਂ ਸੇਵਾ ਜਿੰਨੀਆਂ ਮਰਜ਼ੀ ਕਰੋ, ਜੇ ਮਾਂ ਬਾਪ ਤੁਹਾਡੇ ਪਿਆਰ ਨੂੰ ਉਡੀਕ ਰਿਹਾ ਨਾ, ਤਾਂ ਬਾਹਰ ਦੀ ਸੇਵਾ ਕੀਤੀ ਕਿਸੇ ਕੰਮ ਨਹੀਂ। ਮਾਂ ਬਾਪ ਦਾ ਸਭ ਤੋਂ ਜ਼ਿਆਦਾ ਸਤਿਕਾਰ, ਕਿਉਂਕਿ ਹਰਜੀ ਮਾਤਾ ਹਰਜੀ ਪਿਤਾ, ਕਿਉਂਕਿ ਮਾਤਾ ਮਾਂ ਪਿਤਾ ਸੁਧ ਬੰਧ ਭਾਈ, ਨਾਨਕ ਹੋਆ ਪਾਰ ਬ੍ਰਹਮ ਸਹਾਈ, ਇਹ ਸਾਰੇ ਰਿਸ਼ਤੇ ਨਾ ਪਰਮੇਸ਼ਰ ਦੇ ਦਿੱਤੇ ਹੋਏ ਨੇ। ਉਹ ਮਾਤਾ ਪਿਤਾ ਦੇ ਰੂਪ ਵਿੱਚ ਹੀ ਸਭ ਤੋਂ ਪਹਿਲਾਂ ਰੱਬ ਸਾਡੇ ਕੋਲ ਸੀ, ਜਿਹਨੇ ਸਾਨੂੰ ਜਨਮ ਦਿੱਤਾ, ਜਿਹਨੇ ਸਾਨੂੰ ਪਾਲਿਆ। ਤੋ ਗੁਰਮੁਖ ਕਿਰਪਾ ਕਰੇ, ਅੰਨ ਦਿਨ ਹਰ ਗੁਣ ਕਰੇ, ਔਰ
फिर ओदे अंदर गुण चंगे प्रगट हो जाते हैं, क्योंकि सबना का दाता एको ही है। गुरमुख यार सबना का दाता एक है, एको ही दाता, ददा दाता एक है सबको देवनार। इस करके गुरमुख प्यारो वो सारिया का मित्र है। गुरु कृपा करे चढ़दी कला, बहुत बहुत धन्यवाद। तुसी बड़ा प्यार ना सरण कीता और बाणी नू समझन दा यत्न करो, बाणी दी पूजा ना करो। गुरमुख प्यारे हो असी दे सिते खिबा करना। मैं तो कई बार बेनती करदा कि आपां सनातन धर्म तो कितने घट नहीं है गए, वो तो बुत पूजते हैं ना उन्होंने, चलो उन्होंने धर्म वा मुबारक उन्होंने, पर असी तो ना बुत बनाईए, असी तो हुण इहनूं मनुख बनाउणा शुरू कर दिता। नहीं गुरमुख फिर ज्ञान गुरु है, शब्द गुरु है, ये सानूं बख्शिश, इहदी पूजा ना करिए, ये जुड़न का यतन करिए, समझन का यतन करिए। सब का धन्यवाद। भुला चुकां दी खिमा, लंगर छक के जायो, नानक नाम चढ़दी कला तेरे पाने सरबत दा भला। वाहिगुरु जी का खालसा, वाहिगुरु जी की फतेह।

0: ਗੁਰੂ ਸਾਹਿਬ ਜੀ ਕਿਰਪਾ ਕਰਨ, ਉਸ ਵਿਛੜੀ ਹੋਈ ਰੂਹ ਨੂੰ ਆਪਣੇ ਚਰਣਾਂ ਵਿੱਚ ਨਿਵਾਸ ਬਖਸ਼ਣ, ਪਿੱਛੇ ਪਰਿਵਾਰ ਨੂੰ ਸਾਖ ਸੰਬੰਧੀਆਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ। ਸੰਬਤ ਸਾਹਾ ਲਿਖਿਆ, ਮਿਲ ਕਰ ਪਾਵੋ ਤੇਲ, ਦੇਹੋ ਸੱਜਣ ਅਸੀਸੜੀਆਂ, ਜੋ ਹੋਵੇ ਸਾਹਿਬ ਸੋ ਮੇਲ। ਗੁਰੂ ਸਾਹਿਬ ਕਿਰਪਾ ਕਰਨ, ਇੱਥੇ ਹੀ ਕੀਰਤਨ ਦੀ ਸਮਾਪਤੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ
1: ਧੰਨ ਧੰਨ ਸਾਹਿਬ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਹਾਜ਼ਰੀਆਂ ਭਾਰੇ, ਗੁਰੂ ਸਾਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਾਂ ਇਹ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਹੈ ਕਿ ਜਿਹੜੀ ਸੰਗਤ ਗੁਰਦੁਆਰਾ ਸਾਹਿਬ ਵਿਖੇ ਰੂਟੀਨ ਦੇ ਵਿੱਚ ਮੱਥਾ ਟੇਕਣ ਵਾਸਤੇ ਇੱਥੇ ਆਏ ਹਨ, ਉਹ 2 ਨੰਬਰ ਦੀਵਾਨ ਹਾਲ ਦੇ ਵਿੱਚ ਜਾ ਕੇ ਹਾਜ਼ਰੀਆਂ ਭਰ ਸਕਦੇ ਹਨ। ਇਸ ਦੀਵਾਨ ਹਾਲ ਦੇ ਵਿੱਚ ਸਵਰਗੀ ਭਾਈ ਜੋਗਾ ਸਿੰਘ ਦੇ ਨਿਮਿੱਤ ਜੋ ਇਹ ਵਿਸ਼ੇਸ਼ ਦੀਵਾਨ ਸਜਾਏ ਗਏ ਹਨ, ਉਸ ਵਿੱਚ ਸੰਗਤ ਅੰਤਿਮ ਅਰਦਾਸ ਵਿੱਚ ਸ਼ਾਮਿਲ ਹੋਣ ਲਈ ਆਏ ਹੈ। ਜਿਸ ਤਰ੍ਹਾਂ ਆਪਾਂ ਸਭ ਜਾਣਦੇ ਹਾਂ ਕਿ ਜਿਹਾ ਚੀਰੀ ਲਿਖਿਆ ਤੇਹਾ ਹੁਕਮ ਕਮਾਏ, ਕੱਲੇ ਆਏ ਨਾਨਕਾ, ਸੱਦੇ ਉੱਠ ਜਾਏ ਦੇ ਮਹਾਂਵਾਕ ਅਨੁਸਾਰ। ਪਿਛਲੇ ਦਿਨ ਭਾਈ ਜੋਗਾ ਸਿੰਘ ਜੀ ਸਹੋਤਾ, ਜਿੰਨੀ ਕੁ ਅਕਾਲ ਪੁਰਖ ਵੱਲੋਂ ਉਹਨਾਂ ਨੂੰ ਸਵਾਥਾਂ ਦੀ ਪੂੰਜੀ ਬਖਸ਼ੀ ਗਈ ਸੀ, ਉਹ ਖਰਚ ਕੇ ਭੋਗ ਕੇ ਉਸ ਦੇ ਹੁਕਮ ਅਨੁਸਾਰ ਉਹਨਾਂ ਦੇ ਚਰਨਾਂ ਵਿੱਚ ਜਾ ਬਰਾਜੇ ਸਨ। ਅੱਜ ਉਹਨਾਂ ਦੇ 5 ਭੂਤਕ ਸਰੀਰ ਨੂੰ ਅਗਨ ਭੇਂਟ ਕਰਨ ਤੋਂ ਬਾਅਦ, ਅੰਤਮ ਸੰਸਕਾਰ ਕਰਨ ਤੋਂ ਬਾਅਦ, ਸੰਗਤ ਜੋ ਹੈ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਈ ਹੈ, ਜਿੱਥੇ ਕਿ ਅੱਜ ਦੇ ਇਹ ਵਿਸ਼ੇਸ਼ ਦੀਵਾਨ ਸਜਾਏ ਗਏ ਹਨ, ਜਿਨ੍ਹਾਂ ਵਿੱਚ ਭਾਈ ਹਰਮਨਦੀਪ ਸਿੰਘ ਜੀ ਜੋ ਹਜ਼ੂਰੀ ਰਾਗੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ, ਉਹ ਕੀਰਤਨ ਦੀ ਸੇਵਾ ਨਿਭਾ ਰਹੇ ਸਨ। ਅਤੇ ਇਸ ਵਿਸ਼ੇਸ਼ ਦੀਵਾਨ ਦੇ ਵਿੱਚ ਆਪਾਂ ਭਾਈ ਜੋਗਾ ਸਿੰਘ ਦੀ ਆਤਮਿਕ ਸ਼ਾਂਤੀ ਵਾਸਤੇ ਅਰਦਾਸ ਬੇਨਤੀ ਗੁਰੂ ਮਹਾਰਾਜ ਅੱਗੇ ਕਰਨ ਅੱਗੇ ਵਾਸਤੇ ਆਪਾਂ ਇੱਥੇ ਇਕੱਤਰ ਹੋਏ ਹਾਂ ਕਿ ਗੁਰੂ ਮਹਾਰਾਜ ਉਹਨਾਂ ਦੀਆਂ ਜੋ ਵੀ ਜਿੰਨਾ ਵੀ ਸਮਾਂ ਉਹਨਾਂ ਨੂੰ ਬਖਸ਼ਿਆ ਇਸ ਮਾਤ ਲੋਕ ਦੇ ਵਿੱਚ ਵਿਚਰਦਿਆਂ, ਜਾਣੇ ਅਣਜਾਣੇ ਦੇ ਵਿੱਚ ਕੋਈ ਭੁੱਲ ਹੋ ਗਈ ਹੋਵੇ ਤਾਂ ਉਹਨਾਂ ਦੀਆਂ ਭੁੱਲਾਂ ਨੂੰ ਨਾ ਚਿਤਾਰਦੇ ਹੋਏ ਆਪਣੇ ਚਰਨਾਂ ਵਿੱਚ ਸਦੀਵੀ ਨਿਵਾਸ ਬਖਸ਼ਿਸ਼ ਕਰਨ, ਅਤੇ ਪਿੱਛੋਂ ਰਹਿ ਗਏ ਪਰਿਵਾਰ ਨੂੰ ਇਸ ਵਿਛੋੜੇ ਦੀ ਘੜੀ ਵਿੱਚੋਂ ਲੰਘਣ ਲਈ ਬਾਲ ਬੁੱਧ ਹਿੰਮਤ ਬਖਸ਼ਿਸ਼ ਕਰਨ। ਇਹ ਸਮਾਂ ਜਿੰਨੀ ਮਰਜ਼ੀ ਏਜ ਹੋਵੇ, ਜਿਸ ਤਰ੍ਹਾਂ ਦਾ ਮਰਜ਼ੀ ਹੋਵੇ, ਜਿੰਨੀ ਜਿੰਨੀ ਸਾਡੀ ਨੇੜਤਾ ਹੁੰਦੀ ਹੈ ਪ੍ਰਾਣੀ ਦੇ ਨਾਲ, ਉਹਨਾਂ ਉਹਨਾਂ ਸਾਨੂੰ ਦੁੱਖ ਬਹੁਤ ਭਾਸਦਾ ਹੈ। ਸੋ ਇਹੋ ਜਿਹੇ ਸਮਝਿਆਂ ਵਿੱਚੋਂ ਲੰਘਣ ਵਾਸਤੇ ਜੋ ਹੈ ਸਾਨੂੰ ਗੁਰਬਾਣੀ ਕੀ ਸੇਧ ਦਿੰਦੀ ਹੈ, ਉਹ ਗੁਰਬਾਣੀ ਦਾ ਜੋ ਸੰਦੇਸ਼ ਹੈ ਇਹੋ ਜਿਹੇ ਸਮੇਂ 'ਤੇ 5-7 ਮਿੰਟ ਵਾਸਤੇ ਮੈਂ ਬੇਨਤੀ ਕਰਾਂਗਾ ਗੁਰੂ ਘਰ ਦੇ ਜੋ ਸਾਡੇ ਕਥਾਵਾਚਕ ਭਾਈ ਕ੍ਰਿਸ਼ਨ ਸਿੰਘ ਜੀ ਹਨ, ਉਹ ਆਪ ਜੀ ਦੇ ਨਾਲ ਜੋ ਗੁਰਬਾਣੀ ਦਾ ਸੰਦੇਸ਼ ਹੈ ਇਹੋ ਜਿਹੇ ਸਮੇਂ ਦੇ ਉੱਤੇ ਉਹ ਆਪ ਜੀ ਦੇ ਨਾਲ ਸਾਂਝਾ ਕਰਨਗੇ। ਸੋ ਆਓ ਇਹਨਾਂ ਪਾਸੋਂ ਇਹਨਾਂ ਦੇ ਜੋ ਹੈ ਗੁਰਬਾਣੀ ਦੇ ਜੋ ਆਦੇਸ਼ ਹਨ ਇਸ ਸਮੇਂ ਦੇ ਉੱਤੇ ਜੋ ਸਾਨੂੰ ਸਿੱਖਿਆ ਮਿਲਦੀ ਹੈ ਗੁਰਬਾਣੀ ਤੋਂ, ਉਹ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਸਾਹਿਬ ਜੀਓ, ਫਰੀਦਾ ਦਰਿਆ ਵੈ ਕੰਨੇ ਬਗੁਲਾ,

gente

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਸਾਧੇ ਕੋ ਓਅੰਕਾਰ, ਸਤਿਗੁਰੂ ਪ੍ਰਸਾਦ, ਜਗਦਾਤਾ ਸੋਏ, ਭਗਤ ਵਿਸ਼ਲ ਤੈਂ ਲੋਏ ਜੀਉ। ਗੁਰ ਸ਼ਬਦ ਸਮਾਵੈ ਅਵਰ ਨਾ ਜਾਣੇ ਕੋਏ, ਜੀਉ ਵਰੋ ਨਾ ਜਾਣੇ ਸ਼ਬਦ ਗੁਰ ਕਹਿ, ਇੱਕ ਨਾਮ ਤੇ ਆਵੇ ਪ੍ਰਸਾਦ, ਨਾਨਕ ਗੁਰੂ ਅੰਗਦ ਪਰਮ ਪਦਵੀ ਪਾਵੇ। ਆਇਆ ਹਕਾਰਾ ਚਲਣ ਵਾਰਾ, ਹਰ ਰਾਮ ਨਾਮ ਸਮਾਇਆ, ਜਗੇ ਮਰਿਆ ਟਾਲਿਆ ਧੋਲ ਠਾਕੁਰ ਭਗਤ ਤੇ, ਹਰ ਪਾਇਆ ਹਰ ਪਾਣਾ ਗੁਰ ਪਾਇਆ, ਗੁਰ ਜਾਵੇ ਹਰ ਪ੍ਰਪਾਸ ਜੀਉ, ਸਤਿਗੁਰ ਕਰੇ ਹਰ ਪੈ ਬੇਨਤੀ, ਮੇਰੀ ਪੈਜ ਰੱਖੋ ਅਰਦਾਸ ਜੀਉ। ਪੈਜ ਰੱਖੋ ਹਰ ਜਨੇ ਕੇਰੀ, ਹਰ ਦੇਹੋ ਨਾਮ ਨਿਰੰਜਨੋ, ਅੰਤ ਚਲਦਿਆਂ ਹੋਏ ਬੇਲੀ ਜਮਦੂਤ ਕਾਲ ਨਿਖੰਜਨੋ, ਸਤਿਗੁਰੂ ਕੀ ਬੇਨਤੀ ਪਾਈ, ਹਰ ਪ੍ਰਭ ਸੁਨੀ ਅਰਦਾਸ ਜੀਉ, ਹਰ ਤਾਰ ਕਿਰਪਾ ਸਤਿਗੁਰ ਮਿਲਾਇਆ, ਧੰਨ ਧੰਨ ਕਹੇ ਸ਼ਾਬਾਸ ਜੀਉ। ਮੇਰੇ ਸਿੱਖ ਸੁਨੋ ਪੁੱਤ ਪਾਈ ਹੋ, ਮੇਰੇ ਹਰ ਪਾਣਾ ਆਓ ਮੈਂ ਪਾਸ ਜੀਉ, ਹਰ ਪਾਣਾ ਗੁਰ ਪਾਇਆ, ਮੇਰਾ ਹਰ ਪ੍ਰਭ ਕਰੇ ਸ਼ਾਬਾਸ ਜੀਉ। ਭਗਤ ਸਤਿਗੁਰ ਪੁਰਖ ਸੋਈ, ਜਿਸ ਹਰ ਪ੍ਰਪਾਣਾ ਪਾਵੇ, ਆਨੰਦ ਅਨਹਦ ਵਜੈ ਵਾਜੇ, ਹਰਿ ਆਪ ਗਲ ਮਿਲਾਵੇ। ਤੁਸੀਂ ਪੁੱਤ ਭਾਈ ਪਰਿਵਾਰ ਮੇਰਾ, ਮਨ ਵੇਖੋ ਕਾ ਨਿਰਜਾਸ ਜੀਉ, ਤੁਰ ਲਿਖਿਆ ਪ੍ਰਵਾਣਾ ਫਿਰੇ ਨਾਹੀ, ਗੁਰ ਜਾਏ ਹਰ ਪ੍ਰਪਾਸ ਜੀਉ। ਸਤ ਗੁਰ ਪਾਣੇ ਆਪਣੇ ਬੈ ਪਰਿਵਾਰ ਸਦਾਇਆ, ਮਤ ਮੈਂ ਪਿੱਛੇ ਕੋਈ ਰੋਵ ਸੀ ਸੋ ਮੈਂ ਮੋਲ ਨਾ ਪਾਇਆ। ਮਿਤ ਪੈਜੇ ਮਿਤ ਬਿਗਸੈ, ਜਿਸ ਮਿਤ ਕੀ ਪੈਜ ਪਾਵੇ, ਤੁਸੀਂ ਵਿਚਾਰ ਦੇਖੋ ਪੁੱਤ ਪਾਈ, ਹਰ ਸਤਿਗੁਰੂ ਪੈ ਨਾਵੇ। ਸਤਿਗੁਰੂ ਪ੍ਰਤਾਖ ਹੁੰਦੇ ਬੈ ਰਾਜ ਆਪ ਟਿਕਾਇਆ, ਸਭ ਸਿੱਖ ਬੰਧਵ ਪੁੱਤ ਪਾਈ, ਰਾਮਦਾਸ ਪੈਰੀ ਪਾਇਆ। ਅੰਤੇ ਸਤਿਗੁਰ ਬੋਲਿਆ, ਮੈਂ ਪਿੱਛੇ ਕੀਰਤਨ ਕਰਿਓ ਨਿਰਵਾਣ ਜੀਓ, ਕੇਸੋ ਗੋਪਾਲ ਪੰਡਿਤ ਸੱਦਿਓ, ਹਰ ਹਰ ਕਥਾ ਪੜੇ ਪੁਰਾਣ ਜੀਓ। ਹਰ ਕਥਾ ਪੜੀਐ ਹਰ ਨਾਮ ਸੁਣੀਐ, ਬੇਬਾਣ ਹਰ ਰੰਗ ਗੁਰ ਪਾਵੇ, ਪਿੰਡ ਪੱਤਲ ਕਿਰਿਆ ਦੀਵਾ ਫੁੱਲ, ਹਰ ਸਰ ਪਾਵੇ। ਹਰ ਪਾਇਆ ਸਤਿਗੁਰ ਬੋਲਿਆ, ਹਰ ਮਿਲਿਆ ਪੁਰਖ ਸੁਜਾਣ ਜੀਓ, ਰਾਮਦਾਸ ਸੋਢੀ ਤਿਲਕ ਦੀਆ, ਗੁਰ ਸ਼ਬਦ ਸੱਚ ਨਿਸ਼ਾਨ ਜੀਓ। ਸਤਿਗੁਰ ਪੁਰਖ ਜੇ ਬੋਲਿਆ, ਗੁਰਸਿੱਖਾਂ ਮਨ ਲਈ ਰਜਾਏ ਜੀਓ, ਮੋਹਰੀ ਪੁੱਤ ਸਨਮੁਖ ਹੋਇਆ, ਰਾਮਦਾਸੇ ਪੈਰੀ ਪਾਏ ਜੀਓ। ਸਭ ਪਵੇ ਪੈਰੀ ਸਤਿਗੁਰੂ ਕੇਰੀ, ਜਿੱਥੇ ਗੁਰੂ ਆਪ ਰੱਖਿਆ, ਕੋਈ ਘਰ ਵਕੀਲੀ ਨਵੇਂ ਨਾਹੀ, ਫਿਰ ਸਤਿਗੁਰੂ ਆਣ ਨਿਵਾਇਆ। ਹਰ ਗੁਰੇ ਪਾਣਾ ਦੀ ਵਡਿਆਈ, ਤੁਰ ਲਿਖਿਆ ਲੇਖ ਰਜਾਏ ਜੀਓ, ਕਹਿ ਸੁੰਦਰ ਸੁਣੋ ਸੰਤੋ, ਸਭ ਜਗਤ ਪੈਰੀ ਪਾਏ ਜੀਓ। ਹਰ ਗੁਰੇ ਪਾਣਾ ਦੀ ਵਡਿਆਈ, ਤੁਰ ਲਿਖਿਆ ਲੇਖ ਰਜਾਏ ਜੀਓ, ਕਹਿ ਸੁੰਦਰ ਸੁਣੋ ਸੰਤੋ, ਸਭ ਜਗਤ ਪੈਰੀ ਪਾਏ ਜੀਓ। ਰਾਮ ਕਲੀ ਮਹਲਾ ਤੀਜਾ, ਆਨੰਦ ਕੋ ਓਅੰਕਾਰ, ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਂ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਾਧਾਈਆਂ, ਰਾਹ ਗਰਤਨ ਪਰਿਵਾਰ ਪਰੀਆਂ, ਸ਼ਬਦ ਗਾਵਣੀਆਂ ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਜਨੀ ਵਸਾਇਆ, ਕਹੇ ਨਾਨਕ ਆਨੰਦ ਹੋਵਾ, ਸਤਿਗੁਰੂ ਮੈਂ ਪਾਇਆ, ਇਹ ਮਨ ਮੇਰੇ ਆ ਤੋਂ ਸੁਧਾਰੋ ਹਰ ਨਾਲੀ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਣਾ, ਅੰਗੀਕਾਰਿਓ ਕਰੇ ਤੇਰਾ ਕਾਰਜ ਸਭ ਸਵਾਰਣਾ, ਸਭਨਾ ਗੱਲਾਂ ਸਮਰਾਤ ਸੁਆਮੀ, ਸੋ ਕਿਉਂ ਮਨੋ ਵਿਸਾਰੇ, ਕਹਿ ਨਾਨਕ ਮਨ ਮੇਰੇ, ਸਦਾਰੋ ਹਰਨਾਲੇ, ਸਾਚੇ ਸਾਹਿਬਾ ਕਿਆ ਨਾਹੀ ਕਰ ਤੇਰੇ, ਘਰ ਤਾਂ ਤੇਰੇ ਸਭ ਕਿਛ ਹੈ, ਜਿਸ ਦੇਣ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ, ਨਾਮ ਜਿਨ ਕਹਿ ਮਨ ਵਸਿਆ, ਵਾਜੇ ਸ਼ਬਦ ਕਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰੇ, ਸਾਚਾ ਨਾਮ ਮੇਰਾ ਆਧਾਰੂ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿਟੋਂ, ਜਿਸ ਦੀਆਂ ਏ ਵਡਿਆਈਆਂ, ਕਹੇ ਨਾਨਕ ਸੁਣੋ ਸੰਤੋ, ਸ਼ਬਦ ਤਰੂ ਪਿਆਰੋ, ਸਾਚਾ ਨਾਮ ਮੇਰਾ ਆਧਾਰੂ, ਵਾਜੇ ਪੰਚ ਸ਼ਬਦ ਤਿਤ ਕਰ ਸੁਭਾਗੇ, ਕਰ ਸੁਭਾਗੇ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ, ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਧ ਜਿਨ ਕਹੋ, ਸੇਨਾ ਮਹਰ ਕਹਿ ਲਾਗੇ, ਕਹਿ ਨਾਨਕ ਤਾਂ ਸੁਖੋਆ, ਤਿਤ ਕਰ ਅਨ ਹੱਦ ਵਾਜੇ, ਆਨੰਦ ਸੁਨੋ ਵਡਭਾਗੀਓ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ,
दुख रोग संताप उतरे सुने सच्ची बाणी, संत साजन पै सरसे पूरे गुर ते जानी। सुनते पुनीत कहते पवित सतगुर रहया भरपूरे, बिनवंत नानक गुर चरण लागे वाजे अन हद तूरे। सुनते पुनीत कहते पवित सतगुर रहया भरपूरे, बिनवंत नानक गुर चरण लागे वाजे अन हद तूरे। वाहिगुरु जी का खालसा, वाहिगुरु जी की फतेह। तू ठाकुर तुम मात पिता हम बारिक, तुमरी कृपा मैं सुख कोई न जाने, तुमरा अंत ऊचे ते ऊचा, सकल समग्री तुमरे सूत्र तारी, तुम ते हो सो तुमरी गत मित तुम ही जानी, नानक दास। एक ओंकार वाहिगुरु जी की फतेह। श्री भगवती जी सहाय वार, श्री भगवती जी की पातशाही दसवीं। प्रथम भगवती सिमर कै गुरु नानक लई त्याए, फिर अंगद गुर ते अमरदास रामदासे हुई सहाय। अर्जन हर गोबिंद नौ सिमरो श्री हर राय, श्री हर कृष्ण त्याइये, जिस डिठे सब दुख जाए, तेग बहादुर सिमरै करनौ निधावे ताए, सब थाई हुए सहाय। दसवां पातशाह श्री गुरु गोबिंद सिंह साहब जी, सब थाई हुए सहाय। दसां पातशाहियां दी जोत श्री गुरु ग्रंथ साहब जी दे पाठ दीदार दा ध्यान धरके बोलो जी। पंजां प्यारियां, चौहां साहिबजादियां, चालियां मुक्तियां, हठियां।